FM band 100.2 MHz ਤੇ ਲੈ ਸਿਮਗਰੀ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਅੱਜ ਵੀਰਵਾਰ ਹੈ। ਸ਼ਕ ਸੰਮਤ 1948 ਦੇ ਜੇਸ਼ਠ ਮਹੀਨੇ ਦੀ 6 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 28 ਤਰੀਕ ਹੈ। ਇਸ ਵੇਲੇ ਸਵੇਰ ਦੇ 5:56 ਹੋਏ ਨੇ। ਹੁਣ ਤੋਂ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਸੁਣ ਰਹੇ ਸਾਰੇ ਸਰੋਤਿਆਂ ਦਾ ਸਾਡੀ ਅੱਜ ਦੀ ਸਭਾ 'ਚ ਸਵਾਗਤ ਹੈ।

ਪ੍ਰੋਗਰਾਮ ਅੰਮ੍ਰਿਤਵਾਣੀ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ, ਅਤੇ ਆਓ ਇਸ ਪ੍ਰੋਗਰਾਮ 'ਚ ਪਹਿਲਾ ਸ਼ਬਦ ਸਰਵਣ ਕਰਦੇ ਹਾਂ।

ਇਹ ਸ਼ਬਦ ਤੁਸੀਂ ਸਰਵਣ ਕਰ ਰਹੇ ਸੋ ਭਾਈ ਅਮਰਜੀਤ ਸਿੰਘ ਜੀ ਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ। ਪ੍ਰੋਗਰਾਮ ਦੇ ਵਿੱਚ ਆਓ ਅਗਲਾ ਸ਼ਬਦ ਸਰਵਣ ਕਰਦਿਆਂ ਭਾਈ ਹਰਜਿੰਦਰ ਸਿੰਘ ਜੀ ਤੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਨਿਸ਼ਚੈ ਕਰ ਆਪਣੀ ਜੀਤ ਕਰੋ।

ਪ੍ਰੋਗਰਾਮ ਦੇ ਵਿੱਚ ਆਓ ਹੁਣ ਸਰਵਨ ਕਰਦੇ ਹਾਂ ਭਜਨ ਬੀਲਾ ਸੁਲੇਖਾ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਪਾਣੀ ਦੀ ਹਰ ਇੱਕ ਬੂੰਦ ਕੀਮਤੀ ਹੈ। ਪਾਣੀ ਹੈ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਜੋ ਪਾਣੀ ਬਚਾਵੇਗਾ ਉਹ ਸਮਝਦਾਰ ਕਹਾਵੇਗਾ। ਪਾਣੀ ਬਚਾਓ, ਦੇਸ਼ ਬਚਾਓ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ 6:30 ਹੋਏ ਨੇ, ਹੁਣ ਤੋਂ ਲੈ ਕੇ 6:50 ਤੱਕ ਤੁਸੀਂ ਸੁਣੋਗੇ ਸਾਡੇ ਜਲੰਧਰ ਕੇਂਦਰ ਦੇ ਪ੍ਰੋਗਰਾਮ।
2: FM ਬੈਂਡ 103.6 ਮੈਗਾਹਰਟਜ਼ ਅੰਮ੍ਰਿਤਸਰ ਤੇ DTH ਸੀ AIR ਪੰਜਾਬ ਸੇਵਾ ਦਾ, ਇਹ ਹੈ ਜਲੰਧਰ ਕੇਂਦਰ। ਹੁਣ ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਖੇਤੀਬਾੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗੰਭੀਰ ਚੀਜ਼ ਸੋਚਣ ਵਾਲੀ ਆ, ਉਹ ਹੈ ਖੇਤੀ ਖਰਚਾ। ਖੇਤੀ ਖਰਚਾ ਸਾਡਾ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਉੱਪਰ ਦੀ ਜਾ ਰਿਹਾ ਹੈ। ਇਸ ਕਰਕੇ ਇਹਦੇ 'ਚ ਤਵੱਜੋ ਦੇਣ ਦੀ ਲੋੜ ਹੈ। ਜੇ ਸਾਨੂੰ ਸਰਕਾਰ ਕਰਜ਼ ਦੀਆਂ ਸਹੂਲਤਾਂ ਦਿੰਦੀ ਹੈ, ਸਬਸਿਡੀਆਂ ਦਿੰਦੀ ਹੈ, ਇਹਦਾ ਮਤਲਬ ਇਹ ਨਹੀਂ ਕਿ ਕਰਜ਼ਾ ਜ਼ਰੂਰ ਹੀ ਲੈਣਾ ਹੈ। ਜੇ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਉਹਦੇ ਲਈ ਤਾਂ ਕਰਜ਼ਾ ਲੈਣਾ ਕੋਈ ਮਤਲਬ ਮਾੜੀ ਗੱਲ ਨਹੀਂ ਹੈ। ਪਰ ਅੱਜ ਸੰਧੂ ਸਾਹਿਬ ਫਿਕਰ ਇਸ ਗੱਲ ਦੀ ਹੈ ਕਿ ਜਿਹੜੇ ਕੰਮ ਲਈ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ, ਅਸੀਂ ਉਸ ਕੰਮ ਲਈ ਪੈਸੇ ਨਹੀਂ ਲੈਂਦੇ, ਉਹਦੀ ਦੁਰਵਰਤੋਂ ਕਰਦੇ ਹਾਂ,
1: ਜਾਂ ਕਿਸੇ ਹੋਰ ਪਾਸੇ ਵਰਤ ਲੈਂਦੇ ਹਾਂ,
0: ਉਸ ਹੋਰ ਪਾਸੇ ਵਰਤ ਲੈਂਦੇ ਹਾਂ। ਸੋ ਇਹ ਜਿਹੜੀ ਚੀਜ਼ ਹੈ, ਕਿਤੇ ਨਾ ਕਿਤੇ ਕਿਸਾਨੀ ਦੇ ਹਿੱਸੇ ਜਿਹੜੀ ਮਾੜੀ ਚੀਜ਼ ਹੈ, ਕਿਉਂਕਿ ਫਿਰ ਕਿਸ਼ਤਾਂ ਨਹੀਂ ਲਹਿੰਦੀਆਂ, ਕਰਜ਼ਾ ਵਾਪਸੀ ਨਹੀਂ ਹੁੰਦੀ, ਅਤੇ ਫਿਰ ਜ਼ਿਮੀਂਦਾਰ ਜਿਹੜਾ ਹੈ ਕਰਸਾ ਦੇ ਵਿੱਚ ਔਖੀ ਘੜੀ ਚੱਲਿਆ ਜਾਂਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਰਜ਼ਾ ਇੱਕ ਜਿੱਦਾਂ ਆਪਾਂ ਸਿਆਣੇ ਕਹਿੰਦੇ ਮਿੱਠਾ ਜ਼ਹਿਰ ਹੈ, ਲਓ ਜਿੰਨੀ ਲੋੜ ਹੈ, ਜਿਸ ਕੰਮ ਲਈ ਲੋੜ ਹੈ, ਨਹੀਂ ਤੇ ਗੁਰੇਜ਼ ਪਰਹੇਜ਼ ਕਰਨਾ ਬਿਹਤਰ ਰਹਿੰਦਾ ਹੈ।
1: ਖਾਸ ਕਰਕੇ ਦੇਖੋ ਨਾਲ ਕਰਜ਼ੇ ਨਾਲ ਰਾਮ ਜੀ, ਕਿ ਵਾਧੂ ਦੀ ਖੇਤੀ ਮਸ਼ੀਨਰੀ ਖਰੀਦਣਾ ਵੀ ਇੱਕ ਤਰ੍ਹਾਂ ਦਾ ਬੋਝ ਹੀ ਹੈ।
0: ਇਹ ਕਰਜ਼ਾ ਚੜਾਉਣ ਦਾ ਇਹੀ ਕਾਰਨ, ਵੱਡਾ ਕਾਰਨ ਤਾਂ ਪੰਜਾਬ
1: ਦੇ ਵਿੱਚ ਜੇ ਕਹੀਏ ਕਿ ਹਰ ਪਾਸ ਹਰ ਮਸ਼ੀਨਰੀ ਮੇਰੇ ਕੋਲ ਹੋਵੇ, ਇਹ ਨਾ ਤਾਂ ਸੰਭਵ ਹੈ ਤੇ ਨਾ

0: ਨਹੀਂ ਫਾਇਦੇਮੰਦ ਹੈ,
1: ਫਾਇਦੇਮੰਦ
0: ਕੁਛ ਮਸ਼ੀਨਰੀ ਜਿਹੜੀ ਦੇਖੋ ਆਪਾਂ ਲੈ ਸਕਦੇ ਹਾਂ ਜਿਹੜੀ ਕਿ ਸਾਨੂੰ ਪਤਾ ਵੀ 12 ਮਹੀਨੇ 30 ਦਿਨ ਕੰਮ ਆਉਣੀ ਹੈ, ਅਤੇ ਜਿਹੜੀ ਸਾਲ ਛਮਾਈ ਕੰਮ ਆਉਣੀ ਹੈ ਕੋਈ ਮਹੀਨੇ 2 ਮਹੀਨੇ ਚੱਲਣੀ ਹੈ, ਜੇ ਉਹ ਕਿਰਾਏ 'ਤੇ ਮਿਲ ਜਾਏ ਤਾਂ ਉਹ ਚੰਗੀ ਗੱਲ ਹੈ, ਬਜਾਏ ਕਿ ਉਹਨੂੰ ਆਪਣੇ ਖਰੀਦਣ ਦੇ।
1: ਦੇਖੋ ਜੋਤ ਦੇ ਲਿਹਾਜ਼ ਨਾਲ ਪਹਿਲਾਂ ਤਾਂ ਇਹ ਦੇਖੋ ਕਿ ਮੇਰੇ ਕੋਲ ਜੋਤ ਕਿੰਨੀ ਹੈ, ਮੇਰੇ ਕੋਲ ਕੰਮ ਕਿੰਨਾ ਹੈ, ਇੱਕ ਸਾਲ ਦੇ ਵਿੱਚ ਮਸ਼ੀਨਰੀ ਤੋਂ ਮੈਂ ਕੰਮ ਕਿੰਨਾ ਲੈਣਾ ਹੈ। ਜੇ ਤਾਂ ਤੁਹਾਡੇ ਕੋਲ ਉਸ ਲਿਹਾਜ਼ ਨਾਲ ਹਿਸਾਬ ਕਿਤਾਬ ਨਾਲ ਕੰਮ ਹੈ ਤਾਂ ਫਿਰ ਤਾਂ ਮਸ਼ੀਨਰੀ ਖਰੀਦੋ, ਨਹੀਂ ਤਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਕਿਉਂਕਿ ਡਰਿੱਲਾਂ ਤੋਂ ਲੈ ਕੇ ਆਪਾਂ ਦੇਖਦੇ ਹਾਂ ਕਿ ਮਸ਼ੀਨੀਕਰਨ ਤਾਂ ਹਰ ਪਾਸੇ ਹੈ, ਮਸ਼ੀਨਾਂ ਦੀ ਖੇਤੀ ਹੈ, ਅਤੇ ਸਾਰੀਆਂ ਮਸ਼ੀਨਾਂ ਜੇ ਤੁਸੀਂ ਘਰੇ ਇਕੱਠੀਆਂ ਕਰਕੇ ਰੱਖ ਲਓ ਉਹ ਕੋਈ ਸਿਆਣਪ ਨਹੀਂ ਹੈ, ਕਿਉਂਕਿ ਅੱਜ ਸਾਡੇ ਕੋਲ ਖੇਤੀ ਸੰਦ ਬੈਂਕ ਵੀ ਹੈ, ਬਹੁਤ ਸਾਰੀਆਂ ਐਸੀਆਂ ਸੁਵਿਧਾਵਾਂ ਆ ਗਈਆਂ, ਜਿਹੜਾ ਕੰਮ ਅਸੀਂ ਕਿਰਾਏ 'ਤੇ ਕਰਾ ਕੇ ਸਾਡਾ ਸਰ ਸਕਦਾ ਹੈ ਉਹਦੇ ਲਈ ਮਸ਼ੀਨਰੀ ਸਾਨੂੰ ਲੈਣੀ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਹੈ।
0: ਨਾ ਖਾਸ ਕਰਕੇ ਮਹਿੰਗੀ,
1: ਹਾਂ
0: ਕਈ ਮਸ਼ੀਨਰੀ ਤਾਂ ਬਹੁਤ ਮਹਿੰਗੀਆਂ ਹੋਈਆਂ ਰਾਮ ਜੀ।
1: ਆਹੋ ਜੀ,
0: ਇਸ ਕਰਕੇ ਜੇ ਉਹ ਅਸੀਂ ਇਕੱਠੇ ਹੋ ਕੇ ਲੈ ਲਓ, ਜਿੱਦਾਂ ਹੁਣ ਆਪਣੇ ਸੁਸਾਇਟੀ ਬਣਾਈ ਹੈ ਪਿੰਡ 'ਚ, ਜੇ ਉਹ ਲੈ ਲਵੇ
1: ਬਿਲਕੁਲ,
0: ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਜਿਹੜਾ ਹੈ ਸਮੇਂ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ, ਅਤੇ ਸਾਨੂੰ ਫਾਇਦੇਮੰਦ ਵੀ ਰਹੇਗੀ ਉਹ ਜੀ।
1: ਰਹੇਗੀ ਜੀ, ਰਹੇਗੀ। ਦੂਸਰਾ ਜਿਹੜਾ ਸੰਧੂ ਸਾਹਿਬ ਜ਼ਿਕਰ ਇਹ ਵੀ ਕਰਨਾ ਹੈ ਕਿ ਦੇਖੋ ਖੇਤੀ ਮਸ਼ੀਨਰੀ ਲੈਣੀ ਜਾਂ ਖੇਤੀ ਮਸ਼ੀਨਰੀ ਨੂੰ ਅੱਗੋਂ ਬਣਾ ਤਾਂ ਲੈਂਦੇ ਹਾਂ, ਉਹਦੀ ਸਾਂਭ ਸੰਭਾਲ ਦੇ ਵਿੱਚ ਬੜੀ ਉਹ ਹੈ ਕਿ ਅੱਜ ਸੰਦ ਘਰਾਂ ਦੇ ਵਿੱਚ ਲਿਆ ਕੇ ਖੜੇ ਕੀਤੇ ਆ, ਮੁੜ ਕੇ ਕੋਈ ਇਹ ਨਹੀਂ ਦੇਖਦਾ ਵੀ ਮੀਂਹ ਕਣੀ ਪੈ ਰਹੀ ਹੈ ਇਹਦੇ ਉੱਤੇ, ਇਹਦੇ ਸਾਫ਼ ਸਫਾਈ ਦਾ ਧਿਆਨ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ, ਕਿਉਂਕਿ ਖੇਤੀ ਦੇ ਵਿੱਚ ਮਸ਼ੀਨ ਕੋਈ ਵੀ ਸਸਤੀ ਨਹੀਂ, ਡਰਿੱਲ ਮਸ਼ੀਨਾਂ ਵੀ ਬਹੁਤ ਮਹਿੰਗੀਆਂ ਨੇ, ਟਰੈਕਟਰ ਤਾਂ ਦੇਖੋ ਤੁਸੀਂ ਦੇਖੋ ਵੀ ਸਭ ਤੋਂ ਮਸ਼ੀਨਰੀ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਮੂਹਰੀ ਬੰਦਾ ਹੈ,
0: ਜਿਹਨੇ ਸਾਰੀ ਚਲਾਉਣੀ ਹੈ,
1: ਸਾਰੀ ਚਲਾਉਣੀ ਹੈ। ਸੋ ਇਸ ਕਰਕੇ ਸਾਰੀ ਮਸ਼ੀਨਰੀ ਦੀ ਸਾਂਭ ਸੰਭਾਲ ਜਿਹੜੀ ਹੈ ਵਰਤੋਂ ਤੋਂ ਪਹਿਲੋਂ ਅਤੇ ਵਰਤੋਂ ਤੋਂ ਬਾਅਦ
0: ਬਹੁਤ ਜ਼ਰੂਰੀ,
1: ਬਹੁਤ ਜ਼ਰੂਰੀ ਹੈ। ਇੱਕ ਤਾਂ ਇਹੀ ਹੈ ਕਿ ਜਿੱਦਾਂ ਆਪਾਂ ਖੇਤੀ ਮਸ਼ੀਨਰੀ ਦੇ ਵਿੱਚ ਪਹਿਲਾ ਮੰਤਰ ਤਾਂ ਇਹੀ ਆ ਜਾਂਦਾ ਵੀ ਜੇ ਤੁਸੀਂ ਅਣਜਾਣ ਬੰਦੇ ਦੇ ਕੋਲ ਮਸ਼ੀਨਰੀ ਦੇਤੀ, ਚਾਹੇ ਉਹ ਡਰਿੱਲ ਮਸ਼ੀਨ ਹੈ ਚਾਹੇ ਉਹ ਆਪਣਾ ਕੋਈ ਵੀ ਖੇਤੀ ਦਾ ਯੰਤਰ ਹੈ, ਅਤੇ ਉਹਦਾ ਨਾਸ ਤਾਂ ਵੱਜਣਾ ਹੀ ਵੱਜਣਾ ਹੈ। ਸੋ ਇਸ ਕਰਕੇ ਜਿਹੜਾ ਨਿਪੁੰਨ ਬੰਦਾ ਹੈ ਕੰਮ ਹੈ, ਜਿੱਦਾਂ ਹੁਣ ਟਰੈਕਟਰ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਟਰੈਕਟਰ ਦੀ ਜਾਣਕਾਰੀ ਹੈ, ਚਲਾਉਣਾ ਆਉਂਦਾ ਹੈ, ਉਸ ਬੰਦੇ ਨੂੰ ਹੀ ਟਰੈਕਟਰ ਦੇ ਉੱਤੇ ਬਿਠਾਉਣਾ ਚਾਹੀਦਾ ਹੈ। ਐਵੇਂ ਜੇ ਹਰ ਇੱਕ ਨੂੰ ਕਹੋ ਵੀ ਦੇ ਆਓ 4 ਗੇੜੇ, ਤੂੰ ਵੀ ਦੇ ਆ 4 ਗੇੜੇ, ਇਹਦੇ ਨਾਲ ਟਰੈਕਟਰ ਦੀ ਜਾ ਜਾਂਦੀ ਹੋ ਜਾਂਦੀ ਹੈ,
0: ਹੋ ਜਾਂਦੀ ਹੈ ਜੀ। ਹੁਣ ਦੇਖੋ ਹਰ ਚੀਜ਼ ਦਾ ਹਿਸਾਬ ਤਾਂ ਹੁੰਦਾ ਵੀ ਕਲੱਚ ਆ, ਬ੍ਰੇਕ ਆ, ਰੇਸ ਆ। ਹੁਣ ਅਣਜਾਣ ਜਿਹੜਾ ਬੰਦਾ ਜਾਣਕਾਰ ਆ ਉਹਨੂੰ ਪਤਾ ਹੈ ਮੈਂ ਕਿਸ ਹਿਸਾਬ ਨਾਲ ਇਹਦੀ ਵਰਤੋਂ ਕਰਨੀ ਹੈ।
1: ਜਾਣਕਾਰ ਬੰਦੇ ਨੂੰ ਸਾਨੂੰ ਸਭ ਇਹ ਪਤਾ ਲੱਗ ਜਾਂਦਾ ਨਾ ਕਿ ਦੇਖੋ ਮਸ਼ੀਨਰੀ ਮੂੰਹੋਂ ਬੋਲਦੀ ਹੈ, ਜੇ ਕਿਤੇ ਕੋਈ ਸਮੱਸਿਆ ਲੱਗਦੀ ਹੈ ਕਿ ਯਾਰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ, ਤਾਂ ਜਾਣਕਾਰ ਬੰਦਾ ਤਾਂ ਫੜ ਲੂਗਾ, ਉਸੇ ਟਾਈਮ ਮਿਸਤਰੀ ਕੋਲ ਲੈ ਜਾਊਗਾ, ਦਿਖਾ ਲੂਗਾ, ਨੁਕਸ ਫੜਿਆ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ ਮਸ਼ੀਨਰੀ ਇੱਕ ਵਾਰੀ ਜੋ ਟਰੈਕਟਰ ਹੁਣ ਵੱਡੀਆਂ ਮਸ਼ੀਨਰੀਆਂ ਖੁੱਲਦੀਆਂ ਨੇ ਤਾਂ ਪੈਸਾ ਥੋੜ੍ਹਾ ਖਾਂਦੀਆਂ ਕਿਤੇ,
0: ਬਹੁਤ ਲੱਗਦਾ ਜੀ। ਹੁਣ ਦੇਖੋ ਇੱਕ ਗੱਲ ਹੋਰ ਵੀ ਰੁੜੀ ਆ ਰਾਮ ਜੀ, ਕਿ ਛੋਟੀ ਛੋਟੀ ਗੱਲ ਨੇ ਕਿ ਜੇ ਹੁਣ ਟਰੈਕਟਰ ਦੀ ਬੈਟਰੀ ਲੈ ਲਓ, ਤੁਹਾਡੀ ਪੂਰੇ ਤਰੀਕੇ ਨਾਲ ਵਧੀਆ ਹੋਣੀ ਚਾਹੀਦੀ ਵੀ ਸੈਲਫ ਮਾਰੋ ਸਟਾਰਟ ਹੋ ਜਾਏ, ਉਹਦੇ ਵਿੱਚੋਂ ਕੋਈ ਚੀਜ਼ ਰਿਸਦੀ ਨਾ ਹੋਵੇ, ਨਹੀਂ ਤਾਂ ਉਹ ਜਿਹੜੀ ਕਿਤੇ ਪੈਂਦੀ ਰਹਿੰਦੀ ਹੈ ਉਹਦੇ ਫਿਰ ਧੂਲ ਮਿੱਟੀ ਪੈ ਕੇ ਦੂਸਰੇ ਪੁਰਜੇ ਨੂੰ ਵੀ ਖਰਾਬ ਕਰਦੀ।
1: ਆਹੋ ਜੀ, ਦੇਖੋ ਹੁਣ ਏਅਰ ਕਲੀਨਰ ਦੀ ਗੱਲ ਆਪਾਂ ਕਰਦੇ ਹਾਂ, ਉਹਦੀ ਸਾਫ਼ ਸਫਾਈ ਹੈ, ਰੇਡੀਏਟਰ ਦੀ ਗੱਲ ਕਰਦੇ ਹਾਂ ਜਿੱਥੋਂ ਸਾਹ ਆਉਣਾ ਸਾਡੀ ਮਸ਼ੀਨਰੀ ਨੂੰ, ਫਿਰ ਥੱਲੇ ਤੇਲ ਦਾ ਸਾਨੂੰ ਲੈਵਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਟੱਕ ਤੇਲ ਹੈ ਕਿ ਨਹੀਂ ਹੈ, ਇੱਦਾਂ ਹੀ ਸੈਲਫ ਮਾਰ ਕੇ ਜਿੱਦਾਂ ਹੈ ਸਿੱਧੇ ਚਲਾਈ ਚੱਲੀਏ, ਅਤੇ ਉਹਦੇ ਨਾਲ ਫਿਰ ਜਿਹੜਾ ਹੈ ਸਾਡਾ ਮਸ਼ੀਨਰੀ ਦਾ ਖਰਾਬ ਤਾਂ ਹੋਣਾ ਤੈਅ ਹੈ।
0: ਬਿਲਕੁਲ,
1: ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ, ਕਿਉਂਕਿ ਹੁਣ ਲੇਜ਼ਰ ਲੈਵਲਰ ਵੀ ਹੈ ਸਾਡੇ ਕੋਲ, ਡਰਿੱਲਾਂ ਵੀ ਹੈ, ਕੰਬਾਈਨਾਂ ਵੀ ਹੈ, ਦੇਖੋ ਕੰਬਾਈਨ ਕਿੱਡੀ ਵੱਡੀ ਮਸ਼ੀਨਰੀ ਹੈ ਕਿ ਨਹੀਂ। ਸੋ ਇਸ ਕਰਕੇ ਇੱਕ ਤਾਂ ਸੰਧੂ ਸਾਹਿਬ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜੇ ਖੇਤੀ ਮਸ਼ੀਨਰੀ ਲਈ ਹੈ ਭਾਈ, ਉਹਨੂੰ ਮਸ਼ੀਨਰੀ ਨੂੰ ਸਾਂਭਣ ਦਾ ਤੁਹਾਡੇ ਕੋਲ ਸਾਧਨ ਜ਼ਰੂਰ ਹੋਣਾ ਚਾਹੀਦਾ, ਸ਼ੈੱਡ ਤੁਹਾਨੂੰ ਉਸ ਲਿਹਾਜ਼ ਨਾਲ ਬਣਾਉਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਲੱਖਾਂ ਦੀ ਮਸ਼ੀਨਰੀ ਲਿਆ ਕੇ ਅਤੇ ਬਾਹਰ ਹੀ ਖੜ੍ਹੀ ਹੈ ਅਤੇ ਉਹ ਮਸ਼ੀਨਰੀ ਦਾ ਫਿਰ ਦੇਖੋ ਮੀਂਹ ਕਣੀ ਅਤੇ ਹੈ ਜੀ ਮੌਸਮ ਦਾ, ਗਰਮੀ ਹੈ, ਸਰਦੀ ਹੈ, ਹਰ ਮੌਸਮ ਨੇ ਮਸ਼ੀਨਰੀ 'ਤੇ ਵੀ ਅਸਰ
0: ਪਾਉਣਾ ਜੀ। ਜੰਗਾਲ ਲੱਗ ਗਿਆ ਅਤੇ ਕੋਈ ਪੁਰਜਾ ਖਰਾਬ ਹੋ ਜੂ ਅਤੇ ਫਿਰ ਜਦੋਂ ਲੋੜ ਪੈਣੀ ਉਹਨੇ ਕੰਮ ਨਹੀਂ ਦੇਣਾ, ਫਿਰ ਉਹਦੀ ਰਿਪੇਅਰ ਕਰਾਓ। ਇਸ ਕਰਕੇ ਸੰਭਾਲ ਕਰੀਏ ਕਿ ਜੇ ਚੀਜ਼ ਵਰਤੋਂ 'ਚ ਆ ਗਈ ਆਪਾਂ ਇਹ ਨਹੀਂ ਮੈਨੂੰ ਇਸ ਤਰੀਕੇ ਰੱਖੋ ਵੀ ਅਗਲੇ ਸੀਜ਼ਨ 'ਚ ਵਧੀਆ ਕੰਮ ਆ ਜਾਏ।
1: ਨਾ ਜੀ, ਜਿਹੜੇ ਸਿਆਣੇ ਬੰਦੇ ਤਾਂ ਤੁਸੀਂ ਦੇਖੋ ਨਾ ਵੀ
0: ਸਾਫ਼ ਕਰਕੇ ਰੱਖੋ।
1: ਹਾਂ,
0: ਕਈ ਵਾਰ ਨਾ ਆਪਾਂ ਵਿੱਚ ਖਾਦ ਛੱਡ ਦਿੰਦੇ ਹਾਂ ਉੱਦਾਂ ਹੀ,
1: ਔਰ ਡਿੱਲਾਂ 'ਚ ਮੰਜਵੇਂ ਪਈ ਹੁੰਦੀ ਹੈ
0: ਅਤੇ ਉਹ ਫਿਰ ਨਾ ਸਲਾਬੇ ਨਾਲ ਜਿਹੜੀ ਆਪਣੇ ਅਸਰ ਕਰਦੀ ਹੈਗੀ ਲੋਹੇ ਦੇ ਉੱਪਰ ਨਾ, ਜੰਗਾਲ ਦਾ ਕਾਰਨ ਬਣ ਜਾਂਦੀ ਹੈ।
1: ਦੇਖੋ ਜੀ, ਸਿਆਣੇ ਬੰਦੇ ਤਾਂ ਜਿਹਨਾਂ ਨੂੰ ਪਤਾ ਹੈ ਕਿ ਮਸ਼ੀਨ ਨੇ ਹੁਣ ਖੜ੍ਹਨਾ, ਜਿੱਦਾਂ ਆਪਾਂ ਟਰੈਕਟਰ ਦੀ ਗੱਲ

0: ਫਿਰ ਪਿਆ ਰਹਿੰਦਾ ਜੀ,
1: ਕਿੱਦਾਂ ਜੀ ਪਿਆ ਰਹਿੰਦਾ, ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਪਿਆ ਰਹਿੰਦਾ ਤੇ ਮੁੜ ਕੇ ਜਗਾ ਉਹਨੂੰ
0: ਸਿਉਂਕ ਲੱਗ ਜਾਂਦੀ ਆ,
1: ਹੈ ਕਿ ਨਹੀਂ? ਸੋ ਇਹ ਸਾਂਭ ਸੰਭਾਲ ਖੇਤੀ ਮਸ਼ੀਨਰੀ ਦੀ ਸਾਡੇ ਲਈ ਬਹੁਤ ਜ਼ਰੂਰੀ ਹੈ, ਔਰ ਟਾਈਮ ਸਿਰ ਖੇਤੀ ਮਸ਼ੀਨਰੀ ਨੂੰ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ ਦੋਨਾਂ ਪੱਖਾਂ ਦੇ ਉੱਤੇ ਹੀ ਉਹਦੀ ਜਾਂਚ ਪੜਤਾਲ ਸਾਨੂੰ ਕਰਾਉਣੀ, ਜਿੱਥੇ ਕੋਈ ਗਰੀਸ ਦੇਣਾ ਹੈ ਗਰੀਸ ਦਿਓ, ਜਿੱਥੇ ਕੋਈ ਤੇਲ ਦੀ ਜ਼ਰੂਰਤ ਹੈ ਤੇਲ ਦਿਓ। ਬਾਕੀ ਵੱਡੀ ਗੱਲ ਇਹੀ ਹੈ ਸੰਧੂ ਸਾਹਿਬ ਕਿ ਖੇਤੀ ਮਸ਼ੀਨਰੀ ਨੂੰ ਖਰੀਦਣ ਵੇਲੇ ਹੀ ਸਾਨੂੰ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹੀ ਮਸ਼ੀਨ ਮੈਂ ਖਰੀਦਾਂ, ਉਹੀ ਮਸ਼ੀਨਰੀ ਘਰ ਦੇ ਵਿੱਚ ਲੈ ਕੇ ਆਵਾਂ ਜਿਹਦੇ ਬਿਨਾਂ ਮੇਰਾ ਸਰਦਾ ਨਹੀਂ।
0: ਅੱਛਾ, ਟਾਈਮ ਹੈ ਜੀ, ਹਵਾ ਦਾ ਵੀ ਬੜਾ ਮਹੱਤਵ,
1: ਬੜਾ ਮਹੱਤਵ ਹੈ ਜੀ, ਬੜਾ ਮਹੱਤਵ ਹੈ,
0: ਪੂਰੀ ਆਪਾਂ ਧਿਆਨ ਰੱਖੀਏ, ਥੋੜ੍ਹਾ ਬਹੁਤਾ ਘੱਟ ਜਾਏ ਤਾਂ ਇਹਦਾ ਵੀ ਅਸਰ ਪੈਂਦਾ, ਉਹਦੀ ਜਿਹੜੀ ਨਾ ਆਪਾਂ ਕੰਮ ਕਰਦੀ ਜਿਹੜੀ ਕਾਰਜ ਕੁਸ਼ਲਤਾ ਹੁੰਦੀ ਹੈ,
1: ਹਾਂ
0: ਉਹ 'ਤੇ ਅਸਰ ਪੈਂਦਾ,
1: ਪੈਂਦਾ ਜੀ ਪੈਂਦਾ, ਹਰ ਚੀਜ਼ ਦਾ ਅਸਰ ਪੈਂਦਾ ਹੈ। ਗੱਲ ਫਿਰ ਉੱਥੇ ਸੰਧੂ ਸਾਹਿਬ ਆ ਜਾਂਦੀ ਹੈ ਕਿ ਜਾਣਕਾਰ ਖੇਤੀ ਦੇ ਵਿੱਚ, ਅੱਜ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਖੇਤੀ ਵਿਗਿਆਨ ਦੀ ਖੇਤੀ ਹੈ ਹੁਣ, ਹੈ ਕਿ ਨਹੀਂ, ਸਾਇੰਸ ਦੀ ਖੇਤੀ ਰਹਿ ਗਈ, ਅਤੇ ਇਹਦੇ 'ਚ ਇਹੀ ਨਹੀਂ ਹੈ ਕਿ ਹਰ ਬੰਦਾ ਟਰੈਡ ਵਾਹੀ ਕਰ ਲੂਗਾ, ਹਰ ਬੰਦੇ ਨੂੰ ਗਿਆਨ, ਜਿਹਨੂੰ ਗਿਆਨ ਹੋਊਗਾ ਉਹੀ ਬੰਦਾ ਕੰਮ ਸਹੀ ਕਰੂਗਾ। ਸੋ ਇਸ ਕਰਕੇ ਹੁਣ ਖੇਤੀ ਗਿਆਨ, ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਸਾਡੇ ਕੋਲ, ਮਹਿਕਮਾ ਜ਼ਰਾਇਤ ਹੋਰ ਵੀ ਮਹਿਕਮੇ ਹੈ, ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹੈ, ਤੁਹਾਨੂੰ ਟਰੈਕਟਰ ਦੇ ਬਾਰੇ ਵੀ ਦੱਸ ਦਿੰਦੇ ਸਾਰਾ ਕੁਛ, ਮਸ਼ੀਨਰੀ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਛ ਪਤਾ,
0: ਮੈਨੂਅਲ ਨਾਲ ਮਿਲਦਾ ਟਰੈਕਟਰ ਦੇ,
1: ਹੈ ਕਿ ਨਹੀਂ,
0: ਉਹ ਪੜ੍ਹਿਆ ਜਾ ਸਕਦਾ,
1: ਹਾਂ
0: ਉਹ 'ਚ ਲਿਖਿਆ ਹੁੰਦਾ ਕਦੋਂ ਕਿਹੜਾ ਕੰਮ
1: ਕਰਨਾ,
0: ਕਦੋਂ ਸਰਵਿਸ ਕਰਾਉਣੀ ਹੈ ਇਹਦੀ।
1: ਬਿਲਕੁਲ, ਚੱਲੀਏ ਫਿਰ ਆਪਾਂ,
0: ਜੈ ਹਿੰਦ ਜੀ,
1: ਜੈ ਹਿੰਦ ਜੀ।

ਸੀ ਅੱਜ ਦਾ ਖੇਤੀਬਾੜੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸ ਕਾਨ, ਅੱਜ ਤੁਸੀਂ ਸੁਣੋਗੇ ਇਸ ਦੀ 87ਵੀਂ ਕੜੀ।

0: This is on Resi, Manas Kan.
1: ਹੁਣੇ ਤੁਸੀਂ ਸੁਣਨੇ ਸੀ ਸਾਡੇ ਜਲੰਧਰ ਸੇਵਾ ਕੇਂਦਰ ਦੇ ਪ੍ਰੋਗਰਾਮ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਵੇਰ ਦੇ 6:50 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਨਵੀਂ ਸਵੇਰ।

ਅੱਜ ਵੀਰਵਾਰ ਹੈ। ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 6 ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 28 ਤਰੀਕ ਹੈ ਅਤੇ ਅੱਜ ਦਾ ਇਹ ਨਵੀਂ ਸਵੇਰ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ, ਪਰ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ 'ਚ ਪਹਿਲੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਚੰਗਾ ਵਿਚਾਰ। ਜਦੋਂ ਤੁਸੀਂ ਦਿਨ ਦੀ ਸ਼ੁਰੂਆਤ ਕਰਦੇ ਹੋ ਤਾਂ ਆਪਣੀ ਜੇਬ ਦੇ ਵਿੱਚ 3 ਸ਼ਬਦ ਜ਼ਰੂਰ ਰੱਖੋ, ਕੋਸ਼ਿਸ਼, ਸੱਚ ਅਤੇ ਵਿਸ਼ਵਾਸ। ਕੋਸ਼ਿਸ਼ ਆਪਣੇ ਉਜਵਲ ਭਵਿੱਖ ਦੇ ਲਈ, ਸੱਚ ਆਪਣੇ ਕੰਮ ਦੇ ਲਈ ਅਤੇ ਵਿਸ਼ਵਾਸ ਰੱਬ 'ਤੇ ਰੱਖੋ ਤਾਂ ਸਫਲਤਾ ਤੁਹਾਡੇ ਪੈਰਾਂ 'ਚ ਜ਼ਰੂਰ ਹੋਵੇਗੀ। ਪ੍ਰੋਗਰਾਮ ਦੇ ਵਿੱਚ ਆਓ ਸਰਵਣ ਕਰਦੀ ਹਾਂ ਸ਼ਬਦ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: ਵਿੱਚ ਪਾਣੀ ਦੇ ਰਸਾਅ ਨੂੰ ਰੋਕਣ ਅਤੇ ਪਾਣੀ ਸੰਭਾਲ ਕੇ ਰੱਖਣ ਲਈ ਖਾਲ ਦੇ ਅੰਦਰ ਪੋਲੀਥੀਨ ਦੀ ਚਾਦਰ ਵੀ ਵਿਛਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਤੁਸੀਂ ਚੂਹਿਆਂ ਦੀ ਰੋਕਥਾਮ ਲਈ ਕੁਝ ਹੋਰ ਵੀ ਸਾਵਧਾਨੀਆਂ ਵਰਤ ਸਕਦੇ ਹੋ। ਪਨੀਰੀ ਦੇ ਆਲੇ ਦੁਆਲੇ ਸਫਾਈ ਰੱਖੋ, ਜੰਗਲੀ ਘਾਹ ਨੂੰ ਸਮੇਂ-ਸਮੇਂ ਸਿਰ ਕੱਟਦੇ ਰਹੋ, ਵੱਟਾਂ ਅਤੇ ਨਾਲ ਲੱਗਦੇ ਖੇਤਾਂ ਦੇ ਵਿੱਚ ਚੂਹਿਆਂ ਦੀਆਂ ਖੁੱਡਾਂ ਨੂੰ ਨਸ਼ਟ ਕਰ ਦਿਓ। ਪਨੀਰੀ ਦੇ ਨੇੜੇ ਫਸਲਾਂ ਦੇ ਅਵਸ਼ੇਸ਼ ਜਾਂ ਕੂੜਾ ਕਰਕਟ ਇਕੱਠਾ ਨਾ ਹੋਣ ਦਿਓ। ਕਿਸਾਨ ਵੀਰੋ, ਚੂਹੇ ਭਾਰੀ ਨੁਕਸਾਨ ਕਰਦੇ ਨੇ, ਇਸ ਕਰਕੇ ਜੇਕਰ ਸਮਾਂ ਰਹਿੰਦੇ ਇਹਨਾਂ ਦੀ ਰੋਕਥਾਮ ਕਰ ਲਈ ਜਾਏ ਤਾਂ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਕਿਸਾਨ ਵੀਰੋ, ਜੇਕਰ ਚੂਹਿਆਂ ਦੀ ਸੰਖਿਆ ਜ਼ਿਆਦਾ ਹੈ, ਨੁਕਸਾਨ ਜ਼ਿਆਦਾ ਕਰ ਰਹੇ ਨੇ, ਤਾਂ ਇਸ ਲਈ ਤੁਸੀਂ ਰਸਾਇਣਾਂ ਦੀ ਵਰਤੋਂ ਵੀ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਸਕੂਲ ਵਿੱਚ ਪਾਠ ਪੜ੍ਹਾਈਏ, ਪਾਣੀ ਨੂੰ ਗੰਦਾ ਹੋਣ ਤੋਂ ਬਚਾਈਏ, ਪਲਾਸਟਿਕ ਦੀ ਵਰਤੋਂ ਘਟਾਓ, ਪਾਣੀ ਨੂੰ ਗੰਦਲਾ ਹੋਣ ਤੋਂ ਬਚਾਓ, ਦੇਸ਼ ਵਿੱਚ ਜਾਗ੍ਰਿਤੀ ਫੈਲਾਓ, ਪਾਣੀ ਬਚਾਓ, ਦੇਸ਼ ਬਚਾਓ।
2: ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਸਾਨੂੰ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣਕਾਰੀ ਹੋਵੇ, ਪਰੰਤੂ ਜੇਕਰ ਰੁੱਖ ਪੌਦੇ ਲਾਉਣ ਤੋਂ ਪਹਿਲਾਂ ਮਿੱਟੀ ਪਾਣੀ ਪਰਖ ਕਰਵਾ ਲਏ ਜਾਣ ਤਾਂ ਬਿਹਤਰ ਹੁੰਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰਾਂ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਹੋਰਨਾਂ ਅਦਾਰਿਆਂ ਵਿੱਚ ਸਥਿਤ ਪ੍ਰਯੋਗਸ਼ਾਲਾ ਵਿੱਚ ਨਮੂਨੇ ਦੇ ਕੇ ਅਸੀਂ ਆਪਣੀ ਜ਼ਮੀਨ ਅਤੇ ਪਾਣੀ ਬਾਰੇ ਜਾਣੂ ਹੋ ਸਕਦੇ ਹਾਂ। ਪੌਦਿਆਂ ਦੇ ਵਾਧੇ ਲਈ ਪਾਣੀ ਦਾ ਸੁਚੱਜਾ ਪ੍ਰਬੰਧ ਹੋਣਾ ਬਹੁਤ ਜ਼ਰੂਰੀ ਹੁੰਦਾ। ਕੁਝ ਲੋਕ ਸੋਚਦੇ ਨੇ ਖੇਤਾਂ ਵਿੱਚ ਪਾਣੀ ਦੀ ਕੀ ਘਾਟ ਹੈ, ਪਰੰਤੂ ਸੁਚੱਜਾ ਪ੍ਰਬੰਧ ਬੇਹੱਦ ਜ਼ਰੂਰੀ ਹੁੰਦਾ। ਜ਼ਿਆਦਾ ਪਾਣੀ ਅਤੇ ਘੱਟ ਪਾਣੀ ਦੋਨੇ ਹੀ ਪੌਦਿਆਂ ਲਈ ਸਹਾਈ ਨਹੀਂ ਹੁੰਦੇ। ਜੇਕਰ ਪੌਦਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਇਹ ਕੰਮ ਹੋਰ ਵੀ ਜ਼ਰੂਰੀ ਹੋ ਜਾਂਦਾ। ਉੱਚੀਆਂ ਨੀਵੀਆਂ ਜ਼ਮੀਨਾਂ ਲਈ ਡ੍ਰਿਪ ਵਿਧੀ ਜਾਂ ਸਪ੍ਰਿੰਕਲਰ ਵਿਧੀ ਵੀ ਸਹਾਈ ਹੋ ਜਾਂਦੀ ਹੈ। ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਰੇਤੀਲੀਆਂ ਜ਼ਮੀਨਾਂ ਅਤੇ ਪਾਣੀ ਦੇ ਮਾੜੇ ਹੋਣ ਸਦਕਾ ਸਿੰਚਾਈ ਪ੍ਰਬੰਧ, ਖਾਸ ਕਰਕੇ ਗਰਮੀ ਦੀ ਰੁੱਤ ਦੌਰਾਨ, ਹੋਰ ਵੀ ਸੰਜੀਦਾ ਮਸਲਾ ਹੋ ਜਾਂਦਾ ਹੈ।
3: ਐਫਐਮ ਬੈਂਡ 7.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਜ਼ੋਨ AIR ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 7:10 ਹੋਏ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਅੱਜ ਇਹ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ ਅਤੇ ਅਸੀਂ ਆਪਣੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਦੱਸ ਦਈਏ ਕਿ ਅੱਜ ਈਦ ਉਲ ਅਜ਼ਹਾ ਦਾ ਪਵਿੱਤਰ ਦਿਹਾੜ ਹੈ ਅਤੇ ਆਕਾਸ਼ਵਾਣੀ ਵੱਲੋਂ ਸਭ ਨੂੰ ਅੱਜ ਦਾ ਦਿਨ ਬਹੁਤ ਬਹੁਤ ਮੁਬਾਰਕ ਹੋਵੇ। ਅਤੇ ਅੱਜ ਦੇ ਇਸ ਮੁਬਾਰਕਾਂ ਦਿੰਦੇ ਹੋਏ ਆਓ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ। ਆਕਾਸ਼ਵਾਣੀ ਪਟਿਆਲਾ ਵੱਲੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅੱਜ ਸਵੇਰੇ 8:40 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਤਹਿਤ ਤੁਹਾਨੂੰ ਪੰਜਾਬੀ ਫਿਲਮੀ ਗੀਤ ਸੁਣਾਏ ਜਾਣਗੇ। ਸਵੇਰੇ 10:02 'ਤੇ ਤੁਸੀਂ ਸੁਣੋਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ। 10:32 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਹੈਲੋ ਫਰਮਾਇਸ਼। ਅੱਜ ਦਾ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। 11:02 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਹਿੰਦੀ ਜ਼ਾਇਕਾ। ਅੱਜ ਦਾ ਇਹ ਪ੍ਰੋਗਰਾਮ ਵਟਸਐਪ ਮੈਸੇਜ 'ਤੇ ਆਧਾਰਿਤ ਹੋਵੇਗਾ ਅਤੇ ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤ। 11:30 ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਫੁਲਕਾਰੀ। 12:12:05 'ਤੇ ਭੈਣਾਂ ਲਈ ਖਾਸ ਪ੍ਰੋਗਰਾਮ ਹੋਵੇਗਾ ਨਾਰੀ ਲੋਕ।

ਦੁਪਹਿਰ 1:02 ਤੇ ਪ੍ਰੋਗਰਾਮ ਪੇਸ਼ ਕਰਾਂਗੇ ਨਗਮੇ। ਇਸ ਪ੍ਰੋਗਰਾਮ ਤਹਿਤ ਤੁਸੀਂ ਹਿੰਦੀ ਗੀਤ ਸੁਣ ਸਕਦੇ ਹੋ। ਦੁਪਹਿਰ 2 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਰਫਰੋਸ਼। ਇਸ ਪ੍ਰੋਗਰਾਮ ਤਹਿਤ ਤੁਹਾਨੂੰ ਦੇਸ਼ ਭਗਤੀ ਗੀਤ ਸੁਣਾਏ ਜਾਣਗੇ। ਅੱਜ ਦੁਪਹਿਰ 2:30 ਵਜੇ ਪ੍ਰੋਗਰਾਮ ਪੇਸ਼ ਕਰਾਂਗੇ ਦੋ ਤੇਰੀਆਂ ਦੋ ਮੇਰੀਆਂ, ਅਤੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਸੱਭਿਆਚਾਰ ਸੰਭਾਲੋ। ਚਾਰ ਵਜੇ ਪ੍ਰੋਗਰਾਮ ਪੇਸ਼ ਕਰਾਂਗੇ ਰੇਡੀਓ ਪੀੜੀ, ਅਤੇ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਔਰਤਾਂ ਵਿੱਚ ਛਾਤੀ ਦਾ ਕੈਂਸਰ। ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਡਾਕਟਰ ਸੋਨਾਲਿਕਾ ਸ਼ਰਮਾ। ਸ਼ਾਮ 5:02 'ਤੇ ਪ੍ਰੋਗਰਾਮ ਪੇਸ਼ ਕਰਾਂਗੇ ਗੱਲਾਂ 'ਚੋਂ ਗੱਲ। 5:30 ਵਜੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਲਈ ਖਾਸ ਪ੍ਰੋਗਰਾਮ ਹੋਵੇਗਾ ਕਿਸਾਨ ਵਾਣੀ। ਅੱਜ ਦੇ ਕਿਸਾਨ ਵਾਣੀ ਪ੍ਰੋਗਰਾਮ ਦਾ ਵਿਸ਼ਾ ਖੇਤੀਬਾੜੀ 'ਚ ਔਰਤਾਂ ਦਾ ਯੋਗਦਾਨ। ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਡਾਕਟਰ ਬਤਿਸਤਾ ਧਵਨ ਜੀ, ਅਤੇ ਇਹਨਾਂ ਨਾਲ ਹੋਣਗੇ ਰਜਿੰਦਰ ਕੌਰ। 6:10 'ਤੇ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਨਗਮੇ, ਅਤੇ 6:30 ਵਜੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਹੋਵੇਗਾ ਵਿਬ ਕਿਓਰ। 7:02 'ਤੇ ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ। 7:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦਾ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। ਇਸ ਪ੍ਰੋਗਰਾਮ ਤਹਿਤ ਫਰਮਾਇਸ਼ੀ ਗੀਤ ਸੁਣਾਏ ਜਾਣਗੇ। 8:15 ਪ੍ਰੋਗਰਾਮ ਪੇਸ਼ ਕਰਾਂਗੇ ਵਿਗਿਆਨ ਜਗਤ। 10:02 'ਤੇ ਪੰਜਾਬੀ ਗੀਤਾਂ ਦਾ ਸਜਿਆ ਪ੍ਰੋਗਰਾਮ ਹੋਵੇਗਾ ਪੰਜਾਬੀ ਤੜਕਾ। 10:30 ਤੁਸੀਂ ਆਨੰਦ ਮਾਣੋਗੇ ਪੁਰਾਣੀ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀ ਗੰਧਾ ਤਹਿਤ। 8:00 ਖਬਰਾਂ ਦਾ ਵੇਲਾ ਹੋਵੇਗਾ। ਸਵੇਰ ਦੀਆਂ ਖਬਰਾਂ ਤੁਸੀਂ ਸੁਣੋਗੇ ਸਵੇਰੇ 8:15 ਸਮਾਚਾਰ ਪ੍ਰਭਾਤ ਤਹਿਤ ਹਿੰਦੀ ਸਮਾਚਾਰ, 8:15 ਮੋਰਨਿੰਗ ਨਿਊਜ਼ ਤਹਿਤ ਅੰਗਰੇਜ਼ੀ ਸਮਾਚਾਰ, 8:30 ਪੰਜਾਬੀ 'ਚ ਖਬਰਾਂ। 12:00 ਹਿੰਦੀ ਸਮਾਚਾਰ, 1:10 'ਤੇ ਪ੍ਰਾਦੇਸ਼ਿਕ ਸਮਾਚਾਰ, 1:40 'ਤੇ ਪੰਜਾਬੀ 'ਚ ਖਬਰਾਂ, 1:50 'ਤੇ ਉਰਦੂ 'ਚ ਖਬਰਾਂ, ਅਤੇ 2:15 ਦੁਪਹਿਰ ਸਮਾਚਾਰ ਤਹਿਤ ਹਿੰਦੀ 'ਚ ਸਮਾਚਾਰ। 6:00 ਦੀਆਂ ਖਬਰਾਂ ਤੁਸੀਂ ਸੁਣੋਗੇ 6:20 'ਤੇ ਪ੍ਰਾਦੇਸ਼ਿਕ ਸਮਾਚਾਰ, 7:30 ਪੰਜਾਬੀ 'ਚ ਖਬਰਾਂ। 9:45 ਸਮਾਚਾਰ ਸੰਧਿਆ ਤਹਿਤ ਹਿੰਦੀ ਸਮਾਚਾਰ, 11:00 ਹਿੰਦੀ ਸਮਾਚਾਰ, ਅਤੇ 11:05 'ਤੇ ਅੰਗਰੇਜ਼ੀ 'ਚ ਸਮਾਚਾਰ ਪ੍ਰਸਾਰਿਤ ਕੀਤੇ ਜਾਣਗੇ। 11:10 'ਤੇ ਹੋਵੇਗੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ। ਸੋ ਇਹ ਸੀ ਆਕਾਸ਼ਵਾਣੀ ਪਟਿਆਲਾ ਵੱਲੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮ 'ਚ ਆਓ ਇੱਕ ਗੀਤ ਸੁਣਦੇ ਹਾਂ ਨੋਰਾ ਸਿਸਟਰਸ ਦੀਆਂ ਆਵਾਜ਼ਾਂ 'ਚ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚਾਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੀਆਂ ਚੋਣਵੀਆਂ ਖਬਰਾਂ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜਨਤਕ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ 1 ਮਾਰਚ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਏ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਸਰਵ ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ ਨੇ ਨੀਟ UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਦੇਸ਼ ਦੀ ਤਰੱਕੀ ਲਈ ਉੱਤਰੀ ਪੂਰਬੀ ਖੇਤਰ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਅਸਾਮ ਵਿਧਾਨ ਸਭਾ ਨੇ ਇਕਸਾਰ ਸਿਵਲ ਜ਼ਾਬਤਾ ਬਿੱਲ ਪਾਸ ਕਰ ਦਿੱਤਾ ਏ। ਸੁਪਰੀਮ ਕੋਰਟ ਨੇ ਮਣੀਪੁਰ ਦੇ ਵਿੱਚ 2023 ਦੀ ਹਿੰਸਾ ਨਾਲ ਸੰਬੰਧਿਤ ਚੱਲ ਰਹੇ ਮੁਕੱਦਮੇ ਨੂੰ ਤੇਜ਼ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ।

IPL ਕ੍ਰਿਕਟ ਵਿੱਚ ਬੀਤੀ ਰਾਤ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਦੀ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾ ਕੇ ਦੂਜੇ ਕੁਆਲੀਫਾਇਰ ਦੇ ਵਿੱਚ ਪਹੁੰਚ ਗਏ ਨੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਈਦ ਦਾ ਪਵਿੱਤਰ ਦਿਹਾੜਾ ਅਤੇ ਅੱਜ ਦੇ ਇਸ ਪਵਿੱਤਰ ਦਿਹਾੜੇ 'ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ, ਪਰ ਉਸ ਤੋਂ ਪਹਿਲਾਂ ਸੁਣਦਿਆਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਇਹ ਗੀਤ।

0: आकाशवाणी एट 90 साल की आवाज दिल से दिल तक नॉन स्टॉप धमाल पुरानी यादें नया जोश है देश का रेडियो अब भी बॉस है आकाशवाणी के गौरवमयी 90 साल
1: प्रोग्राम गुड मॉर्निंग मालवा च आओ इस ईद के पवित्र दिहाड़े ते नज़ीर अख्तर होर नाल गलबात सुनदे आं ते इन्हां नाल गलबात कर रहे ने वरिंदर सिंह कालू जी
2: सामीन ईद उल जुहा दे इस पवित्र दिहाड़े दियां तुहानू सारिआं नू आकाशवाणी पटियाला दे वल्लों बहुत बहुत मुबारकां इस खास दिन दे पिछोकड़ फलसफे ਅਤੇ ਮਹੱਤਵ ਸਮਝਣ ਦੇ ਲਈ ਖਾਸ ਤੌਰ ਦੇ ਉੱਤੇ ਮਲੇਰਕੋਟਲਾ ਤੋਂ ਸਾਡੇ ਨਾਲ ਨੇ ਏਕ ਮਾਲਿਕ ਕੇ ਸਭ ਬੰਦੇ ਅਤੇ ਸਿੱਖ ਮੁਸਲਿਮ ਸਾਂਝਾ ਸੰਸਥਾ ਦੇ ਸੰਸਥਾਪਕ ਡਾਕਟਰ ਨਸੀਰ ਅਖਤਰ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਤੁਹਾਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ
3: ਬਹੁਤ ਬਹੁਤ ਸ਼ੁਕਰੀਆ ਮੈਂ ਧੰਨਵਾਦੀ ਹਾਂ ਤੁਹਾਡੇ ਆਲ ਇੰਡੀਆ ਰੇਡੀਓ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਸਟੇਸ਼ਨ ਦੇ ਰਾਹੀਂ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰੀਆ
2: ਡਾਕਟਰ ਸਾਹਿਬ ਸ਼ੁਰੂਆਤ ਵਿੱਚ ਅਸੀਂ ਸਭ ਤੋਂ ਪਹਿਲਾਂ ਇਸ ਪਵਿੱਤਰ ਤੇ ਖਾਸ ਦਿਨ ਦੇ ਪਿਛੋਕੜ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲੋ ਨਾਲ ਅਸੀਂ ਇਸਲਾਮ ਦਾ ਫਲਸਫਾ ਹੈ ਜਿਹੜਾ ਉਹ ਵੀ ਜਾਣਨਾ ਚਾਹਾਂਗੇ ਇਸ ਖਾਸ ਦਿਨ ਦੇ ਬਾਬਤ
3: ਸਾਰੀਆਂ ਤਾਰੀਫਾਂ ਉਹ ਸੱਚੇ ਸਾਜਨਹਾਰ ਰੱਬ ਲਈ ਹਨ ਜਿਹੜਾ ਸਾਰੇ ਜਗ ਦਾ ਸਾਜਨਹਾਰ ਪਾਲਣਹਾਰ ਹੈ ਉਸ ਇੱਕ ਰੱਬ ਨੂੰ ਹੀ ਵੱਖ ਵੱਖ ਭਾਸ਼ਾਵਾਂ ਵਿੱਚ ਅੱਲਾਹ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗੋਡ ਆਦਿ ਨਾਵਾਂ ਦੁਆਰਾ ਯਾਦ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਈਦ ਉਲ ਅਜ਼ਹਾ ਈਦ ਦਾ ਅਰਥ ਹੁੰਦਾ ਖੁਸ਼ੀ ਅਜ਼ਹਾ ਕਹਿੰਦੇ ਨੇ ਕੁਰਬਾਨੀ ਨੂੰ ਕੁਰਬਾਨੀ ਦੀ ਖੁਸ਼ੀ ਜੇ ਆਪਾਂ ਸ਼ਬਦ ਦੀ ਅਰਥ ਦੇਖੀਏ ਕੁਰਬਾਨੀ ਦੀ ਖੁਸ਼ੀ ਕੁਰਬਾਨੀ ਕਿਸੇ ਇੱਕ ਜਾਨਵਰ ਨੂੰ ਜ਼ਿਬਾ ਕਰ ਦੇਣ ਦਾ ਨਾਮ ਨਹੀਂ ਹੈ ਬਲਕਿ ਉਸ ਸੱਚੇ ਰੱਬ ਦੀ ਰਜ਼ਾ ਲਈ ਸਭ ਕੁਛ ਲੁਟਾਉਣ ਦਾ ਨਾਮ ਕੁਰਬਾਨੀ ਹੈ ਅਰਥਾਤ ਉਸ ਸੱਚੇ ਰੱਬ ਵੱਲੋਂ ਮਾਲ ਤਲਬ ਕਰਨ ਤੇ ਮਾਲ ਔਲਾਦ ਤਲਬ ਕਰਨ ਤੇ ਔਲਾਦ ਜਾਨ ਤਲਬ ਕਰਨ ਤੇ ਜਾਨ ਉਸਦੀ ਰਜ਼ਾ ਉਸਦੀ ਰਾਹ ਵਿੱਚ ਕੁਰਬਾਨ ਕਰ ਦੇਣ ਦਾ ਨਾਮ ਕੁਰਬਾਨੀ ਹੈ
2: ਜੀ
3: ਔਰ ਇੱਕ ਬੰਦੇ ਨੂੰ ਸਹੀ ਬੰਦਗੀ ਦਾ ਇਹ ਜਾਂਚ ਸਿਖਾਉਂਦੀ ਹੈ ਇਸ ਚੀਜ਼ ਨੂੰ ਸਿੱਖੀ ਚ ਕਿਹਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਅੰਗ ਪਹਿਲਾ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਚਿਆਰਾ ਹੋਣ ਲਈ ਆਲਰੇਡੀ ਸਾਡੇ ਸਾਹਮਣੇ ਝੂਠ ਦੀ ਕੰਧ ਹੈ ਜਿਹੜੀ ਦੁਨੀਆ ਹੈ ਇਹਨੂੰ ਝੂਠ ਦੀ ਕੰਧ ਕਿਹਾ ਗਿਆ ਕਿਉਂਕਿ ਇਹ ਸਾਰੀ ਖਤਮ ਹੋਣ ਵਾਲੀ ਹੈ ਇਹ ਸਚਿਆਰਾ ਹੋਣ ਲਈ ਸਾਡੇ ਸਾਹਮਣੇ ਝੂਠ ਦੀ ਕੰਧ ਟੁੱਟ ਜਾਵੇ ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਹੁਕਮ ਰਜ਼ਾਈ ਉਹ ਸੱਚੇ ਸਾਜਨਹਾਰ ਦੀ ਰਜ਼ਾ ਦੇ ਅਨੁਸਾਰ ਜੀਵਨ ਗੁਜ਼ਾਰਨਾ ਸਾਰੀਆਂ ਮੁਹੱਬਤਾਂ ਨੂੰ ਕੁਰਬਾਨ ਕਰਨਾ ਉਹ ਸੱਚੇ ਰੱਬ ਲਈ ਕਿਉਂਕਿ ਹਰ ਧਰਮ ਦੀ ਇਹ ਸਿਕਸ਼ਾ ਹੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭਾਤੀ ਅੰਗ 724 ਕਰ ਬੰਦੇ ਤੂੰ ਬੰਦਗੀ ਜਿਚਰ ਗੱਟ ਵੇ ਸਾ ਬੰਦੇ ਦੇ ਪੈਦਾ ਹੋਣ ਦਾ ਮਕਸਦ ਹੀ ਉਸ ਪਰਵਰਦਿਗਾਰ ਦੀ ਉਸ ਪ੍ਰਭੂ ਦੀ ਅਕਾਲ ਪੁਰਖ ਦੀ ਬੰਦਗੀ ਹੈ ਔਰ ਉਸ ਬੰਦਗੀ ਦੇ ਅੱਗੇ ਦੁਨੀਆ ਦੀ ਕਿਸੇ ਮੁਹੱਬਤ ਨੂੰ ਹਾਵੀ ਨਹੀਂ ਹੋਣਾ ਚਾਹੀਦਾ ਇਹ ਹੈ ਇਹੀ ਇਸ ਕੁਰਬਾਨੀ ਦਾ ਫਲਸਫਾ ਹੈਗਾ
2: ਜੀ
3: ਇੱਕ ਵਾਰ ਮੁਹੰਮਦ ਸਾਹਿਬ ਤੋਂ ਉਹਨਾਂ ਦੇ ਅਨੁਆਈਆਂ ਨੇ ਪੁੱਛਿਆ ਕਿ ਕੁਰਬਾਨੀ ਦੀ ਹਕੀਕਤ ਕੀ ਹੈ ਤਾਂ ਹਜ਼ਰਤ ਪੈਗੰਬਰ ਹਜ਼ਰਤ ਮੂਸਾ ਨੇ ਜਵਾਬ ਦਿੱਤਾ ਵੀ ਤੁਹਾਡੇ ਜਿਹੜੇ ਦਾਦਾ ਨੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਉਹਨਾਂ ਦੀ ਇਹ ਸੁਨਤ ਹੈ ਤਰੀਕਾ ਹੈ ਮੈਂ ਇੱਥੇ ਗੱਲ ਕਲੀਅਰ ਕਰ ਦਊਂ ਜਿਹੜੇ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਥੇ ਇਹਨਾਂ ਨੂੰ ਬਾਈਬਲ ਚ ਔਰ ਤਲਮੂਦ ਚ ਅਬਰਾਹਮ ਕਿਹਾ ਗਿਆ ਅਬਰਾਹਮ ਇੱਕ ਪੈਗੰਬਰ ਥੇ ਅੱਲਾਹ ਪਾਕ ਦੇ ਰੱਬ ਦੇ ਤੇ ਕਿਉਂਕਿ ਜਿਹੜੇ ਜਿੰਨੇ ਵੀ ਰੱਬੀ ਬੰਦੇ ਹੁੰਦੇ ਨੇ ਉਹ ਉਹਨਾਂ ਦੀਆਂ ਸਾਰੀਆਂ ਖੁਸ਼ੀਆਂ ਸਾਰੀਆਂ ਖਾਹਿਸ਼ਾਤ ਇੱਛਾਵਾਂ ਉਹ ਰੱਬ ਤੋਂ ਵੱਧ ਕੇ ਨਹੀਂ ਹੁੰਦੀਆਂ ਇਹ ਵੀ ਇੱਕ ਰੱਬ ਦੇ ਪੈਗੰਬਰ ਥੇ ਤੇ ਜਦੋਂ ਇਹਨਾਂ ਨੂੰ ਰੱਬ ਨੇ

0: ਕੁਰਬਾਨੀ ਦੀ ਸਿਲਸਿਲਾ ਹਜ਼ਰਤ ਇਬਰਾਹਿਮ ਨਾਲ ਸੋਨਾ ਜੁੜਿਆ ਹੋਇਆ ਤੇ ਇੱਕ ਵਾਰ ਇਹਨਾਂ ਨੂੰ ਇਹਨਾਂ ਦੇ 85 ਈਅਰ ਓਲਡ ਚ ਤਕਰੀਬਨ 85 ਸਾਲ ਦੀ ਉਮਰ ਹੋ ਗਈ ਸੀ ਇਹਨਾਂ ਦੇ ਕੋਈ ਘਰ ਬੱਚਾ ਨਹੀਂ ਹੋਇਆ ਸੀ 85 ਸਾਲ ਦੀ ਉਮਰ ਚ ਇਹਨਾਂ ਨੂੰ ਇੱਕ ਰੱਬ ਵੱਲੋਂ ਬੱਚਾ ਦਿੱਤਾ ਜਾਂਦਾ ਹੈ ਜਿਹਦਾ ਨਾਮ ਇਹਨਾਂ ਨੇ ਇਸਮਾਈਲ ਰੱਖਿਆ ਤੇ ਜਦੋਂ ਉਹ ਬੇਟਾ 13 ਸਾਲ ਦੇ ਲਗਭਗ ਹੋ ਜਾਂਦਾ ਤਾਂ ਇਹਨਾਂ ਨੂੰ ਖਾਬ ਆਉਂਦੇ ਸੁਪਨੇ ਆਉਂਦੇ ਨੇ ਤਿੰਨ ਦਿਨ ਲਗਾਤਾਰ ਕਿ ਮੈਂ ਆਪਣੇ ਬੇਟੇ ਨੂੰ ਯਾਨੀ ਸਭ ਤੋਂ ਪਿਆਰੀ ਚੀਜ਼ ਨੂੰ ਰੱਬ ਦੇ ਰਸਤੇ 'ਚ ਕੁਰਬਾਨ ਕਰ ਰਿਹਾ ਤੇ ਤਿੰਨਾਂ ਬਾਅਦ ਇਹਨਾਂ ਨੇ ਆਪਣੇ ਬੇਟੇ ਨਾਲ ਰਾਏ ਕੀਤੀ ਵੀ ਮੈਂ ਬੇਟਾ ਤੈਨੂੰ ਦੇਖ ਰਿਹਾ ਕਿ ਮੈਂ ਤੈਨੂੰ ਰੱਬ ਦੇ ਰਸਤੇ ਕੁਰਬਾਨ ਕਰ ਰਿਹਾ ਤਾਂ ਬੇਟੇ ਨੇ ਜਵਾਬ ਦਿੱਤਾ ਕਿ ਅੱਬਾ ਜਾਨ ਜੋ ਤੁਹਾਨੂੰ ਦਿਖਾਇਆ ਜਾ ਰਿਹਾ ਤੁਸੀਂ ਉਸ ਰੱਬ ਦੇ ਹੁਕਮ ਨੂੰ ਕਰ ਗੁਜ਼ਰੋ ਤੇ ਮੈਨੂੰ ਤੁਸੀਂ ਸਬਰ ਕਰਨ ਵਾਲਿਆਂ 'ਚ ਪਾਓਗੇ ਇਨਸ਼ਾਅੱਲਾ ਰੱਬ ਦੇ ਹੁਕਮ ਨਾਲ ਮੈਂ ਸਬਰ ਕਰੂੰਗਾ ਕਿਉਂਕਿ ਰੱਬੀ ਹੁਕਮ ਹੈ ਤੁਸੀਂ ਇਹਨੂੰ ਕਰ ਗੁਜ਼ਰੋ ਤੇ ਅਗਲੇ ਦਿਨ ਪੈਗੰਬਰ ਜਿਹੜੇ ਇਬਰਾਹਿਮ ਸੀ ਆਪਣੇ ਬੇਟੇ ਨੂੰ ਲੈ ਕੇ ਸਵੇਰੇ ਸਵੇਰੇ ਮੂੰਹ ਨੇੜੇ ਨਿਕਲਦੇ ਨੇ ਘਰੋਂ ਤੇ ਇਹਨਾਂ ਨੂੰ ਆਪਣੇ ਰੱਬ ਦੇ ਰਸਤੇ ਕੁਰਬਾਨ ਕਰਨ ਲਈ ਤਾਂ ਪਿੱਛੋਂ ਰਾਕਸ਼ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਰਾਕਸ਼ ਕਹਿੰਦੇ ਆਮ ਤੌਰ 'ਤੇ ਉਹ ਇਹਨਾਂ ਦੀ ਬੀਵੀ ਕੋਲ ਆਉਂਦਾ ਜਿਹਨਾਂ ਨੂੰ ਮਾਈ ਹਾਜ਼ਰਾ ਕਿਹਾ ਜਾਂਦਾ ਉਹ ਕਹਿੰਦਾ ਵੀ ਮੀਆਂ ਜੀ ਅੱਜ ਘਰ ਨਹੀਂ ਹਨ ਤੇ ਨੰਨਾ ਜਿਹੜਾ ਇਸਮਾਈਲ ਆ ਉਹ ਵੀ ਨਜ਼ਰ ਨਹੀਂ ਆ ਰਿਹਾ ਤਾਂ ਉਹ ਮਾਤਾ ਜਵਾਬ ਦਿੰਦੀ ਹੈ ਕਿ ਉਹ ਦੋਵੇਂ ਸੈਰ ਨੂੰ ਗਏ ਨੇ ਤਾਂ ਉਹ ਕਹਿੰਦੇ ਵੀ ਨਹੀਂ ਨਹੀਂ ਉਸ ਤੂੰ ਧੋਖੇ 'ਚ ਸੈਰ ਨੂੰ ਨਹੀਂ ਗਏ ਅੱਜ ਇਬਰਾਹਿਮ ਤੇਰੇ ਪੁੱਤਰ ਨੂੰ ਜ਼ਿਬਾ ਕਰਨ ਲਈ ਗਏ ਨੇ ਤੇ ਤੂੰ ਭੱਜ ਫੌਰਨ ਦੌੜ ਆਪਣੇ ਬੱਚੇ ਦੀ ਬਾਂਹ ਫੜ ਕੇ ਵਾਪਸ ਲਿਆ ਨਹੀਂ ਤਾਂ ਥੋੜ੍ਹੀ ਦੇਰ ਬਾਅਦ ਤੂੰ ਦੇਖੇਂਗੀ ਤੇਰੇ ਬੇਟੇ ਦੀ ਜਿਹੜੀ ਹੈ ਉਹ ਜਿਸਮ ਹੈ ਖੂਨ 'ਚ ਲਤਪਤ ਹੋਊਗਾ ਤੂੰ ਰੋ ਰਹੀ ਹੋਵੇਗੀ ਤਾਂ ਮਾਤਾ ਨੇ ਜਵਾਬ ਦਿੱਤਾ ਕਿ ਕਦੇ ਪੁੱਤਰ ਵੀ ਪਿਤਾ ਵੀ ਆਪਣੇ ਪੁੱਤਰ ਨੂੰ ਕਤਲ ਕਰਦਾ
1: ਜੀ
0: ਫਿਰ ਇਬਰਾਹਿਮ ਤਾਂ ਆਪਣੇ ਬੇਟੇ ਨੂੰ ਬਹੁਤ ਪਿਆਰ ਕਰਦੇ ਨੇ ਤੂੰ ਝੂਠ ਬੋਲ ਰਿਹਾ ਮੇਰੇ ਘਰੋਂ ਨਿਕਲ ਜਾ ਕਿਉਂਕਿ ਇਨਸਾਨੀ ਸ਼ਕਲ ਸੀ ਉਹਨੇ ਫਿਰ ਕਿਹਾ ਨਹੀਂ ਤੂੰ ਭੋਲੀ ਬਣੀ ਬੈਠੀ ਹੈ ਅੱਜ ਤੇਰੇ ਇਬਰਾਹਿਮ ਆਪਣੇ ਬੇਟੇ ਨੂੰ ਤੇਰੇ ਪੁੱਤਰ ਨੂੰ ਜ਼ਰੂਰ ਜਵਾਹ ਕਰ ਦੇਣਗੇ ਕੁਰਬਾਨ ਕਰ ਦੇਣਗੇ ਕਿਉਂਕਿ ਉਹਨੂੰ ਰੱਬੀ ਹੁਕਮ ਹੈ ਤਾਂ ਮਾਤਾ ਜਵਾਬ ਦਿੰਦੀ ਹੈ ਕਿ ਅਗਰ ਰੱਬੀ ਹੁਕਮ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਇਸ ਗੱਲ ਦੀ ਖੁਸ਼ੀ ਹਾਂ ਇੱਕ ਇਸਮਾਈਲ ਹੀ ਅਗਰ ਮੇਰੇ 1000 ਇਸਮਾਈਲ ਵੀ ਹੁੰਦੇ ਮੈਂ ਰੱਬੀ ਹੁਕਮ ਤੇ ਉਹਨਾਂ ਨੂੰ ਵੀ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੀ ਇਹ ਉਹ ਪਿਛੋਕੜ ਹੈ ਇਸ ਕੁਰਬਾਨੀ ਦਾ ਰੱਬ ਨੂੰ ਕਿਸੇ ਦੀ ਕੁਰਬਾਨੀ ਦੀ ਲੋੜ ਨਹੀਂ ਨਾ ਰੱਬ ਨੂੰ ਮਾਲ ਚਾਹੀਦਾ ਨਾ ਰੱਬ ਨੂੰ ਕਿਸੇ ਜਾਨ ਚਾਹੀਦੀ ਹੈ ਨਾ ਕਿਸੇ ਦੀ ਔਲਾਦ ਚਾਹੀਦੀ ਹੈ ਕਿਉਂਕਿ ਉਹ ਸਭ ਕੁਝ ਦੇਣ ਵਾਲਾ ਤਾਂ ਉਹੀ ਹੈ ਉਹ ਦੇਖਦਾ ਜਿਹੜਾ ਮੇਰਾ ਬੰਦਾ ਮੇਰੇ ਨਾਲ ਬੰਦਗੀ ਦਾ ਦਾਅਵਾ ਕਰਦਾ ਹੈ ਉਹ ਕਿੰਨਾ ਕੁ ਸੱਚਾ ਹੈ
1: ਜੀ
0: ਇੱਕ ਪ੍ਰੀਖਿਆ ਸੀ ਇੱਕ ਇਮਤਿਹਾਨ ਸੀ ਰੱਬ ਵੱਲੋਂ ਆਵਾਜ਼ ਆਈ ਕਿ ਇਬਰਾਹਿਮ ਤੂੰ ਨੇ ਆਪਣਾ ਜਿਹੜਾ ਖਾਬ ਸੀ ਸੱਚ ਕਰ ਦਿਖਾਇਆ ਤੂੰ ਇਮਤਿਹਾਨ 'ਚ ਕਾਮ ਹੋਏ ਹੋ ਗਿਆ ਤੇ ਉਹਦੇ ਬਦਲੇ ਇੱਕ ਅਸੀਂ ਦੁੰਬਾ ਇੱਕ ਯਾਨੀ ਕਿ ਦੂਸਰਾ ਜਾਨਵਰ ਜਿਹੜਾ ਭੇਜਿਆ ਤੂੰ ਉਹਨੂੰ ਕੁਰਬਾਨ ਕਰਕੇ ਇਸ ਰਸਮ ਨੂੰ ਪੂਰੀ ਕਰਦੇ ਆਪਣੀ ਦੇਖੋ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਇੱਥੇ ਅੱਜ ਤੋਂ ਲਗਭਗ 45 ਸਾਲ ਪਹਿਲਾਂ ਸਾਡੇ ਘਰਾਂ 'ਚ ਫਰਿੱਜ ਨਹੀਂ ਹੁੰਦੇ ਸੀ ਤੇ ਲੋਕ ਘੜਿਆਂ 'ਚ ਪਾਣੀ ਰੱਖਦੇ ਸੀ ਮੇਰੀ ਮਾਤਾ ਮੈਂ ਛੋਟਾ ਸੀ ਮੇਰੀ ਮਾਤਾ ਮੈਨੂੰ 5 ਰੁਪਏ ਦਿੰਦੀ ਸੀ ਘੜਾ ਵੀ ਘੜਾ ਲੈ ਕੇ ਆਓ ਘੁਮਾਰ ਤੋਂ ਔਰ ਉਹਨਾਂ ਨੇ ਘੜਾ 5 ਰੁਪਏ ਦੇਣ ਲੱਗੇ ਕਹਿਣਾ ਵੀ ਉਹਨੂੰ ਖੜਕਾ ਕੇ ਦੇਖ ਲਈ ਵੀ ਉਹ ਕੱਚਾ ਕਿ ਪੱਕਾ ਹੈ ਤੇ ਹੁਣ ਜਦੋਂ ਅਸੀਂ ਇੱਕ 5 ਰੁਪਏ ਦਾ ਘੜਾ ਲੈਣਾ ਹੁੰਦਾ ਜੀ ਖੜਕਾ ਕੇ ਦੇ ਦੇ ਤੂੰ ਸੱਚਾ ਸਾਹਿਬ ਸੱਚਾ ਰੱਬ ਵੀ ਆਪਣੇ ਬੰਦੇ ਨੂੰ ਜਿਹੜਾ ਦਾਅਵਾ ਕਰਦਾ ਮੈਂ ਰੱਬ ਦਾ ਬੰਦਾ ਉਹਦੀ ਬੰਦਗੀ ਕਰਦਾ ਉਹਨੂੰ ਖੜਕਾ ਕੇ ਦੇਖਦਾ ਕਿਉਂਕਿ ਇਨਸਾਨ ਦੇ ਅੰਦਰ ਜਾਨ ਮਾਲ ਔਰ ਜਿਹੜਾ ਔਲਾਦ ਇਹਦੀ ਮੁਹੱਬਤ ਹੁੰਦੀ ਹੈ ਇਸ ਲਈ ਜਦੋਂ ਕੁਰਬਾਨੀ ਕੀਤੀ ਜਾਂਦੀ ਇੱਕ ਹੋਰ ਮੈਂ ਇੱਥੇ ਗੱਲ ਕਲੀਅਰ ਕਰਦਾ ਇਹ ਜਾਨਵਰ ਦੀ ਜਿਹੜੀ ਕੁਰਬਾਨੀ ਹੈ ਇਹ ਅਸਲ 'ਚ ਜਾਨਵਰ ਨੂੰ ਜਿਵਾ ਕਰਨ ਦਾ ਨਾਮ ਕੁਰਬਾਨੀ ਨਹੀਂ ਹੈ ਬਲਕਿ ਇਹਦਾ ਇੱਕ ਸਿੰਬਲ ਹੈ ਇੱਕ ਚਿੰਨ੍ਹ ਹੈ ਉਸ ਵੇਲੇ ਆਪਣੇ ਨਫਸ ਨੂੰ ਆਪਣੀ ਮਨ ਨੂੰ ਜਿਵਾ ਕਰਨ ਦਾ ਇਹਦੇ ਨਾਲ ਨਾਲ ਅਸਲ ਛੁਰੀ ਜਾਨਵਰ ਤੇ ਨਹੀਂ ਚੱਲਦੀ ਹੈਗੀ ਅਸਲ ਛੁਰੀ ਸਾਡੇ ਨਫਸੇ ਸਾਡੀਆਂ ਮਨ ਦੀਆਂ ਇੱਛਾਵਾਂ ਦੇ ਸਾਡੀਆਂ ਖਾਹਿਸ਼ਾਂ ਦੇ ਮੁਹੱਬਤਾਂ ਦੇ ਚੱਲਦੀ ਹੈ ਜਿਹਦੇ ਅੰਦਰ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸਿਆ ਹੋਇਆ ਉਹਨੂੰ ਕੁਰਬਾਨ ਕਰਨ ਦਾ ਨਾਮ ਕੁਰਬਾਨੀ ਹੈ ਠੀਕ ਹੈ ਨੀ ਅਸਲ 'ਚ ਉਹਨੂੰ ਕੁਰਬਾਨ ਕਰਨ ਦਾ ਨਾਮ ਕੁਰਬਾਨੀ ਕਿਉਂਕਿ ਇਹ ਚੀਜ਼ਾਂ ਬੰਦੇ ਨੂੰ ਬੰਦਗੀ ਤੋਂ ਦੂਰ ਕਰਦੀਆਂ ਨੇ ਔਰ ਆਪਣੇ ਸੱਚੇ ਸਾਜਨਹਾਰ ਤੋਂ ਹਟਾਉਂਦੀਆਂ ਨੇ ਤੇ ਇਹਨਾਂ ਨੂੰ ਕੁਰਬਾਨ ਕੀਤਾ ਜਾਂਦਾ ਮਹਿਸੂਸ ਇਹ ਹੁੰਦਾ ਉਸ ਵੇਲੇ ਵੀ ਮੈਂ ਜਾਨਵਰ ਨੂੰ ਜਿਵਾ ਨਹੀਂ ਕਰ ਰਿਹਾ ਹਲਾਲ ਨਹੀਂ ਕਰ ਰਿਹਾ ਬਲਕਿ ਆਪਣੇ ਨਫਸ ਨੂੰ ਆਪਣੇ ਮਨ ਦੀਆਂ ਇੱਛਾਵਾਂ ਨੂੰ ਜਿਹਨਾਂ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸਿਆ ਹੋਇਆ ਉਹਨਾਂ ਨੂੰ ਕੁਰਬਾਨ ਕਰ ਰਿਹਾ ਉਹ ਸੱਚੇ ਸਾਹਿਬ ਦੇ ਉਹ ਸੱਚੇ ਰੱਬ ਦੀ ਮੁਹੱਬਤ 'ਚ ਤਾਂ ਕਿ ਮੇਰੇ ਅੰਦਰ ਕੋਈ ਵੀ ਇੱਛਾਵਾਂ ਮੇਰੀਆਂ ਖਾਹਿਸ਼ਾਂ ਮੇਰੀਆਂ ਮੁਹੱਬਤਾਂ ਉਸ ਆਪਣੇ ਸੱਚੇ ਰੱਬ ਤੋਂ ਨਾ ਵੱਧ ਜਾਣ ਇਸ ਚੀਜ਼ ਦਾ ਨਾਮ ਕੁਰਬਾਨੀ ਹੈ
1: ਜੀ ਅਸੀਂ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਅਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਈਦ ਉਲ ਜ਼ੁਹਾ ਜਿਹੜਾ ਉਹ ਮਨਾਇਆ ਜਾ ਰਿਹਾ ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ ਇਸ ਨੂੰ ਈਦ ਅਲ ਅਦਾ ਵੀ ਕਿਹਾ ਜਾਂਦਾ ਹੈ ਇਸ ਨੂੰ ਈਦ ਉਲ ਅਜ਼ਾ ਵੀ ਕਿਹਾ ਜਾਂਦਾ ਹੈ ਤਾਂ ਇਹ ਨਾਵਾਂ ਦੇ ਵਿੱਚ ਜਿਹੜੀ ਵਖਰੇਵੇਂ ਦੀ ਇਹ ਵਡਿਆਈ ਹੈ ਜਾਂ ਕਈ ਨਾਵਾਂ ਦੇ ਨਾਲ ਇਸ ਨੂੰ ਜਾਣਿਆ ਜਾਂਦਾ ਹੈ ਇਸ ਬਾਰੇ ਵੀ ਅਸੀਂ ਸਮਝਣਾ ਚਾਹਾਂਗੇ
0: ਦੇਖੋ ਈਦ ਉਲ ਅਜ਼ਾ ਜਿਹਦਾ ਜ਼ਾਦ ਹੈ ਜ਼ ਇਹ ਅਰਬੀ ਦਾ ਭਾਸ਼ਾ ਦਾ ਸ਼ਬਦ ਹੈ ਜਦ ਇਹਨੂੰ ਅਸੀਂ ਇੰਗਲਿਸ਼ ਪੜ੍ਹਦੇ ਹਾਂ ਈਦ ਉਲ ਅਧਾ ਕਹਿ ਦਿੰਦੇ ਹਾਂ ਉੱਥੇ ਕਿਉਂਕਿ ਜ਼ੈਡ ਨਹੀਂ ਉਹ ਜ਼ਵਾਬ ਨਹੀਂ ਆਉਂਦਾ ਹੈਗਾ ਉਹ ਡੀ ਬੋਲਦੇ ਇਹਨੂੰ ਹੋਰ ਇਹਦੇ 'ਚ ਕੋਈ ਫਰਕ ਨਹੀਂ ਹੈ ਜਿਵੇਂ ਪਾਣੀ ਨੂੰ ਜਲ ਕਰਕੇ ਪੀ ਲਿਆ ਜਾਂ ਪਾਣੀ ਕਰਕੇ ਪੀ ਲਿਆ ਹੈ ਨਾ ਈਦ ਉਲ ਅਜ਼ਹਾ ਜਾਂ ਈਦ ਉਲ ਅਧਾ ਇੱਕ ਹੀ ਸ਼ਬਦ ਹੈ ਇਹ ਬਕਰਾ ਈਦ ਬਕਰਾ ਅਸਲ ਹੁੰਦਾ ਗਾਏ ਦਾ ਅਰਥ ਹੁੰਦਾ ਬਕਰਾ ਮਤਲਬ ਗਾਏ ਕਿਸੇ ਜਾਨਵਰ ਨੂੰ ਰੱਬ ਦੇ ਰਸਤੇ 'ਚ ਕੁਰਬਾਨ ਕਰਨਾ ਇਸ ਦਾ ਨਾਮ ਹੈ ਕੁਰਬਾਨੀ ਅਸਲ 'ਚ ਮੈਂ ਦੱਸਿਆ ਜਿਵੇਂ ਆਪਣੀਆਂ ਅਸਲ ਤਾਂ ਇੱਛਾਵਾਂ ਨੂੰ ਆਪਣੀਆਂ ਖਾਹਿਸ਼ਾਂ ਨੂੰ ਆਪਣੀਆਂ ਮੁਹੱਬਤਾਂ ਨੂੰ ਜਿਹੜੀਆਂ ਕਿ ਸਾਨੂੰ ਰੱਬ ਦੇ ਨਾਲ ਮੁਹੱਬਤ ਕਰਨ ਤੋਂ ਜੁੜਨ ਤੋਂ ਰੋਕਦੀਆਂ

0: ਸਾਲ ਨੇ ਮਹੀਨੇ ਨੇ ਉਹ ਚੰਦਰਮਾ ਦੇ ਹਿਸਾਬ ਨਾਲ ਚੱਲਦੇ ਨੇ ਹਨਾ। ਇਹ ਜਿਹੜਾ ਮਹੀਨਾ ਹੁੰਦਾ ਜ਼ਿਲਹਿਜਾ ਦਾ ਮਹੀਨਾ ਕਿਹਾ ਜਾਂਦਾ, ਇਹ ਜਦੋਂ ਚੰਦ ਚੜ੍ਹਦਾ ਪਹਿਲੀ ਤਰੀਕ ਨੂੰ ਇਸ ਮਹੀਨੇ ਦਾ, ਤਾਂ ਦਸਵੇਂ ਦੀ ਈਦ ਹੁੰਦੀ ਹੈ, ਦਸਵੇਂ ਦਿਨ ਇਹ ਕੁਰਬਾਨੀ ਕੀਤੀ ਜਾਂਦੀ ਹੈ, ਕਿਉਂਕਿ ਜਿਸ ਦਿਨ ਹਜ਼ਰਤ ਇਸਮਾਈਲ ਅਲੈਹਿਸ ਸਲਾਮ ਨੂੰ ਉਹਨਾਂ ਦੇ ਫਾਦਰ ਸਾਹਿਬ ਜ਼ਿਬਾਹ ਕਰਨ ਲੈ ਕੇ ਗਏ ਤੇ ਘਰੋਂ, ਤਾਂ ਉਸ ਦਿਨ ਇਹ ਤਾਰੀਖ ਸੀ, ਦਸਵੀਂ ਤਾਰੀਖ ਸੀ ਉਹਦੀ ਚੰਦ ਦੇ ਹਿਸਾਬ ਨਾਲ, ਚੰਦ ਦੀ ਦਸਵੀਂ ਨੂੰ ਇਹ ਕੁਰਬਾਨੀ ਕੀਤੀ ਜਾਂਦੀ।
1: ਤਿਉਹਾਰ ਨੂੰ ਕਿਸ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ, ਕੀ ਵਿਸ਼ੇਸ਼ ਨਮਾਜ਼ ਜਿਹੜੀਆਂ ਨੇ ਉਹ ਅਦਾ ਕੀਤੀਆਂ ਜਾਂਦੀਆਂ ਨੇ, ਅਤੇ ਕੁਰਬਾਨੀ ਦਾ ਜਿਹੜਾ ਕਨਸੈਪਟ ਹੈ ਜਿਵੇਂ ਤੁਸੀਂ ਉਸ ਬਾਰੇ ਵੀ ਗੱਲ ਕੀਤੀ ਹੈ, ਅਤੇ ਜਿੱਥੇ ਰਵਾਇਤੀ ਚਾਅ ਰੌਣਕਾਂ ਜਿਹੜੀਆਂ ਨੇ ਉਹ ਇਸ ਦਿਨ ਦੇ ਵਿੱਚ ਖਾਸ ਤੌਰ 'ਤੇ ਹੁੰਦੇ ਨੇ, ਉੱਥੇ ਹੀ ਲੋਕਾਂ ਨੂੰ ਹੈ ਜਿਹੜਾ ਗਲੇ ਲੱਗ ਕੇ ਮੁਬਾਰਕਬਾਦ ਦਿੱਤੀਆਂ ਜਾਂਦੀਆਂ ਨੇ, ਤਾਂ ਅਸੀਂ ਚਾਹਾਂਗੇ ਕਿ ਇਸ ਬਾਰੇ ਜ਼ਰੂਰ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਇਸ ਦਿਨ ਨੂੰ ਮਨਾਉਣ ਦੀਆਂ ਜਿਹੜੀਆਂ ਮਾਨਤਾਵਾਂ ਨੇ ਉਹ ਕਿਵੇਂ ਦੀਆਂ ਨੇ।
0: ਦੇਖੋ ਜਿਹੜੀ ਇਹ ਤਿਉਹਾਰ ਹੈ ਇਸਲਾਮ 'ਚ, ਤਿਉਹਾਰ ਕੋਈ ਖੁਸ਼ੀ ਦਾ ਨਾਮ ਨਹੀਂ ਹੈ, ਅਸਲ 'ਚ ਉਸ ਸੱਚੇ ਸਾਜਨਹਾਰ ਜਿਹੜਾ ਰੱਬ ਹੈ ਉਹਦੇ ਰਜ਼ਾ ਲਈ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰਨਾ, ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕਰਨਾ, ਜਦੋਂ ਬੰਦਾ ਇਹ ਆਪਣੀ ਇਸ ਚੀਜ਼ 'ਚ ਸਫਲਤਾ ਹਾਸਲ ਕਰਦਾ ਤਾਂ ਉਹਦੀ ਖੁਸ਼ੀ ਮਨਾਉਂਦਾ ਹੈਗਾ, ਅਤੇ ਉਸ ਖੁਸ਼ੀ ਦੇ ਤੌਰ 'ਤੇ ਹੀ ਦੋ ਰਕਾਤ ਨਮਾਜ਼ ਬਾਹਰ ਜਾ ਕੇ ਈਦਗਾਹ 'ਚ ਪੜ੍ਹੀ ਜਾਂਦੀ ਹੈ, ਉਦੋਂ ਸ਼ੁਕਰਾਨਾ ਕੀਤਾ ਜਾਂਦਾ ਰੱਬੇ ਵੀ ਤੈਨੇ ਮੈਨੂੰ ਬਲ ਬਖਸ਼ਿਆ ਤੇ ਮੈਂ ਤੇਰੀ ਰਜ਼ਾ 'ਚ ਆਪਣੀ ਜ਼ਿੰਦਗੀ ਨੂੰ ਗੁਜ਼ਾਰਨ ਦਾ ਮੈਨੂੰ ਮੌਕਾ ਮਿਲਿਆ, ਤੇਰੀ ਤੇਰੀ ਰਜ਼ਾ ਨਾਲ ਹੀ, ਤੇਰੀ ਤੇਰੇ ਬਲ ਨਾਲ ਹੀ, ਤੇ ਇਹਦੇ ਲਈ ਮੈਂ ਸ਼ੁਕਰਾਨਾ ਕਰਦਾ, ਤੇ ਉਹਦੇ ਲਈ ਫਿਰ ਇੱਕ ਦੂਜੇ ਨੂੰ ਗਲੇ ਮਿਲਿਆ ਜਾਂਦਾ, ਮੁਬਾਰਕਬਾਦ ਦਿੱਤੀ ਜਾਂਦੀ ਹੈ, ਜਿਸ ਤਰ੍ਹਾਂ ਆਪਾਂ ਕੋਈ ਇਮਤਿਹਾਨ 'ਚ ਪ੍ਰੀਖਿਆ 'ਚ ਪਾਸ ਹੁੰਦਾ ਆਪਾਂ ਕਿਸੇ ਨੂੰ ਮੁਬਾਰਕਬਾਦ ਦਿੰਦੇ ਹਾਂ, ਜਾਂ ਇਲੈਕਸ਼ਨ ਹੁੰਦਾ ਕੋਈ ਕੈਂਡੀਡੇਟ ਕਾਮਯਾਬ ਹੁੰਦਾ ਉਹਨੂੰ ਮੁਬਾਰਕਬਾਦ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਹੀ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਜਾਂਦੀ ਹੈ ਕਿ ਅਸੀਂ ਆਪਣੇ ਰੱਬ ਦੇ ਸੱਚੇ ਸਾਜਨਹਾਰ ਦੀ ਜਿਹੜੀ ਹੈ ਹੁਕਮ ਨੂੰ, ਉਹਦੇ ਦਿੱਤੇ ਹੋਏ ਸਾਡੇ ਜਿਹੜਾ ਮੈਸੇਜ ਸੀਗਾ ਜਾਂ ਜਿਹੜਾ ਆਦੇਸ਼ ਸੀ ਉਹਨੂੰ ਅਸੀਂ ਪੂਰਾ ਕਰਨ 'ਚ ਸਫਲ ਹੋਏ, ਇਸ ਕਰਕੇ ਉਹ ਖੁਸ਼ੀ ਮਨਾਈ ਜਾਂਦੀ ਹੈ, ਅਤੇ ਉਸ ਤੋਂ ਬਾਅਦ ਕੁਰਬਾਨੀ ਕੀਤੀ ਜਾਂਦੀ ਹੈ, ਕੁਰਬਾਨੀ ਕਰਕੇ ਜਿਹੜਾ ਉਹਦਾ ਗੋਸ਼ਤ ਹੁੰਦਾ ਉਹ ਉਹਦਾ ਬਿਹਤਰ ਇਹ ਤਰੀਕਾ ਹੁੰਦਾ ਕਿ ਇੱਕ ਹਿੱਸਾ ਗਰੀਬਾਂ 'ਚ ਵੰਡ ਦਿੱਤਾ ਜਾਵੇ, ਇੱਕ ਹਿੱਸਾ ਰਿਸ਼ਤੇਦਾਰਾਂ 'ਚ ਵੰਡ ਦਿੱਤਾ ਜਾਂਦਾ, ਅਤੇ ਇੱਕ ਹਿੱਸਾ ਆਪਣੇ ਘਰ 'ਚ ਰੱਖ ਦਿੱਤਾ ਜਾਂਦਾ ਹੈਗਾ। ਕੁੱਕ ਇਸਲਾਮ 'ਚ ਕੁਰਾਨ 'ਚ ਕਿਹਾ ਜਾਂਦਾ ਵੀ ਅੱਲਾਹ ਪਾਕ ਦਾ ਫਰਮਾਨ ਹੈ ਕਿ ਤੁਹਾਡਾ ਜਿਹੜਾ ਕੁਰਾਨੀ ਦਾ ਗੋਸ਼ਤ ਜਾਂ ਮੈਨੂੰ ਖੂਨ ਨਹੀਂ ਪਹੁੰਚਦਾ ਹੈਗਾ, ਮੇਰੇ ਰੱਬ ਕੋਲ ਤੁਹਾਡੀ ਨੀਅਤ ਪਹੁੰਚਦੀ ਹੈ, ਤੁਹਾਡਾ ਤਕਵਾ ਪਹੁੰਚਦਾ ਵੀ ਤੁਸੀਂ ਕਿੰਨੇ ਕੁ ਪਰਹੇਜ਼ਗਾਰ ਹੋ, ਤੁਹਾਡੇ ਦਿਲ 'ਚ ਕੀ ਹੈ, ਤੁਹਾਡੀ ਨੀਤਾਂ 'ਚ ਕੀ ਹੈ, ਕਿ ਤੁਸੀਂ ਇਹ ਕੁਰਬਾਨੀ ਦੇ ਨਾਲ ਆਪਣੇ ਨਫਸ ਨੂੰ, ਆਪਣੀਆਂ ਇੱਛਾਵਾਂ ਨੂੰ, ਆਪਣੀਆਂ ਮਨ ਦੀਆਂ ਮੁਹੱਬਤਾਂ ਨੂੰ ਜਿਹੜੀ ਦੁਨੀਆਂ ਦੀਆਂ ਨੇ ਉਹਨਾਂ ਨੂੰ ਕੁਰਬਾਨ ਕਰਤਾ ਜਾਂ ਸਿਰਫ ਤੁਸੀਂ ਇੱਕ ਜਾਨਵਰ ਨੂੰ ਜ਼ਿਬਾ ਕੀਤਾ ਹੈਗਾ, ਅਤੇ ਇਸ ਕਰਕੇ ਕੁਰਾਨ 'ਚ ਸਪੈਸ਼ਲ ਕਿਹਾ ਕਿ ਤੁਹਾਡਾ ਗੋਸ਼ਤ ਕੁਰਬਾਨੀ ਦਾ ਜਾਂ ਤੁਹਾਡਾ ਜਿਹੜਾ ਇਹ ਹੈ ਆਪਣਾ ਖੂਨ ਨਹੀਂ ਪਹੁੰਚਦਾ ਹੈਗਾ, ਤੁਹਾਡੀ ਨੀਅਤ ਪਹੁੰਚਦੀ ਹੈ ਤੁਹਾਡੇ ਦਿਲ 'ਚ ਜੋ ਕੁਛ ਹੈ।
1: ਇਸੇ ਤਰੀਕੇ ਦੇ ਨਾਲ ਹੀ ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਨੇ, ਕਿਉਂਕਿ ਜਿਹੜੇ ਪਸ਼ੂ ਪਾਲਕ ਨੇ ਉਹ ਮੰਡੀਆਂ ਦੇ ਵਿੱਚ ਆਪਣੇ ਪਸ਼ੂ ਲੈ ਕੇ ਜਾਂਦੇ ਨੇ, ਤਾਂ ਉਹਨਾਂ ਦੀ ਆਮਦਨ ਦੇ ਨਾਲ ਉਹਨਾਂ ਦੀ ਰੋਜ਼ੀ ਰੋਟੀ ਦੇ ਨਾਲ ਵੀ ਕਿਤੇ ਨਾ ਕਿਤੇ ਇਹ ਜੁੜਿਆ ਹੋਇਆ।
0: ਬਿਲਕੁਲ, ਦੇਖੋ ਇੱਕ ਜਿਹੜਾ ਸਾਜਨਹਾਰ ਹੈ ਜਿਸਨੇ ਦੁਨੀਆਂ ਦਾ ਕਾਰਖਾਨਾ ਬਣਾਇਆ ਉਹ ਜਾਣਦਾ ਹੈ ਇਹ ਦੁਨੀਆਂ ਨੂੰ ਕਿਵੇਂ ਚਲਾਉਣਾ ਨਾ, ਇਸ ਤਰ੍ਹਾਂ ਦੇ ਉਹਨਾਂ ਨੇ ਉਹਨਾਂ ਵੱਲੋਂ ਕੁਛ ਚੀਜ਼ਾਂ ਬਣਾਈਆਂ ਗਈਆਂ ਨੇ ਤਾਂ ਕਿ ਲੋਕ ਇੱਕ ਦੂਜੇ ਡਿਪੈਂਡੈਂਟ ਨੇ, ਇੱਕ ਦੂਜੇ ਜੁੜ ਕੇ ਚੱਲਦੇ ਨੇ ਹਨਾ। ਜੇ ਸਾਰੇ ਲੋਕ ਗਰੀਬ ਹੁੰਦੇ ਤਾਂ ਮਜ਼ਦੂਰੀ ਕੌਣ ਕਰਵਾਉਂਦਾ, ਜੇ ਸਾਰੇ ਲੋਕ ਅਮੀਰ ਹੁੰਦੇ ਤਾਂ ਮਜ਼ਦੂਰੀ ਕੌਣ ਕਰਦਾ ਹੈ ਨਾ। ਇਸੇ ਤਰ੍ਹਾਂ ਹੀ ਸਭ ਲੋਕ ਅਲੱਗ ਅਲੱਗ, ਜਿਵੇਂ ਤੁਸੀਂ ਕਿਹਾ ਵੀ ਬਹੁਤ ਸਾਰੇ ਲੋਕ ਪਸ਼ੂ ਪਾਲਦੇ ਨੇ, ਫਿਰ ਉਹਨਾਂ ਨੂੰ ਵੇਚਦੇ ਨੇ ਜਾ ਕੇ ਬਾਜ਼ਾਰਾਂ 'ਚ, ਉਹ ਸਾਡੇ ਮੇਰੇ ਕੋਲ ਬਹੁਤ ਬੜੀ ਮੰਡੀ ਲੱਗਦੀ ਹੈ, ਪੂਰੇ ਪੰਜਾਬ ਤੋਂ ਲੋਕ ਦੂਰੋਂ ਦੂਰੋਂ ਉਹ ਖਰੀਦਦੇ ਹੁੰਦੇ ਨੇ ਪਸ਼ੂ, ਬਲਕਿ ਜਿਹੜੇ ਵੇਚਣ ਵਾਲੇ ਨੇ ਬੱਕਰੇ, ਕਿਉਂਕਿ ਸਾਡੇ ਮੇਰੇ ਕੋਲ ਪੰਜਾਬ 'ਚ ਸਿਰਫ ਬੱਕਰੇ ਦੀ ਕੁਰਬਾਨੀ ਹੁੰਦੀ ਹੈ, ਅਤੇ ਪੂਰੇ ਪੰਜਾਬ 'ਚੋਂ ਨਹੀਂ ਰਾਜਸਥਾਨ 'ਚੋਂ ਯੂਪੀ 'ਚੋਂ ਇੱਧਰੋਂ ਲੋਕ ਲੈ ਕੇ ਜਿਹੜੇ ਪਸ਼ੂ ਪਾਲਦੇ ਨੇ ਉਹ ਇਸ ਈਦ ਦੇ ਮੌਕੇ 'ਤੇ ਪਹੁੰਚਦੇ ਨੇ, ਤੋਂ ਆਪਣੇ ਸਾਰੇ ਸਾਰ ਆਪਣੇ ਜਾਨਵਰਾਂ ਨੂੰ ਪਾਲਦੇ ਨੇ, ਅਤੇ ਫਿਰ ਉਹਨਾਂ ਨੂੰ ਹੁੰਦਾ ਵੀ ਸਾਡੇ ਸਾਲ ਦੀ ਜਿਹੜੀ ਮਿਹਨਤ ਹੈ ਉਹ ਸਾਨੂੰ ਉਹਦੇ 'ਚ ਕੁਛ ਫਾਇਦਾ ਹੋਊਗਾ। ਅੱਜ ਜਿਹੜੀ ਸਭ ਧਰਮਾਂ 'ਚ ਇੱਕ ਰਸਮ ਰਹਿ ਗਈ, ਉਹਦਾ ਪਿਛੋਕੜ, ਉਹਦਾ ਕੋਰ, ਉਹਦਾ ਮੈਸੇਜ ਕਿਉਂ ਭੁੱਲ ਗਏ ਅਸੀਂ? ਮੈਂ ਅਕਸਰ ਕਹਿੰਦਾ ਹੁੰਦਾ ਰਹਿ ਗਈ ਰਸਮੇ ਕੁਰਬਾਨੀ, ਕੁਰਬਾਨੀ ਦੀ ਰਸਮ ਰਹਿ ਗਈ, ਜਾਨਵਰ ਜਿਵਾ ਕਰਤਾ, ਰੂਹ ਇਬਰਾਹਿਮ ਹੀ ਨਾ ਰਹੀ, ਉਹ ਪੈਗੰਬਰ ਆ ਜਿਹੜੇ ਸੀ ਹਜ਼ਰਤ ਇਬਰਾਹਿਮ ਸਾਹਿਬ, ਜਿਸ ਤਰ੍ਹਾਂ ਉਹਨਾਂ ਨੇ ਇਹ ਆਪਣੇ ਕੁਰਬਾਨੀ ਨੂੰ ਕੀਤਾ ਸੀ, ਆਪਣੇ ਜਜ਼ਬਾਤ ਨੂੰ, ਆਪਣੀ ਔਲਾਦ ਦੀ ਮੁਹੱਬਤ ਨੂੰ, ਆਪਣੇ ਆਪ ਨੂੰ ਰੱਬ ਦੀ ਰਜ਼ਾ ਲਈ, ਉਹ ਇੱਕ ਚੀਜ਼ ਨਹੀਂ ਰਹੀ ਹੈ, ਇੱਕ ਰਸਮ ਦੀ ਤਰ੍ਹਾਂ ਰਹਿ ਗਈ, ਸਾਰੇ ਧਰਮਾਂ 'ਚ ਇਸ ਤਰ੍ਹਾਂ ਹੀ ਹੈ। ਸਾਨੂੰ ਜਿਵੇਂ ਤੁਸੀਂ ਕਿਹਾ ਉਹਦਾ ਪਿਛੋਕੜ, ਉਹਦੇ ਮੈਸੇਜ ਨੂੰ, ਉਹਦੇ ਕੋਰ ਨੂੰ ਜਾਣਨਾ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਆਪਣੇ ਸਹੀ ਧਰਮ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਅੱਛੇ ਇਨਸਾਨ ਬਣ ਸਕੀਏ ਔਰ ਅਮਨ ਔਰ ਮੁਹੱਬਤ ਦਾ ਪੈਗਾਮ ਸਾਰੇ ਸੰਸਾਰ 'ਚ ਦੇ ਸਕੀਏ। ਬਹੁਤ ਬਹੁਤ ਸ਼ੁਕਰੀਆ।
1: ਈਦ ਉਲ ਜ਼ੁਹਾ ਬਕਰੀਦ ਦੇ ਮੌਕੇ ਦੇ ਉੱਤੇ ਮਲੇਰਕੋਟਲਾ ਤੋਂ ਸਾਡੇ ਨਾਲ ਖਾਸ ਤੌਰ 'ਤੇ ਗੱਲਬਾਤ ਕਰ ਰਹੇ ਸਨ ਡਾਕਟਰ ਨਸੀਰ ਅਖਤਰ। ਇੱਕ ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਆਕਾਸ਼ਵਾਣੀ ਪਟਿਆਲਾ ਦੇ ਵੱਲੋਂ ਈਦ ਉਲ ਜ਼ੁਹਾ ਬਕਰੀਦ ਦੀਆਂ ਬਹੁਤ ਬਹੁਤ ਮੁਬਾਰਕਾਂ।

0: कानूनी सेवावां अथॉरिटी एक्ट 1987 दी धारा 12 दे तहत योग नागरिक मुफ्त कानूनी मदद न्यायबंधु मोबाइल ऐप ते www.probono-doj.in तों प्राप्त कर सकते ने।
1: ਤੇ ਹੁਣ ਪ੍ਰੋਗਰਾਮ ਦੇ ਵਿੱਚ ਗੀਤ ਸੁਣਦੇ ਹਾਂ ਇਮਰਾਨ ਅਜੀਜ਼ ਦੀ ਆਵਾਜ਼
2: ਜਿਸਕੋ ਤੂੰ ਚਾਹੇ ਨਬੀ ਤੂੰ ਬੁਲਾਤਾ ਹੈ ਤੇਰੇ ਦਰ ਪਰ ਸਰ ਝੁਕਾਏ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚਾਹੋ ਤੁਹਾਡੇ ਨਾਲ ਹੁਣ ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਸਾਂਝੀ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਅੱਜ ਵੀਡੀ ਸਵਰਕਰ ਦਾ ਜਨਮਦਿਨ ਹੈ। ਵਿਨਾਇਕ ਦਮੋਤਰ ਸਵਰਕਰ, ਜਿਨ੍ਹਾਂ ਨੂੰ ਵੀਰ ਸਵਰਕਰ ਵਜੋਂ ਵੀ ਜਾਣਿਆ ਜਾਂਦਾ, 1883 ਈਸਵੀ ਵਿੱਚ ਮਹਾਰਾਸ਼ਟਰ ਦੇ ਭਾਗੌਰ ਵਿੱਚ ਜਨਮੇ। ਉਹ ਇੱਕ ਪ੍ਰਭਾਵਸ਼ਾਲੀ ਭਾਰਤੀ ਆਜ਼ਾਦੀ ਕਾਰਕੁਨ, ਲੇਖਕ ਅਤੇ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਤਰਕਸ਼ੀਲਤਾ ਦਾ ਸਮਰਥਨ ਕੀਤਾ ਅਤੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਦੇ ਵਿਰੁੱਧ ਹਥਿਆਰਬੰਦ ਵਿਰੋਧ ਦਾ ਆਯੋਜਨ ਕੀਤਾ। ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚ ਆਓ ਗੀਤ ਸੁਣਦੇ ਹਾਂ ਫਿਲਮ ਪਦਮਾਵਤ ਵਿੱਚੋਂ।

0: ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਬਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਬਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਪ੍ਰੋਗਰਾਮ ਦੇ ਵਿੱਚ ਆਓ ਗੀਤ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ 'ਚ।

0: revision conducted by the Election Commission of India is the top news in many dailies today. SIR valid, falls within ECI's powers, says SC, is the headline in Hindustan Times. The observation of Madras High Court defending free speech in a judgment on Tamil film Karuppu, that judges need not be treated as holy cows and that corruption within judiciary cannot be denied, finds front page mention in the Times of India. And finally, the Statesman mentions that a joint study by Banaras Hindu University, University of Colombo and others has revealed a 57,000-year-old human journey hidden in Sri Lankan DNA. And with that, it's back to you, Sunil.
1: Thank you, Shagun. And now before we end the bulletin, the headlines once again. Prime Minister Narendra Modi chairs 51st Pragati meeting in New Delhi, reviews 7 critical infrastructure projects worth around 30,000 crore rupees. Union Home Minister Amit Shah asks authorities to demolish all illegal structures within 15 kilometres of international border. Heatwave conditions to continue over central and northwest India during next 2 days. Eid al-Azha being celebrated in different parts of the country today with religious fervour. And in IPL cricket, Rajasthan Royals beat Sunrisers Hyderabad by 47 runs in eliminator match in New Chandigarh. And with that, we end the morning news. Have a nice day.
2: Namaskar, ye Akashvani hai. ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ 'ਤੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਹੁਣ ਲਈ ਆਖਿਆ ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ਅਤੇ ਆਈ ਪੀ ਐਲ ਕ੍ਰਿਕਟ ਦੇ ਐਲੀਮੀਨੇਟਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਨਾਲ ਹਰਾਇਆ ਤੇ ਹੁਣ ਖ਼ਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੱਛ ਭਾਰਤ ਮਿਸ਼ਨ ਦੇ ਦੂਜੇ ਗੇੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹੈ ਕਿ ਇਹ ਮੁਹਿੰਮ ਸਿਰਫ਼ ਬੁਨਿਆਦੀ ਢਾਂਚੇ ਦੇ ਨਿਰਮਾਣ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਸਗੋਂ ਨਿਯਮਿਤ ਨਿਗਰਾਨੀ ਜਨਤਕ ਭਾਗੀਦਾਰੀ ਤੇ ਵੱਖ ਵੱਖ ਹਿੱਸੇਦਾਰਾਂ ਦੇ ਨਾਲ ਤਾਲਮੇਲ ਨਾਲ ਠੋਸ ਨਤੀਜੇ ਯਕੀਨੀ ਬਣਾਏ ਜਾਣੇ ਚਾਹੀਦੇ ਨੇ ਨਵੀਂ ਦਿੱਲੀ 'ਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕੂੜੇ ਦੀ ਪ੍ਰੋਸੈਸਿੰਗ ਤੇ ਗੋਬਰਧਨ ਪਲਾਂਟਾਂ ਦੀ ਉਸਾਰੀ ਜਿਹੇ ਕੂੜਾ ਪ੍ਰਬੰਧਨ ਪ੍ਰੋਜੈਕਟਾਂ 'ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ 9 ਰਾਜਾਂ ਵਿੱਚ ਰੇਲਵੇ ਬਿਜਲੀ ਅਤੇ ਸੜਕ ਖੇਤਰਾਂ 'ਚ ਲਗਭਗ 30,000 ਕਰੋੜ ਰੁਪਏ ਦੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਵੀ ਕੀਤੀ ਪ੍ਰਧਾਨ ਮੰਤਰੀ ਨੇ ਸ਼ਹਿਰੀ ਖੇਤਰਾਂ ਰਿਹਾਇਸ਼ੀ ਕੰਪਲੈਕਸਾਂ ਅਤੇ ਜਨਤਕ ਸੰਸਥਾਵਾਂ 'ਚ ਛੱਤ ਵਾਲੇ ਸੋਲਰ ਪੈਨਲਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਦੀਆਂ ਲਾਗਤਾਂ ਘਟਣਗੀਆਂ ਊਰਜਾ ਸੁਰੱਖਿਆ ਵਧੇਗੀ ਅਤੇ ਸਵੱਛ ਊਰਜਾ ਨੂੰ ਉਤਸ਼ਾਹ ਮਿਲੇਗਾ ਸੜਕ ਤੇ ਬੰਦਰਗਾਹ ਸੰਪਰਕ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਵਾਵਨਵਨ 'ਚ ਬੰਦਰਗਾਹ ਨੂੰ ਇੱਕ ਆਧੁਨਿਕ ਮਲਟੀ ਮਾਡਲ ਲੌਜਿਸਟਿਕ ਹੱਬ ਵਜੋਂ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਸ੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਸਿਰਫ਼ ਇੱਕ ਬੰਦਰਗਾਹ ਵਜੋਂ ਹੀ ਨਹੀਂ ਦੇਖਿਆ ਜਾਣਾ ਚਾਹੀਦਾ ਸਗੋਂ ਸਾਹਿਲੀ ਜਹਾਜ਼ਰਾਨੀ ਅੰਦਰੂਨੀ ਜਲ ਮਾਰਗਾਂ ਸਮਰਪਿਤ ਮਾਲ ਢੋਆ-ਢੁਆਈ ਲਾਂਘਿਆਂ ਉੱਚ ਗਤੀ ਰੇਲ ਸੰਪਰਕ ਸ਼ਾਹਰਾਹ ਅਤੇ ਹਵਾਈ ਅੱਡਿਆਂ ਰਾਹੀਂ ਜੁੜੇ ਇੱਕ ਰਾਸ਼ਟਰੀ ਗੇਟਵੇ ਵਜੋਂ ਦੇਖਿਆ ਜਾਣਾ ਚਾਹੀਦਾ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਜਨਤਕ ਪ੍ਰੋਜੈਕਟਾਂ ਨੂੰ ਲਾਗੂ ਕਰਨ 'ਚ ਦੇਰੀ ਲਾਗਤ 'ਚ ਵਾਧਾ ਕਰਦੀ ਹੈ ਅਤੇ ਨਾਗਰਿਕਾਂ ਨੂੰ ਸਮੇਂ ਸਿਰ ਜ਼ਰੂਰੀ ਸਹੂਲਤਾਂ ਅਤੇ ਵਿਕਾਸ ਲਾਭ ਪ੍ਰਾਪਤ ਕਰਨ ਤੋਂ ਰੋਕਦੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਤੇ 15 ਕਿਲੋਮੀਟਰ ਦੇ ਅੰਦਰ ਕਿਸੇ ਵੀ ਗੈਰ ਕਾਨੂੰਨੀ ਉਸਾਰੀ ਲਈ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੇ ਅਜਿਹੇ ਸਾਰੇ ਗੈਰ ਕਾਨੂੰਨੀ ਢਾਂਚੇ ਨੂੰ ਤੁਰੰਤ ਢਾਹੁਣ ਦੇ ਹੁਕਮ ਦਿੱਤੇ ਨੇ ਰਾਜਸਥਾਨ ਦੇ ਬੀਕਾਨੇਰ 'ਚ ਇੱਕ ਸੁਰੱਖਿਆ ਸਮੀਖਿਆ ਮੀਟਿੰਗ 'ਚ ਅਮਿਤ ਸ਼ਾਹ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਿਆਂ 'ਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗ੍ਰਹਿ ਮੰਤਰਾਲੇ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਕਿ ਸਰਹੱਦੀ ਖੇਤਰਾਂ 'ਚ ਬੈਂਕਿੰਗ ਲੈਣ ਦੇਣ ਸਖ਼ਤੀ ਨਾਲ ਕਾਨੂੰਨੀ ਨਿਯਮਾਂ ਮੁਤਾਬਕ ਹੋਵੇ ਵੱਡੇ ਵਪਾਰਕ ਅਦਾਰਿਆਂ ਅਤੇ ਉਨ੍ਹਾਂ ਦੀ ਆਮਦਨ ਦੇ ਵਸੀਲਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਜਾਅਲੀ ਬੈਂਕ ਖਾਤਿਆਂ ਅਤੇ ਕੰਪਨੀਆਂ ਦੇ ਨਾਲ ਨਾਲ ਜਾਅਲੀ ਆਧਾਰ ਕਾਰਡਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਅਮਿਤ ਸ਼ਾਹ ਨੇ ਹਰੇਕ ਸਰਹੱਦੀ ਜ਼ਿਲ੍ਹੇ ਲਈ ਇੱਕ ਮਜ਼ਬੂਤ ਸੁਰੱਖਿਆ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਿਸ ਵਿੱਚ ਨਾਗਰਿਕ ਰਾਜ ਸਰਕਾਰਾਂ ਅਤੇ ਸੁਰੱਖਿਆ ਏਜੰਸੀਆਂ ਮਿਲ ਕੇ ਕੰਮ ਕਰਨ ਉਹਨਾਂ ਨੇ ਸਰਹੱਦੀ ਸੁਰੱਖਿਆ ਲਈ ਸੀਮਾ ਸੁਰੱਖਿਆ ਬਲ, ਸਿੱਧੇ ਟੈਕਸ ਬਾਰੇ ਕੇਂਦਰੀ ਬੋਰਡ, ਨਾਰਕੋਟਿਕਸ ਕੰਟਰੋਲ ਬਿਊਰੋ ਤੇ ਰਾਜ ਪ੍ਰਸ਼ਾਸਨ ਦਰਮਿਆਨ ਬਿਹਤਰ ਤਾਲਮੇਲ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਗ੍ਰਹਿ ਮੰਤਰੀ ਨੇ ਸਾਈਬਰ ਅਪਰਾਧ ਨੂੰ ਰੋਕਣ ਵਾਸਤੇ 1930 ਹੈਲਪਲਾਈਨ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਉਧਰ ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਤੇ ਚੌਂਕੀਆਂ ਅਤੇ ਕੰਡਿਆਲੀ ਤਾਰ ਦੀ ਵਾੜ ਲਗਾਉਣ ਲਈ 142.79 ਏਕੜ ਜ਼ਮੀਨ ਸੀਮਾ ਸੁਰੱਖਿਆ ਬਲ ਨੂੰ ਸੌਂਪ ਦਿੱਤੀ ਹੈ। ਇਹ ਫੈਸਲਾ ਭਾਰਤੀ ਜਨਤਾ ਪਾਰਟੀ ਸਰਕਾਰ ਦੀ 11 ਮਈ ਨੂੰ ਆਪਣੀ ਪਹਿਲੀ ਕੈਬਨਿਟ ਮੀਟਿੰਗ 'ਚ ਲਏ ਗਏ ਫੈਸਲੇ ਦਾ ਹਿੱਸਾ ਹੈ, ਜਿਸ ਦੇ ਤਹਿਤ ਸਰਹੱਦੀ ਵਾੜ ਤੇ ਸਬੰਧਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ 45 ਦਿਨਾਂ ਦੇ ਅੰਦਰ 600 ਏਕੜ ਜ਼ਮੀਨ ਤਬਦੀਲ ਕੀਤੀ ਜਾਣੀ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੁੱਖ ਮੰਤਰੀ ਸੁਭੇਂਦੂ ਅਧਿਕਾਰੀ ਨੇ ਕਿਹਾ ਕਿ ਪੱਛਮੀ ਬੰਗਾਲ ਸਰਕਾਰ ਨੇ ਸੀਮਾ ਸੁਰੱਖਿਆ ਬਲ ਦੀਆਂ ਚੌਕੀਆਂ ਤੇ ਕੰਡਿਆਲੀ ਤਾਰ ਦੀ ਵਾੜ ਦੇ ਨਿਰਮਾਣ ਦੀ ਸਹੂਲਤ ਦੇ ਕੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਉਪਾਅ ਸ਼ੁਰੂ ਕੀਤੇ ਨੇ, ਜਿਸ ਨਾਲ ਸਰਹੱਦੀ ਖੇਤਰਾਂ 'ਚ ਸੁਰੱਖਿਆ ਹੋਰ ਵਧੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੁਜਰਾਤ ਦੇ ਦੌਰੇ 'ਤੇ ਨੇ। ਇਸ ਦੌਰੇ ਦੌਰਾਨ ਅਮਿਤ ਸ਼ਾਹ ਅਹਿਮਦਾਬਾਦ ਅਤੇ ਗਾਂਧੀ ਨਗਰ ਜ਼ਿਲ੍ਹਿਆਂ 'ਚ ਲਗਭਗ 12 ਜਨਤਕ ਉਪਯੋਗਤਾ, ਸਿੱਖਿਆ ਅਤੇ ਪੇਂਡੂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਰਾਸ਼ਨ ਟਰਾਂਸਪੋਰਟ ਡੀਲਰ ਸਹਾਇਤਾ ਅਤੇ ਤਕਨਾਲੋਜੀ ਅਪਗ੍ਰੇਡ ਸਮੇਤ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਲਈ ਯੋਜਨਾ ਨੂੰ ਮਾਰਚ 2031 ਤੱਕ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਵੀਂ ਦਿੱਲੀ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ।
3: इस प्रोग्राम में 3 बड़े सुधार अप्रूव हुए हैं। सबसे पहला, जो सरकारों के एजेंसीज राज्य में तो FCI का बड़ा गोडाउन होता है, वहां से डिफरेंट डिस्ट्रिक्ट्स में डिविजन्स में फेयर प्राइस शॉप तक पहुंचाने का जो कॉस्ट होती है, उस कॉस्ट को सपोर्ट करेंगे। दूसरा, फेयर प्राइस शॉप्स है उनमें डीलर्स का रिमुनरेशन रखा गया था, उसको बढ़ाने की जरूरत थी तो वो भी फैसला लिया गया। और तीसरा फैसला, टेक्नोलॉजी का यूज करके पब्लिक डिस्ट्रीब्यूशन सिस्टम को हम कैसे मॉडर्नाइज कर सकते हैं।
2: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNE ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNE ਜਲੰਧਰ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਭਾਰਤ ਵਿਚ ਮੁਸਲਿਮ ਔਰਤਾਂ ਦੇ ਅਧਿਕਾਰਾਂ ਬਾਰੇ ਆਪਣੀਆਂ ਸਿਫਾਰਸ਼ਾਂ ਵਾਲੀ ਇਕ ਵੇਰਵੇ ਸਮੇਤ ਰਿਪੋਰਟ ਗ੍ਰਹਿ ਮੰਤਰਾਲੇ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਇਸ ਰਿਪੋਰਟ ਦਾ ਉਦੇਸ਼ ਦੇਸ਼ ਭਰ ਵਿਚ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਦੇ ਕਾਨੂੰਨੀ, ਸਮਾਜਿਕ ਅਤੇ ਸੰਵਿਧਾਨਕ ਅਧਿਕਾਰਾਂ ਨੂੰ ਮਜ਼ਬੂਤ ਕਰਨਾ ਹੈ। ਕਮਿਸ਼ਨ ਨੇ ਕਿਹਾ ਕਿ ਹਾਲ ਹੀ ਵਿਚ ਹੋਏ ਕਾਨੂੰਨੀ ਸੁਧਾਰਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕੀਤਾ, ਪਰ ਕਾਨੂੰਨੀ ਜਾਗਰੂਕਤਾ ਅਤੇ ਨਿਆਂ ਤੱਕ ਪਹੁੰਚ ਨੂੰ ਹੋਰ ਬਿਹਤਰ ਬਣਾਉਣ ਦੀ ਜ਼ਰੂਰਤ ਹੈ। ਸਰਵਉੱਚ ਅਦਾਲਤ ਦੇ ਕੋਲਜੀਅਮ ਨੇ 4 ਹਾਈ ਕੋਰਟਾਂ ਦੇ ਮੁੱਖ ਜੱਜਾਂ ਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਸਰਵਉੱਚ ਅਦਾਲਤ ਦੀ ਵੈਬਸਾਈਟ ਤੇ ਅਪਲੋਡ ਕੀਤੇ ਗਏ ਇੱਕ ਬਿਆਨ ਮੁਤਾਬਕ ਚੀਫ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਵਾਲੀ ਕੋਲਜੀਅਮ ਨੇ 22 ਅਤੇ 27 ਮਈ ਨੂੰ ਮੀਟਿੰਗ ਕੀਤੀ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ, ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਚੰਦਰ ਸ਼ੇਖਰ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਸੰਜੀਵ ਸਚਦੇਵਾ, ਜੰਮੂ ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਚੀਫ ਜਸਟਿਸ ਅਰੁਣ ਪੱਲੀ ਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ। ਸਰਵਉੱਚ ਅਦਾਲਤ ਵਿਚ ਇਸ ਸਮੇਂ ਚੀਫ ਜਸਟਿਸ ਸਮੇਤ 32 ਜੱਜ ਨੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੀ ਗੈਰ ਰਸਮੀ ਮੀਟਿੰਗ ਜ਼ਿਮਨਿਚ ਵਿਚ ਹਿੱਸਾ ਲੈਣ ਲਈ ਸਾਈਪ੍ਰਸ ਪਹੁੰਚੇ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਵਿਦੇਸ਼ ਮੰਤਰੀ ਨੇ ਯੂਰਪੀਅਨ ਕਮਿਸ਼ਨ ਦੇ ਉਪਰਧਾਨ ਕਾਜ਼ਾ ਕਲਾਸ ਤੇ ਸਾਈਪ੍ਰਸ ਦੇ ਵਿਦੇਸ਼ ਮੰਤਰੀ ਡਾ. ਕੋਨਸਟੈਂਟੀਨੋਸ ਕੋਮਬੋਸ ਦਾ ਸੱਦਾ ਪੱਤਰ ਦੇਣ ਲਈ ਧੰਨਵਾਦ ਕੀਤਾ। ਕੇਂਦਰੀ ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ 'ਚ ਸਾਉਣੀ ਮੁਹਿੰਮ 2026 ਲਈ ਖੇਤੀਬਾੜੀ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। 2 ਦਿਨਾਂ ਸਮਾਗਮ 'ਚ ਵਿਸ਼ੇ ਸਬੰਧੀ ਵਿਚਾਰ ਵਟਾਂਦਰੇ, ਰਾਜਵਾਰ ਭਾਗੀਦਾਰੀ ਤੇ ਮਹੱਤਵਪੂਰਨ ਖੇਤੀਬਾੜੀ ਅਤੇ ਸਬੰਧਤ ਮੁੱਦਿਆਂ ਤੇ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਹੈਦਰਾਬਾਦ ਸਥਿਤ ਕੰਪਨੀ ਕੁਐਂਪਟ ਐਜੂਕੇਟ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸਬੰਧੀ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਬੋਰਡ ਨੇ ਇਨ੍ਹਾਂ ਇਲਜ਼ਾਮਾਂ ਨੂੰ ਗੁੰਮਰਾਹਕੁੰਨ ਤੇ ਬੇਬੁਨਿਆਦ ਕਰਾਰ ਦਿੱਤਾ ਹੈ। ਬੋਰਡ ਨੇ ਕਿਹੈ ਕਿ ਉਸਨੇ ਕੰਪਨੀ ਨੂੰ ਠੇਕਾ ਦੇਣ ਵਿਚ ਆਮ ਵਿੱਤੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਬੋਰਡ ਨੇ ਸਪਸ਼ਟ ਕੀਤਾ ਹੈ ਕਿ 2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਉੱਤਰ ਪੱਤਰੀਆਂ ਦੇ ਡਿਜੀਟਲ ਮੁਲਾਂਕਣ ਵਾਸਤੇ ਸਰਕਾਰੀ ਨਿਯਮਾਂ ਦੇ ਮੁਤਾਬਕ ਟੈਂਡਰ ਮੰਗੇ ਗਏ ਸਨ। ਮੌਸਮ ਵਿਭਾਗ ਨੇ ਪੂਰਬੀ ਮੱਧ ਪ੍ਰਦੇਸ਼ ਤੇ ਵਿਦਰਭ 'ਚ ਅੱਜ ਲੂ ਚੱਲਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ 'ਚ ਵੀ ਲੂ ਦੇ ਹਾਲਾਤ ਰਹਿਣ ਦੀ ਸੰਭਾਵਨਾ ਜਤਾਈ ਹੈ। ਅੱਜ ਰਾਤ ਰਾਜਸਥਾਨ ਦੇ ਉੱਤਰ ਪ੍ਰਦੇਸ਼ ਵਿਚ ਵੀ ਧੂੜ ਭੜੀ ਹਨੇਰੀ ਆਉਣ ਦੀ ਉਮੀਦ ਜਤਾਈ ਗਈ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ 'ਚ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਵੀ ਕੀਤੀ ਹੈ, ਜਦਕਿ ਅਗਲੇ ਦੋ ਦਿਨਾਂ 'ਚ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਦੇ ਗੰਗਾ ਦੇ ਮੈਦਾਨਾਂ 'ਚ ਗਰਜ ਚਮਕ ਨਾਲ ਗੜੇਮਾਰੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸੇ ਦੌਰਾਨ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਬਦਲਵਾਈ ਬਣੀ ਹੋਈ ਹੈ। ਉੱਧਰ ਦਿੱਲੀ ਲਈ ਵੱਧ ਤੋਂ ਵੱਧ ਤਾਪਮਾਨ 42 ਤੋਂ 44 ਡਿਗਰੀ

0: ਕੇ ਦਬੇ ਕੁਚਲੇ ਲੋਕਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। IPL ਦੇ ਐਲੀਮੀਨੇਟਰ ਮੁਕਾਬਲੇ ਚ ਬੀਤੀ ਰਾਤ ਰਾਜਸਥਾਨ ਰਾਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਦੇ ਨਾਲ ਹਰਾਇਆ। ਨਿਊ ਚੰਡੀਗੜ੍ਹ ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ ਆਪਣੇ ਨਿਰਧਾਰਤ 20 ਓਵਰਾਂ ਚ 8 ਵਿਕਟਾਂ ਤੇ 243 ਦੌੜਾਂ ਬਣਾਈਆਂ। ਜਵਾਬ ਚ ਸਨਰਾਈਜ਼ਰਸ ਹੈਦਰਾਬਾਦ ਆਖਰੀ ਓਵਰ ਚ 196 ਦੌੜਾਂ ਤੇ ਆਲ ਆਊਟ ਹੋ ਗਿਆ। ਰਾਜਸਥਾਨ ਲਈ ਵੈਬ ਸੂਰਿਆਵੰਸ਼ੀ ਨੇ 29 ਗੇਂਦਾਂ ਚ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵੈਬ ਨੂੰ ਪਲੇਅਰ ਆਫ਼ ਦਾ ਮੈਚ ਚੁਣਿਆ ਗਿਐ। ਬੈਂਗਲੁਰੂ ਵਿਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ 'ਚ ਮਰਦਾਂ ਦੇ ਜੈਵਲਿਨ ਥਰੋ ਐਫ 64 ਸ਼੍ਰੇਣੀ 'ਚ 2 ਵਾਰ ਦੇ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਸੋਨ ਤਮਗਾ ਜਿੱਤਿਆ। ਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ 'ਚ 55ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਹੁਣ ਲਈ ਕਿਹਾ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ। ਤੇ ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਖਤਮ ਹੋਈਆਂ। ਨਮਸਕਾਰ।
1: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ, ਸਵੇਰ ਦੇ 8:40 ਹੋਏ ਨੇ। ਪ੍ਰੋਗਰਾਮ ਫਿਲਮੀ ਜੰਕਸ਼ਨ ਲੈ ਕੇ ਹਾਜ਼ਰ ਹੋਵਾਂਗੇ, ਰੁਕਦੇ ਇੱਕ ਛੋਟੇ ਜਿਹੇ ਵਕਫੇ ਦੇ ਲਈ।
2: ਹੈਲੋ
3: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
2: ਫਿਰ ਤੋਂ
3: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
2: 10 ਲੱਖ ਦਿਓ, ਬਚ ਜਾਓਗੇ। ਸਰ ਇਹਨਾਂ ਕਿੱਥੋਂ ਲਿਆਵਾਂ? ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
3: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
2: ਸਰ 2 ਲੱਖ
4: ਕੀ ਹੋਇਆ ਪਾਪਾ?
2: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ। ਕੱਟ ਦਿੱਤਾ।
4: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
2: ਫਰਾਡ?
4: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
2: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
5: ਜਾਣਕਾਰ ਬਣੋ, ਸੁਚੇਤ ਰਹੋ।
1: ਹੁਣ ਪੇਸ਼ ਹੈ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਪੰਜਾਬੀ ਫਿਲਮੀ ਗੀਤ, ਤੇ ਉਹ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ ਕਮਲ ਖਾਨ ਦੀ ਆਵਾਜ਼ 'ਚ।

0: ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ। ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ, ਰੁੱਖ ਲਗਾਓ ਵਾਤਾਵਰਨ ਬਚਾਓ।
3: ਤੇ ਹੁਣ ਪ੍ਰੋਗਰਾਮ ਦੇ ਅਖੀਰ 'ਚ ਸੁਣਦੇ ਹਾਂ ਫਿਲਮ ਤਾਰਾ ਮੇਰਾ ਵਿੱਚੋਂ ਇੱਕ ਗੀਤ।

0: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਜ਼ੋਨ AI ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਸਮਾਂ ਮਿਲਾ ਲਓ, ਸਵੇਰ ਦੇ 9 ਵਜ ਰਹੇ ਨੇ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।
1: ਰਲ ਕੇ ਬਾਅਦ

ਸੁਣ ਰਹੇ ਹੈਂ ਹੁਣੇ ਤੁਸੀਂ ਸੁਣ ਰਹੇ ਸੀ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਇਸ ਵੇਲੇ ਸਵੇਰ ਦੇ ਠੀਕ 10 ਵਜੇ ਨੇ ਆਓ ਤੁਹਾਡੇ ਨਾਲ ਹੁਣ ਸਾਂਝੀਆਂ ਕਰਦੀਆਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਦੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਹੁਣ ਲਈ ਕਿਹਾ। ਸਰਵਉੱਚ ਅਦਾਲਤ ਦੇ ਕਾਲਜੀਅਮ ਨੇ 4 ਹਾਈ ਕੋਰਟਾਂ ਦੇ ਮੁੱਖ ਜੱਜਾਂ ਅਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਹੈਦਰਾਬਾਦ ਸਥਿਤ ਕੰਪਨੀ ਕੋਐਪਟ ਐਜੂਟੈਕ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸਬੰਧੀ ਇਲਜ਼ਾਮਾਂ ਨੂੰ ਰੱਦ ਕੀਤਾ। ਸੰਘ ਲੋਕ ਸੇਵਾ ਕਮਿਸ਼ਨ ਨੇ ਪਹਿਲੀ ਵਾਰ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ 2026 ਲਈ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ। ਉਮੀਦਵਾਰ 31 ਮਈ ਸ਼ਾਮ 6 ਵਜੇ ਤੱਕ ਆਪਣੇ ਇਤਰਾਜ਼ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਅਤੇ ਹਰਿਆਣਾ 'ਚ ਕਈ ਥਾਈਂ ਗਰਜ ਚਮਕ ਨਾਲ ਮੀਂਹ ਦੀ ਪੇਸ਼ਨਗੋਈ ਕੀਤੀ ਏ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਏ। ਬੰਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿੱਚ 2 ਵਾਰ ਦੇ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ ਨੇ ਸੋਨ ਤਗਮਾ ਜਿੱਤਿਆ। ਅਤੇ IPL ਕ੍ਰਿਕਟ ਦੇ ਐਲੀਮੀਨੇਟਰ ਮੁਕਾਬਲੇ ਵਿੱਚ ਰਾਜਸਥਾਨ ਰੋਇਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 47 ਦੌੜਾਂ ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ। ਹੁਣ ਤੁਸੀਂ ਸੁਣੋਗੇ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ।

0: ਲਓ ਜੀ, ਫੋਨ ਦੇ ਚਿਹਰੇ ਦੇ ਉੱਪਰ ਵੀ ਲਾਲੀ ਛਾ ਚੁੱਕੀ ਹੈ ਕਿਉਂਕਿ ਸਾਡੇ ਜਿਹੜੇ ਇੱਕ ਸਰੋਤਾ ਹੈਗੇ ਉਹ ਸਾਡੇ ਨਾਲ ਜੁੜ ਚੁੱਕੇ ਨੇ ਤੇ ਦੇਖਦੇ ਹਾਂ ਕੌਣ ਨੇ ਕਿੱਥੋਂ ਨੇ ਤੇ ਕਿਸ ਫਰਮਾਇਸ਼ ਦੇ ਨਾਲ ਸਾਡੇ ਤੱਕ ਪਹੁੰਚੇ ਨੇ। ਹੈਲੋ ਹੈਲੋ,
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ
1: ਮੇਰਾ ਨਾਮ ਮੋਹਨ ਲਾਲ ਹੈ, ਮੈਂ ਤ੍ਰਿਪੜੀ ਪਟਿਆਲਾ ਤੋਂ ਬੋਲਦਾ।
0: ਜੀ, ਕੀ ਹਾਲ ਚਾਲ ਹੈ ਜੀ?
1: ਠੀਕ ਹੈ ਸਰ।
0: ਜੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਹੋ?
1: ਆਪਣਾ ਪੇਕੇ ਉਹਨੇ ਮਾਵਾਂ ਨਾਲ
0: ਜੀ, ਗੀਤ ਤੁਹਾਡੀ ਫਰਮਾਇਸ਼ ਤਿਆਰ ਹੈ, ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ
1: ਥੈਂਕ ਯੂ ਮੈਮ।
0: ਜੀ। ਸੋ ਮੇਰੇ ਸਾਰੇ ਜਿਹੜੇ ਲਿਸਨਰਸ ਹੈਗੇ ਆ ਉਹਨਾਂ ਨੂੰ ਇੱਕ ਬੇਨਤੀ ਹੈ ਜੀ ਮੇਰੀ, ਕਿ ਜਦੋਂ ਵੀ ਤੁਸੀਂ ਫੋਨ ਲਾਉਂਦੇ ਹੋ ਤਾਂ ਉਸ ਸਮੇਂ ਦੇ ਉੱਪਰ ਜਿਹੜਾ ਤੁਹਾਡਾ ਰੇਡੀਓ ਸੈੱਟ ਹੈਗਾ ਉਹਨੂੰ ਜਾਂ ਤਾਂ ਪਲੀਜ਼ ਆਫ ਕਰ ਦਿਆ ਕਰੋ ਜਾਂ ਉਸ ਤੋਂ ਦੂਰ ਹੋ ਜਾਇਆ ਕਰੋ, ਕਿਉਂਕਿ ਸਾਡੀ ਨਾ ਇੱਛਾ ਹੁੰਦੀ ਹੈ ਕਿ ਅਸੀਂ ਆਪਣੀ ਜਿਹੜੀ ਆਵਾਜ਼ ਹੈਗੀ ਉਹ ਰੇਡੀਓ ਦੇ ਉੱਪਰ ਸੁਣੀਏ, ਪਰ ਉਹਦੇ ਚੱਕਰ 'ਚ ਕੀ ਹੁੰਦਾ ਕਿ ਪਿੱਛੇ ਇੱਕੋ ਵਾਰੀ ਹੁੰਦੀ ਹੈ, ਸੋ ਉਸ ਦਾ ਅਸੀਂ ਥੋੜ੍ਹਾ ਜਿਹਾ ਧਿਆਨ ਰੱਖਣਾ ਹੈਗਾ ਅਤੇ ਤੁਹਾਡੀ ਫਰਮਾਇਸ਼ ਦਾ ਅਸੀਂ ਧਿਆਨ ਰੱਖਦੇ ਹਾਂ। ਅਤੇ ਗੀਤ ਆ ਰਿਹਾ ਜੀ ਫਰਮਾਇਸ਼ ਦੇ ਉੱਪਰ, ਸਾਡੇ ਦੋਸਤਾਂ ਦੀ ਫਰਮਾਇਸ਼ ਦੇ ਉੱਪਰ, ਅਤੇ ਗੀਤ ਖਾਸ ਹੈ, ਬਹੁਤ ਦਿਲਾਂ ਨੂੰ ਛੂਹਣ ਵਾਲਾ।

0: ਜੀ ਬਿਲਕੁਲ, ਪੇਕੇ ਮਾਵਾਂ ਨਾਲ ਹੁੰਦੇ ਆ ਤੇ ਪ੍ਰੋਗਰਾਮ ਜਿਹੜਾ ਹੈਲੋ ਫਰਮਾਇਸ਼ ਆ ਸਾਡੇ ਸਰੋਤਿਆਂ ਨਾਲ ਹੁੰਦਾ ਹੈਗਾ। ਦੇਖਦੇ ਹਾਂ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ। ਹੈਲੋ,
1: ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਸਾਂਝਾ ਕਰ ਦਿਓ।
1: ਮੈਂ ਮਲਕੀਤ ਕੜਿਆਣਾ ਜੀ, ਆ ਕੇ ਨਵੀਂ
0: ਜੀ ਮਲਕੀਤ ਕੜਿਆਣਾ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ? ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਜੀ? ਜੀ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੀ ਫਰਮਾਇਸ਼ ਤਿਆਰ ਹੈ। ਪ੍ਰੋਗਰਾਮ ਦਾ ਹਿੱਸਾ ਬਣਨ ਲਈ ਬਹੁਤ ਬਹੁਤ ਸ਼ੁਕਰੀਆ
1: ਸੁਣਾ ਦੇ
0: ਜੀ।

ਜੀ ਇਸ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਆ ਗਿਆ। ਹੱਸਦੇ ਰਹੋ, ਵੱਸਦੇ ਰਹੋ ਅਤੇ ਤੰਦਰੁਸਤ ਰਹੋ। FM ਬੈਂਡ 100.2 MHz 'ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਿਕ ਸਵੇਰ ਦੇ 11 ਵੱਜ ਰਹੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਘੰਟੇ ਦੀਆਂ ਕੁਝ ਖਾਸ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ 51ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਰੀਬ 30,000 ਕਰੋੜ ਰੁਪਏ ਦੀ ਲਾਗਤ ਵਾਲੇ 7 ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਕੌਮਾਂਤਰੀ ਸਰਹੱਦਾਂ ਤੇ 15 ਕਿਲੋਮੀਟਰ ਦੇ ਅੰਦਰ ਸਾਰੇ ਗੈਰ ਕਾਨੂੰਨੀ ਢਾਂਚੇ ਢਾਉਣ ਲਈ ਕਿਹਾ। ਸਰਵਉੱਚ ਅਦਾਲਤ ਦੇ ਕੋਲਜੀਅਮ ਨੇ 4 ਹਾਈਕੋਰਟ ਦੇ ਮੁੱਖ ਜੱਜਾਂ ਅਤੇ ਸੀਨੀਅਰ ਵਕੀਲ ਵੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਹੈਦਰਾਬਾਦ ਸਥਿਤ ਕੰਪਨੀ ਕੁਐਪਟ ਐਜੂਟੈਕ ਨੂੰ ਪ੍ਰੀਖਿਆ ਮੁਲਾਂਕਣ ਦਾ ਠੇਕਾ ਦੇਣ ਸਬੰਧੀ ਇਲਜ਼ਾਮਾਂ ਨੂੰ ਰੱਦ ਕੀਤਾ। ਸੰਘ ਲੋਕ ਸੇਵਾ ਕਮਿਸ਼ਨ ਨੇ ਪਹਿਲੀ ਵਾਰ ਸਿਵਲ ਸੇਵਾਵਾਂ ਮੁੱਢਲੀ ਪ੍ਰੀਖਿਆ 2026 ਲਈ ਆਰਜ਼ੀ ਉੱਤਰ ਕੁੰਜੀ ਜਾਰੀ ਕੀਤੀ। ਉਮੀਦਵਾਰ 31 ਮਈ ਸ਼ਾਮ 6 ਵਜੇ ਤੱਕ ਆਪਣੇ ਇਤਰਾਜ਼ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਨੂੰ 14,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ। ਮੌਸਮ ਵਿਭਾਗ ਨੇ ਅੱਜ ਤੋਂ ਪੰਜਾਬ ਅਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਦੀ ਪੇਸ਼ੀਨਗੋਈ ਕੀਤੀ ਏ। ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਈ ਜਾ ਰਹੀ ਏ। ਬੈਂਗਲੁਰੂ ਵਿਚ 8ਵੇਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਦੇ ਵਿਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਦੇ ਵਿਚ 2 ਵਾਰ ਦੇ ਪੈਰਾ ਓਲੰਪਿਕ ਚੈਂਪੀਅਨ ਸੁਮਿਤ ਅੰਤਲ ਨੇ ਸੋਨ ਤਗਮਾ ਜਿੱਤਿਆ। ਆਈਪੀਐਲ ਕ੍ਰਿਕਟ ਦੇ ਐਲੀਮੀਨੇਟਰ ਮੁਕਾਬਲੇ ਦੇ ਵਿਚ ਰਾਜਸਥਾਨ ਰਾਇਲਸ ਨੇ ਸਨਰਾਈਜ਼ਰ ਹੈਦਰਾਬਾਦ ਨੂੰ 47 ਦੌੜਾਂ ਦੇ ਨਾਲ ਹਰਾਇਆ। ਇਹ ਸੀ ਇਸ ਘੰਟੇ ਦੀਆਂ ਕੁਝ ਖਾਸ ਖਬਰਾਂ।

0: ਭਾਰਤ ਸਰਕਾਰ ਨੇ ਆਲ ਇਨ ਵਨ ਐਮਰਜੈਂਸੀ ਹੈਲਪਲਾਈਨ ਨੰਬਰ 112 ਜਾਰੀ ਕੀਤਾ ਹੋਇਆ। ਕਿਸੇ ਵੀ ਸੰਕਟਕਾਲੀਨ ਸਥਿਤੀ ਵਿੱਚ ਤੁਸੀਂ ਇਸ ਨੂੰ ਡਾਇਲ ਕਰਕੇ ਤੁਰੰਤ ਸਹਾਇਤਾ ਹਾਸਲ ਕਰ ਸਕਦੇ ਹੋ, ਜਿਵੇਂ ਕਿ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਬੁਝਾਉਣ ਲਈ ਸਹਾਇਤਾ ਜਾਂ ਕਿਸੇ ਵੀ ਪ੍ਰਕਾਰ ਦੀ ਸਿਹਤ ਸਹੂਲਤਾਂ ਲਈ ਐਂਬੂਲੈਂਸ ਸਹਾਇਤਾ। ਜਦੋਂ ਤੁਸੀਂ 112 ਨੰਬਰ ਤੇ ਕਾਲ ਕਰਦੇ ਹੋ ਤਾਂ ਤੁਸੀਂ ਕਿਸ ਤਰ੍ਹਾਂ ਦੀ ਮਦਦ ਕਿਹੜੀ ਜਗ੍ਹਾ ਤੇ ਲੈਣੀ ਚਾਹੁੰਦੇ ਹੋ, ਇਸ ਨੂੰ ਦੇਖਦਿਆਂ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਰਾਹੀਂ ਤੁਹਾਡੀ ਕਾਲ ਤੁਹਾਡੇ ਏਰੀਆ ਦੇ ਨਜ਼ਦੀਕੀ ਸੇਵਾ ਕੇਂਦਰ ਤੇ ਜੋੜੀ ਜਾਂਦੀ ਹੈ, ਜਿੱਥੋਂ ਤੁਹਾਨੂੰ ਛੇਤੀ ਤੋਂ ਛੇਤੀ ਸੰਭਵ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਐਮਰਜੈਂਸੀ ਪੁਲਿਸ ਸਹਾਇਤਾ, ਅੱਗ ਦੁਰਘਟਨਾ ਜਾਂ ਐਂਬੂਲੈਂਸ ਸਹਾਇਤਾ ਲਈ ਹੁਣ ਇੱਕੋ ਹੈਲਪਲਾਈਨ ਟੋਲ ਫ੍ਰੀ ਨੰਬਰ 112।
1: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ ਏਆਈਆਰ ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਹਿੰਦੀ ਜ਼ਾਇਕਾ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹਾਂ ਜਸਵਿੰਦਰ ਸਿੰਘ ਸਹਿਗਲ। ਇਸ ਪ੍ਰੋਗਰਾਮ ਤਹਿਤ ਤੁਸੀਂ ਹਿੰਦੀ ਫਿਲਮੀ ਗੀਤ ਸੁਣੋਗੇ ਤੇ ਹਿੰਦੀ ਫਿਲਮੀ ਗੀਤ ਸੁਣਨ ਵਾਸਤੇ ਤੁਸੀਂ ਆਪਣੀ ਫਰਮਾਇਸ਼ ਵੀ ਭੇਜ ਸਕਦੇ ਹੋ। ਸਾਨੂੰ ਆਪਣੀ ਫਰਮਾਇਸ਼ ਭੇਜਣ ਵਾਸਤੇ ਸਾਡਾ ਸਟੂਡੀਓ ਦਾ ਵਟਸਐਪ ਮੈਸੇਜ ਨੰਬਰ ਹੈ 94650026268। ਕਿਰਪਾ ਕਰਕੇ ਮੈਸੇਜ ਸਿਰਫ ਇੱਕ ਵਾਰ ਹੀ ਭੇਜਿਆ ਜਾਵੇ। ਮੈਸੇਜ ਦੇ ਵਿੱਚ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ ਫਰਮਾਇਸ਼, ਤਿੰਨ ਚੀਜ਼ਾਂ ਤੋਂ ਇਲਾਵਾ ਹੋਰ ਕੁਛ ਵੀ ਨਾ ਲਿਖਿਆ ਜਾਵੇ। ਜਦੋਂ ਤੱਕ ਸਰੋਤਿਆਂ ਦੀ ਸਾਨੂੰ ਫਰਮਾਇਸ਼ਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਆਓ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ, ਫਿਲਮ ਮੇਜਰ ਸਾਹਿਬ ਵਿੱਚੋਂ ਉਦਿਤ ਨਾਰਾਇਣ ਅਤੇ ਅਨੁਰਾਧਾ ਪੌਂਡਵਾਲ ਦੀਆਂ ਆਵਾਜ਼ਾਂ 'ਚ।

0: ਆਵਾਜ਼ ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
1: ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਮੈਸੇਜ ਆਇਆ ਜੀ, ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਜਨੀ। ਮੋੜ ਮੰਡੀ ਤੋਂ ਸਰਦਾਰ ਗੁਰਦੇਵ ਸਿੰਘ, ਸੁਰਜੀਤ, ਬਲਜਿੰਦਰ ਅਤੇ ਗਵੀ ਕਨੇਡਾ ਤੋਂ ਅਤੇ ਪਲਵੀ। ਮਾਮੂਲਵਾੜੀ ਮਹਾਰਾਸ਼ਟਰ ਤੋਂ ਸੋਪਾਨ ਤਾਇੜੇ, ਵਸਤਰਾਵ, ਪੀ ਐੱਸ ਨਹਾਵਕਰ ਅਤੇ ਤੁਸ਼ਾਰ ਕਰਾਂਗਲੇ। ਦਤਰੇਕੀ ਤੋਂ ਭਾਗਵਤ ਵਰਮਾ, ਸ਼ਾਂਤੀ, ਲੀਲਾਵਤੀ, ਵਨੀਤਾ ਅਤੇ ਰੁਦਰ ਵਰਮਾ। ਕੋਟਾਵਾ, ਨਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼, ਊਸ਼ਾ, ਅਮਿਤ ਅਤੇ ਹੈਪੀ। ਦੁਬੀਹਾ, ਨਿਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ, ਰੋਸ਼ਨੀ ਅਤੇ ਪ੍ਰਾਂਜਲ। ਨਾਈਵਾਲਾ, ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਤੋਂ ਵੇਦ ਮਿੱਡਾ ਅਤੇ ਅਲਕਾ ਮਿੱਡਾ। ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ, ਸੁਭਾਸ਼ ਯੋਗੀ ਅਤੇ ਬੱਬੂ ਡੱਬੂ। ਹਨੂਮਾਨਗੜ੍ਹ ਟਾਊਨ, ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸਮੀ ਬੇਗਮ, ਇਮਰਾਨ ਅਤੇ ਇਰਫਾਨ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ, ਮਨਜੀਤ, ਕਰਨਵੀਰ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ ਅਤੇ ਅਭਿਜੋਤ। ਬੋਸਰ ਖੁਰਦ ਨੀਅਰ ਕਰਤਾਰਪੁਰ ਪਟਿਆਲਾ ਤੋਂ ਜਸਪਾਲ ਸਿੰਘ, ਗੁਰਚਰਨ, ਹਰਕੀਰਤ, ਰਘਬੀਰ, ਸੁਖਮਨੀ ਅਤੇ ਅਮਨਜੋਤ ਅਤੇ ਪ੍ਰਿੰਸ। ਪਿੰਡ ਹਾਂਡੀਖੇੜਾ, ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਾਮ, ਇੰਦਿਰਾ ਅਤੇ ਸਾਰਥਕ। ਗੋਬਿੰਦਪੁਰਾ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ, ਤੁਸ਼ਾਰ ਅਤੇ ਰਿੰਕੀ ਸ਼ੇਖਾਵਤ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ ਅਤੇ ਪੂਜਾ ਪਰਿਹਾਰ। ਰਘੁਨਾਥਪੁਰਾ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਾਲਗਿਰੀ, ਹੇਮਲਤਾ, ਹੀਨਾ, ਹਰਸ਼ਿਤ ਅਤੇ ਖੁਸ਼ੀ। ਮਜਨੂੰ ਕਟੇਲਾ ਤੋਂ ਕਮਲ ਬਲੂਜਾ, ਮਧੂ ਸਾਗਰ ਅਤੇ ਰਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਸ਼ਾ ਅਤੇ ਮਾਹੀ ਮਲਿਕ। ਮੇਹਰਨਗਰ, ਉਮੇਰਖੇੜ, ਮਹਾਰਾਸ਼ਟਰ ਤੋਂ ਅਭਿਜੀਤ, ਸਰੀਤਾ, ਪਰਿਣੀਤਾ, ਪ੍ਰਿੰਸ ਅਤੇ ਟੁਕ ਟੁਕ। ਨਾਸ਼ਿਕ ਤੋਂ ਵਿਸ਼ਾਲ ਗਵਲੀ, ਸੋਨਾਲੀ, ਸਮਰਪਣ ਅਤੇ ਭਗਤੀ। ਪਿੰਡ ਕੁਮਾਰਹੇੜਾ, ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਈਨਾ, ਅਕਸਾ, ਨਾਜ਼ੀਆ, ਇਬਰਾਹਿਮ, ਅਦੀਪ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ। ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ, ਫਿਲਮ ਪਦਮਾਵਤ ਵਿੱਚੋਂ ਅਰਿਜੀਤ ਸਿੰਘ ਦੀ ਆਵਾਜ਼ 'ਚ।

ਪ੍ਰੋਗਰਾਮ ਚੱਲ ਰਿਹਾ ਜੀ ਹਿੰਦੀ ਜ਼ਾਇਕਾ, ਅਤੇ ਇਸ ਪ੍ਰੋਗਰਾਮ ਤਹਿਤ ਸ਼ਾਮਲ ਹੋਣ ਵਾਸਤੇ ਸਾਨੂੰ ਫਰਮਾਇਸ਼ ਭੇਜਦੇ ਨੇ ਜੀ ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ ਅਤੇ ਕੁਨਾਲ ਮਹਿਰਾ, ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ, ਅਸ਼ੋਕ ਗਰੋਵਰ, ਪ੍ਰਵੀਨ, ਵਿਕਰਮਜੀਤ ਅਨਮੋਲ ਅਤੇ ਪਵਨੀਤ, ਬ੍ਰਾਮਟਨ ਕਨੇਡਾ ਤੋਂ, ਨਿਖਿਲ ਪਾਟੀਆ, ਨੀਤੀ ਅਤੇ ਮਹਿਰੀਨ, ਟੈਗੋਰ ਗਾਰਡਨ ਨਵੀਂ ਦਿੱਲੀ ਤੋਂ, ਰਵਿੰਦਰ ਸਿੰਘ, ਇੰਦਰਜੀਤ ਕੌਰ, ਸਵੀਟੀ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ, ਡੁਮਰਾਹ ਬਿਹਾਰ ਤੋਂ ਡਬਲਿਊ ਅੰਸਾਰੀ, ਸੋਨਮ ਅਤੇ ਦਾਨਿਸ਼, ਗੋਲਾਬਜ਼ਾਰ ਬਕਸਰ ਤੋਂ ਸ਼ਰਧਾਨੰਦ, ਅਭਿਆਨੰਦ ਅਤੇ

परमानंद ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ ਨਿਸ਼ਾ ਸ਼ਾਹੀਨ ਜੈਸਮਿਨ ਅਤੇ ਅਰਮਾਨ ਮਲਿਕ ਜਨਕਪੁਰੀ ਸਹਾਰਨਪੁਰ ਤੋਂ ਜੋਂਟ ਕੈਸ਼ ਤੋਂ ਰੋਜ਼ੀ ਪਰਲ ਅਤੇ ਵਿਲਿਸ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਤੋਂ ਤਾਜ ਮੁਹੰਮਦ ਗੁਲਾਮ ਸਬੀਰ ਅਤੇ ਮਹਿਰਾਜ ਜਹਾਂ ਕਸਬਾ ਘਨੌਰ ਯੂਪੀ ਤੋਂ ਫਾਰੂਕ ਅਲੀ ਖਾਨ ਫਰਹਾਨ ਅਤੇ ਅਪਰਕੋਟ ਬੁਲੰਦਸ਼ਹਿਰ ਤੋਂ MS ਅਬਾਸੀ ਅਤੇ ਪੂਰਾ ਹੀ ਇਹਨਾਂ ਦਾ ਅਬਾਸੀ ਪਰਿਵਾਰ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੋਜਲ ਸੰਗੀਤਾ ਰਾਣੀ ਸਮਾਈਲ ਹਸਮੁਖ ਲਾਲ ਸੰਜੀਵ ਸੁਨੀਤਾ ਬੰਟੀ ਆਰਜੂ ਮਹਿਕ ਅਤੇ ਪੂਰਾ ਹੀ ਇਹਨਾਂ ਦਾ ਖੁਸ਼ਦਿਲ ਪਰਿਵਾਰ ਬਾਂਡੀਵਾਲਾ ਫਜ਼ਿਲਕਾ ਪੰਜਾਬ ਤੋਂ ਕਿਰਿਆਂਸ਼ ਯੋਗੇਸ਼ ਅਤੇ ਓਮ ਬਾਗੜੀਆ ਅਤੇ ਇਹਨਾਂ ਦੇ ਨਾਲ ਨੇ ਬੇਬੀ ਗਰੀਮਾ ਰਜਤ ਅਤੇ ਮਨੀਸ਼ ਚੌਧਰੀ ਪਟੇਲ ਨਗਰ ਮਲੋਟ ਤੋਂ ਰਮੇਸ਼ ਕੁਮਾਰ ਗੀਤਾ ਰਾਣੀ ਗਗਨਦੀਪ ਆਰਜੂ ਅਤੇ ਗੁੱਡੂ ਅਮਰਜੀਤ ਸਿੰਘ ਔਲਖ ਰੱਗੋਮਾਜਰਾ ਪਟਿਆਲਾ ਤੋਂ ਸੰਦੀਪ ਮੱਕੜ ਜੋਤੀ ਮੰਨਤ ਭਾਰਤ ਪਿੰਗਾਵਾਲਾ ਚੌਂਕ ਗੁਰਾਇਆ ਜਲੰਧਰ ਤੋਂ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ ਰਾਹੁਲ ਰਣਜੀਤ ਜੈ ਪ੍ਰਕਾਸ਼ ਪ੍ਰਿਯੰਕਾ ਗੁਰਕੀਰਤ ਮੰਨਤ ਸਿਮਰਤ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ ਪਿੰਡ ਫਨਾਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਪ੍ਰਮੋਦ ਅਤੇ ਪੁਸ਼ਪਿੰਦਰ ਦਤਰੇਗੀ ਬਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ ਪਾਰਸਮਣੀ ਪੁਸ਼ਪਿੰਦਰ ਅਤੇ ਨੌਖੇ ਲਾਲ ਵਰਮਾ ਬਿਲਾਸਪੁਰ ਛੱਤੀਸਗੜ੍ਹ ਤੋਂ ਮੁਕੇਸ਼ ਗੋਸਵਾਮੀ ਮਧੂ ਆਸ਼ੀ ਸ਼ਿਵਾਨਿਆ ਅਤੇ ਅਨੂ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਮੇਹਰ ਅਰੋੜਾ ਮਮਤਾ ਕੀਰਤੀ ਅਤੇ ਭੂਮਿਕਾ ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ ਕਮਲ ਦੀਪਿਕਾ ਗਾਵਿਆ ਸੁੱਚਾ ਸਿੰਘ ਅਤੇ ਵਿਨੋਦਪੁਰੀ ਪਿੰਡ ਵੀਰਪੁਰ ਪੋਸਟ ਬਿਲਸੜ ਤਹਿਸੀਲ ਅਲੀਗੰਜ ਉੱਤਰ ਪ੍ਰਦੇਸ਼ ਤੋਂ ਵਿਪਨ ਕੁਮਾਰ ਸਪਨਾ ਰਵਿੰਦਰ ਰਜੇਸ਼ ਰਮੇਸ਼ ਰਜੀਵ ਪ੍ਰਦੀਪ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ ਤ੍ਰਿਪਤਾ ਕੁਮਾਰੀ ਥਾਂਦੀ ਪ੍ਰਿਯੰਕਾ ਪ੍ਰਸ਼ਾਂਤ ਪ੍ਰਿਯਮ ਬੇਬੀ ਭਾਮਿਕਾ ਅਤੇ ਬਾਣੀ ਪਿੰਡ ਅਤੇ ਡਾਕ ਟੋਰੋਵਾਲ ਬਲਾਚੌਰ ਨਵਾਂਸ਼ਹਿਰ ਤੋਂ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ ਪੁਸ਼ਪਾ ਆਸ਼ੂ ਅਤੇ ਤੁਸ਼ਾਰ ਫਜ਼ਿਲਕਾ ਪੰਜਾਬ ਤੋਂ ਭੂਸ਼ਣ ਖੇੜਾ ਵਿਸ਼ੂ ਵਿਸ਼ਾਲ ਲਾਡੀ ਸ਼ਾਲਨੀ ਟਿਵਾਂਸ਼ੀ ਅਤੇ ਪੂਰਾ ਹੀ ਇਹਨਾਂ ਦਾ ਖੇੜਾ ਪਰਿਵਾਰ ਧੰਨਾ ਸਿੰਘ ਖਰੋੜ ਪਰਮਵੀਰ ਸਿੰਘ ਸਿਉਣਾ ਪਿੰਡ ਤੋਂ ਅਤੇ ਨਾਲ ਨੇ ਇਹਨਾਂ ਦੇ ਦਰਸ਼ਨ ਸਿੰਘ ਸੈਣੀ ਭੁਪਿੰਦਰ ਕੌਰ ਪਿੰਡ ਵੱਡੀਆਂ ਜਾਲਾਂ ਤੋਂ DC ਸਿੰਘ ਅਤੇ ਪੋਪੀ ਸਿੰਘ ਪਿੰਡ ਤਵਲਾਨ ਤੋਂ ਪਿੰਡ ਸਾਵਤ ਖੇੜਾ ਮੰਡੀ ਡੱਬਵਾਲੀ ਤੋਂ ਕ੍ਰਿਸ਼ਨ ਲਾਲ ਸਿਮਰੀ ਮਨੋਜ ਪੁਸ਼ਪਾ ਅਤੇ ਸ਼ੈਲੇਂਦਰ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਅਤੇ ਆਰਤੀ ਅਰੋੜਾ ਅਤੇ ਉਹ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਫਿਲਮ ਗੁਪਤ ਵਿੱਚੋਂ।

ਪ੍ਰੋਗਰਾਮ 'ਚ ਸ਼ਾਮਲ ਹੋਣ ਵਾਸਤੇ ਸਾਨੂੰ ਅਗਲਾ ਮੈਸੇਜ ਆਇਆ ਜੀ ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਪੂਨਮ ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਅਹੂਜਾ ਝੱਜਰ ਹਰਿਆਣਾ ਤੋਂ ਬਿੱਟੂ ਅਤੇ ਰੀਟਾ ਭਾਟੀਆ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਜਸਵੀਰ ਸੀਤਾ ਅਤੇ ਗੀਤਾ ਨਰਲੇਸ਼ਵਰ ਨਗਰ ਨਰਵੇਲ ਮਹਾਰਾਸ਼ਟਰ ਤੋਂ ਪੀ ਐੱਸ ਨਹਾਵਕਰ ਨਿਰਮਲਾ ਅਤੇ ਵਿਸ਼ਾਲ ਮਲਕਾਪੁਰ ਤੋਂ ਨਰਾਇਣ ਇੰਗਲੇ ਸੋਪਾਨ ਆਸ਼ੀਸ਼ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ ਚੰਡੀਗੜ੍ਹ ਤੋਂ ਸਤੀਸ਼ ਨੇਜਾ ਅਤੇ ਬਿਮਲਾ ਅਨੇਜਾ ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ ਰਿਤਿਕ ਪ੍ਰਤੀਕ ਅਨਿਲ ਜੈਵੀਰ ਅਮਨਦੀਪ ਕਾਲਕਾ ਤੋਂ ਸ਼ੁਭਚੰਦਰ ਬਜਾਜ ਸਾਹਿਲ ਅਤੇ ਬਿੱਟਾ ਬਜਾਜ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ ਅਮਰਜੀਤ ਗੁਰਪ੍ਰੀਤ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ ਰਿੰਗਨੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ ਅਤੇ ਕਰੁਣਾ ਵਰਮਾ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ ਗੰਗਾ ਰਾਮ ਮੋਹਨਲਾਲ ਅਤੇ ਅਰਵਿੰਦਰ ਕੁਮਾਰ ਮੁਹੱਲਾ ਹਲਵਾਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ ਇਕਬਾਲ ਸਿਤਾਰਾ ਨਸਰੀਨ ਰੋਜੀ ਬਿੱਟੂ ਸਾਜਦਾ ਅਤੇ ਹੀਨਾ ਕੋਸਰ ਵਰਵਟ ਬਕਾਲਬੁੜ ਢਾਣਾ ਤੋਂ ਨਰਾਇਣ ਹੰਗੇ ਕਮਲ ਦਿਵਿਆ ਅਤੇ ਜੈ ਮਨਾਲੀ ਹਿਮਾਚਲ ਤੋਂ ਹਰਸ਼ ਬੀਨੇ ਵਿਨੀਤ ਅਤੇ ਰੋਜਸ ਪਿੰਡ ਜਖੋਦ ਰਾਜਸਥਾਨ ਤੋਂ ਸ਼ੰਭੂਦਿਆਲ ਖਟਕ ਵਿਮਲਾ ਅਮਰਜੀਤ ਸੁੰਦਰ ਲਾਲ ਯੋਗੇਸ਼ ਦੀਪਕ ਅਤੇ ਕੁਮਾਰੀ ਪੂਜਾ ਖਟਕ ਸਰਦੂਲ ਸ਼ਹਿਰ ਰਾਜਸਥਾਨ ਤੋਂ ਰਾਜਕੁਮਾਰ ਅਤੇ ਚੰਦਰ ਕਲਾ ਰੇਵਾੜ ਪਿੰਡ ਉਂਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਜਿੰਦਰ ਕੁਮਾਰ ਮਲਕੀਤ ਆਰਤੀ ਰਾਘਵ ਅਤੇ ਹਰਮਨ ਪ੍ਰੀਤ ਬਲਵਿੰਦਰ ਗੁਣਤਾਸ ਰਸਨਦੀਪ ਮਨਿੰਦਰ ਪਿੰਡ ਮੋਰਜੰਡ ਸਿੰਖਾ ਹਨੂੰਮਾਨਗੜ੍ਹ ਤੋਂ ਭਾਗਵਤ ਤੋਂ ਸੰਜੇ ਢਿੰਗੀਆ ਨਮਨ ਢਿੰਗੀਆ ਅਤੇ ਅਪਾਰ ਢਿੰਗੀਆ ਖੈਲ ਬਾਜ਼ਾਰ ਪਾਨੀਪਤ ਤੋਂ ਭਾਵਨਾ ਨਰੇਸ਼ ਲਕਸ਼ੇ ਲਾਡੋ ਕੋਇਲ ਅਤੇ ਨਾਨਕ ਚੰਦ ਮਲਹੋਤਰਾ ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ ਕੋਇਲ ਅਤੇ ਡੁੱਗੂ ਸਿੱਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਹਿਜਪ੍ਰੀਤ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ ਨੀਲਮ ਨਿਤਿਨ ਪਲਕ ਕਰਨ ਗੀਤੋ ਨਿਹਾਰਿਕਾ ਹਾਰਦਿਕ ਅਤੇ ਵੰਸ਼ਬੱਤਾ ਬਠਿੰਡਾ ਰੋਡ ਮੰਡੀ ਡੱਬਾਲੀ ਤੋਂ ਰਜਿੰਦਰ ਨਾਰੰਗ ਅੰਜੂ ਮੋਹਿਤ ਲੱਕੀ ਤਾਨੀਆ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ ਅਮਰੀਕ ਸਿੰਘ ਜ਼ਿਲ੍ਹਾ ਸੰਗਰੂਰ ਤੋਂ ਅਤੇ ਇਹਨਾਂ ਦੇ ਨਾਲ ਨੇ ਸਾਥੀ ਮੈਂਬਰ ਮਨਪ੍ਰੀਤ ਬਲਜਿੰਦਰ ਅਤੇ ਪਰਮਜੀਤ ਭੁਪਿੰਦਰ ਸਿੱਧੂ ਪਿੰਡ ਜਲਵੇੜਾ ਤੋਂ ਜ਼ਿਲ੍ਹਾ ਮੁਰਾਦਾਬਾਦ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ ਸਲਮਾਨ ਇਰਫਾਨ ਇਸਰਾਰ ਅਤੇ ਨਰਗਿਸ ਖਾਤੁਨ ਪਿੰਡ ਕੁੜਿਆਣਾ ਜ਼ਿਲ੍ਹਾ ਫਜ਼ਿਲਕਾ ਤੋਂ ਮਲਕੀਤ ਮਨਜੀਤ ਦਪਿੰਦਰ ਗੁਰਸ਼ਬਦ ਜੀਤ ਸਿੰਘ ਅਤੇ ਉਪ ਸਮੂਹ ਇਹਨਾਂ ਦਾ ਬਰਾੜ ਪਰਿਵਾਰ ਰਾਜਪੁਰਾ ਤੋਂ ਜਸਦੇਵ ਸਿੰਘ ਜੱਸੀ ਅਤੇ ਸੁਖਵਿੰਦਰ ਕੌਰ ਸੋਨਮਾਜ ਸ਼ਰਮਾ ਘੁੰਮਣ ਨਗਰ ਪਟਿਆਲਾ ਤੋਂ ਮਲਕੀਤ ਮੇਨ ਬਾਜ਼ਾਰ ਗੋਨਿਆਣਾ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਵਿੰਦਰ ਪਿੰਡ ਅਤੇ ਡਾਕਖਾਨਾ ਲੋਹਗੜ੍ਹ ਠਾਕੁਰਾਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵੰਤ ਸਿੰਘ ਦਲਜੀਤ ਗੁਰਨੂਰ ਰਾਮ ਕੁਮਾਰ ਅਤੇ ਬਲਦੇਵ ਸਿੰਘ ਅੰਬਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਲਖਵਿੰਦਰ ਖੁਸ਼ਪ੍ਰੀਤ ਗੁਰਨੂਰ ਕੁਲਵਿੰਦਰ ਅਤੇ ਹਰਵਿੰਦਰ ਮਾਨ ਜਮਾਨੀਆ ਗਾਜੀਪੁਰ ਯੂਪੀ ਤੋਂ ਸੁਰੇਸ਼ ਜੈਸਵਾਲ ਉਰਮਿਲਾ ਦੀਪਕ ਅਤੇ ਸਵਾਤੀ ਘਮਰੀਆ ਜਮਸ਼ੇਦਪੁਰ ਤੋਂ ਬਿਪਿਨ ਦੇਵ ਕੁਮਾਰ ਅਤੇ ਆਰਿਆ ਕੁਮਾਰ ਨਾਭਾ ਜ਼ਿਲ੍ਹਾ ਪਟਿਆਲਾ ਪੰਜਾਬ ਤੋਂ ਸੋਮਦਾਤ ਕੈਰਵ ਜੋਤੀ ਰਾਣੀ ਗੁਰਮੰਨਤ ਮੰਨੂ ਅਤੇ ਪੂਰਾ ਹੀ ਇਹਨਾਂ ਦਾ ਪਰਿਵਾਰ ਅਤੇ ਉਹ ਇਹਨਾਂ ਸਾਹਿਬ ਦੀ ਫਰਮਾਇਸ਼ 'ਤੇ ਅਗਲਾ ਗੀਤ ਸੁਣਦੇ ਹਾਂ ਫਿਲਮ ਐਨੀਮਲ ਵਿੱਚੋਂ ਬੀ ਪ੍ਰਾਗ ਦੀ ਆਵਾਜ਼ 'ਚ

0: ਇਸੇ ਗੀਤ ਦੇ ਨਾਲ ਹੀ ਮੈਨੂੰ ਜਸਵਿੰਦਰ ਸਿੰਘ ਸਹਿਗਲ ਨੂੰ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਖਤਮ ਕਰਨ ਦੀ ਦਿਓ ਆ ਗਿਆ। ਜਿਨ੍ਹਾਂ ਦਾ ਨਾਮ ਅਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਕਰ ਪਏ, ਜਿਨ੍ਹਾਂ ਨੇ ਸਾਨੂੰ ਪਿਆਰ ਭੇਜਿਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਜਿਨ੍ਹਾਂ ਦਾ ਨਾਮ ਇਸ ਪ੍ਰੋਗਰਾਮ ਤਹਿਤ ਅਸੀਂ ਸ਼ਾਮਿਲ ਨਹੀਂ ਕਰ ਪਾਏ, ਉਹਨਾਂ ਤੋਂ ਮਾਫੀ ਚਾਹੁੰਦੇ ਹਾਂ। ਅਤੇ ਇਹਦੇ ਨਾਲ ਹੀ ਮੈਨੂੰ ਜਸਵਿੰਦਰ ਸਿੰਘ ਨੂੰ ਦਿਓ ਇਜਾਜ਼ਤ।
1: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ ਤਿੰਨ ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
2: ਸਾਫ਼ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਦਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਦਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਿੰਦੀ ਜ਼ਾਇਕਾ FM ਬੈਂਡ 100.2 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 11:30 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਫੁਲਕਾਰੀ। ਜੀ, ਪ੍ਰੋਗਰਾਮ ਫੁਲਕਾਰੀ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹੋ ਚੁੱਕੀ ਹਾਂ ਤੇ ਜਿਵੇਂ

0: ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਫੁਲਕਾਰੀ ਦੇ ਵਿੱਚ ਦੋ ਜਿਹੜੇ ਖਾਸ ਇਨਸਾਨ ਜੁੜਦੇ ਹੁੰਦੇ ਆ, ਉਹ ਖਾਸ ਇਸ ਕਰਕੇ ਹੁੰਦੇ ਆ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਜੀ ਸਾਰਿਆਂ ਦੇ ਦਿਲਾਂ ਦੀਆਂ ਗੱਲਾਂ ਨਾ ਤੁਹਾਡੇ ਤੱਕ ਪਹੁੰਚਾਉਣੀਆਂ ਹੁੰਦੀਆਂ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਸਾਥੀ ਨੇ
1: ਮੈਂ ਜਸਵਿੰਦਰ ਸਿੰਘ ਸਹਿਗਲ।
0: ਜੀ, ਸੋ ਜਸਵਿੰਦਰ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਨਾਲ ਹੀ ਅਸੀਂ ਆਪਣੇ ਜਿਹੜੇ ਸਰੋਤੇ ਹੈਗੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ।
1: ਜੀ ਬਿਲਕੁਲ ਜੀ, ਉਮੀਦ ਕਰਦੇ ਹਾਂ ਸਾਰੇ ਸਰੋਤੇ ਠੀਕ ਠਾਕ ਹੋਣਗੇ ਅਤੇ ਮੈਨੂੰ ਲੱਗਦਾ ਵੀ ਪਟਿਆਲੇ ਦਾ ਜਿਹੜਾ ਅੱਜ ਦਾ ਟੈਂਪਰੇਚਰ ਹੈ ਕੱਲ੍ਹ ਨਾਲੋਂ ਠੀਕ ਹੈ,
0: ਜੀ
1: ਗਰਮੀ ਘੱਟ ਲੱਗ ਰਹੀ ਹੈ ਅਤੇ
0: ਜੀ
1: ਥੋੜ੍ਹਾ ਜਿਹਾ ਇਸ ਗੱਲੋਂ ਥੋੜ੍ਹਾ ਜਿਹਾ ਉਹ ਅਹਿਸਾਸ ਫ੍ਰੀ ਹੋਣਗੇ।
0: ਜੀ ਬਿਲਕੁਲ, ਥੋੜ੍ਹਾ ਜਿਹਾ ਸਾਹ ਰਿਹਾ ਇਹ ਕਹਿ ਸਕਦੇ ਹਾਂ ਅਸੀਂ।
1: ਜੀ
0: ਗੱਲ ਇੰਨੀ ਕਹਿ ਕੇ ਜਿਹੜਾ ਜਦੋਂ ਅਸੀਂ ਥੋੜ੍ਹਾ ਜਿਹਾ ਸਵੇਰੇ ਸਵੇਰੇ ਨਿਕਲਦੇ ਹਾਂ ਨਾ ਘਰੋਂ, ਤਾਂ ਅੰਦਰੋਂ ਜਿਹੜੀ ਹੁੰਮਸ ਜੀ ਹੁੰਦੀ ਹੈ ਉਹ
1: ਜੀ
0: ਤੋਂ ਥੋੜ੍ਹਾ ਜਿਹਾ ਰਿਲੈਕਸ ਮਿਲਦਾ ਜਦੋਂ ਅਸੀਂ ਬਾਹਰਲੀ ਤਾਜ਼ੀ ਹਵਾ ਨੂੰ ਦੇਖਦੇ ਹੈਗੇ ਹਾਂ ਜਾਂ ਉਹਨੂੰ ਮਹਿਸੂਸ ਕਰਦੇ ਹਾਂ, ਅਤੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਸਾਨੂੰ ਖੁਸ਼ੀ ਉਦੋਂ ਹੋ ਜਾਂਦੀ ਹੈ ਜਦੋਂ ਅਸੀਂ ਬਾਹਰ ਸਵੇਰੇ ਸਵੇਰੇ ਸੈਰ ਕਰਨ ਨਿਕਲ ਰਹੇ ਹੁੰਦੇ ਅਤੇ ਦੋ ਚਾਰ ਜਿਹੜੀਆਂ ਬੂੰਦਾਂ ਹੈਗੀਆਂ ਸਾਡੇ ਸਿਰ ਦੇ ਉੱਪਰ ਪੈਂਦੀਆਂ ਹੈਗੀਆਂ।
1: ਜੀ
0: ਸੋ ਇਹ ਸਵੇਰੇ ਸਵੇਰੇ ਅੱਜ ਮੇਰੇ ਨਾਲ ਹੋਇਆ, ਸੋ ਇਸ ਕਰਕੇ ਮੈਂ ਤਾਂ ਮਤਲਬ ਖੁਸ਼ ਹੀ ਹਾਂ ਕਿਉਂਕਿ ਮੈਂ ਤਾਂ ਹਮੇਸ਼ਾ ਹੀ ਖੁਸ਼ ਹੁੰਦੀ ਹਾਂ। ਤੋ ਦੂਜੀ ਗੱਲ ਇਹ ਹੈ ਕਿ ਅੱਜ ਪ੍ਰੋਗਰਾਮ ਫੁਲਕਾਰੀ ਦੇ ਵਿੱਚ ਸਾਡੇ ਜਿਹੜੇ ਸਰੋਤੇ ਉਹ ਵੀ ਅਸੀਂ ਪੂਰੇ ਖੁਸ਼ ਕਰ ਦੇਣੇ ਆ। ਕਾਰਨ ਇਹ ਹੈ ਕਿ ਜਦੋਂ ਅਸੀਂ ਖੁਸ਼ੀ ਨੂੰ ਜ਼ਾਹਿਰ ਕਰਨਾ ਹੁੰਦਾ ਨਾ ਤਾਂ ਉਸ ਸਮੇਂ ਦੇ ਉੱਪਰ ਕਿਤੇ ਨਾ ਕਿਤੇ ਸੰਗੀਤ ਦੀ ਗੱਲ ਆਉਂਦੀ ਹੈ ਅਤੇ ਸੰਗੀਤ ਦੀ ਸ਼ੁਰੂਆਤ ਜਿਹੜੀ ਹੈਗੀ ਉਹ ਮੰਨੀ ਜਾਂਦੀ ਹੈ ਕਿ ਸਾਡੇ ਜਿਹੜੇ ਪੁਰਾਣੇ ਲੋਕ ਗੀਤ ਹੈਗੇ ਆ ਉਹਨਾਂ ਦਾ ਆਪਣਾ ਇੱਕ ਜ਼ਾਇਕਾ ਹੁੰਦਾ ਹੈਗਾ।
1: ਜੀ ਬਿਲਕੁਲ ਜੀ, ਉਹਨਾਂ ਦਾ ਆਪਣਾ ਇੱਕ ਜ਼ਾਇਕਾ ਹੁੰਦਾ ਹੈ ਅਤੇ ਹੁੰਦਾ ਰਿਹਾ, ਹੁਣ ਵੀ ਹੈਗਾ।
0: ਜੀ
1: ਕਿਉਂਕਿ ਜੇ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਗੱਲ ਕਰੀਏ ਤਾਂ ਪੁਰਾਣੇ ਲੋਕ ਗੀਤਾਂ ਦੀ ਜਿਹੜੀ ਸ਼ੁਰੂਆਤ ਹੈ, ਲੋਕਾਂ ਦੇ ਹਾਵ ਭਾਵ, ਉਹਨਾਂ ਨੇ ਆਪਣੇ ਜਿਹੜੇ ਉਸ ਸਮੇਂ ਦੇ ਸੱਭਿਆਚਾਰ ਨੂੰ ਆਪਣਾ ਪ੍ਰਗਟ ਕਰਨਾ, ਭਾਵੇਂ ਉਸ ਸਮੇਂ ਦੇ ਵਿੱਚ ਵਿਆਹ ਸ਼ਾਦੀਆਂ ਹੋਣ, ਦਿਨ ਤਿਆ ਹੋਰ ਜਾਂ ਉਹਨਾਂ ਦੇ ਸੁਰਾਂ ਦੀ ਆਵਾਜ਼ ਹੋਵੇ, ਤਾਂ ਉਹ ਆਪਣੇ ਜਿਹੜੇ ਇਕੱਠੇ ਹੋਣ ਦਾ ਇੱਕ ਬਹਾਨਾ ਲੱਭ ਕੇ ਅਤੇ ਉਸ ਸਮੇਂ ਜਿਹੜੇ ਲੋਕ ਗੀਤ ਜਿਹੜੇ ਉਹ ਗਾਏ ਜਾਂਦੇ ਸਨ।
0: ਜੀ ਬਿਲਕੁਲ, ਤੁਸੀਂ ਦੋ ਚੀਜ਼ਾਂ ਕਹੀਆਂ ਕਿ ਇੱਕ ਤਾਂ ਜਿਹੜੇ ਤਿੱਥ ਤਿਉਹਾਰ ਹੁੰਦੇ ਹੈਗੇ ਔਰ ਦੂਜੀ ਚੀਜ਼ ਇਕੱਠੇ ਹੋਣਾ। ਸੋ ਅੱਜ ਦਾ ਦਿਨ ਵੀ ਬੜਾ ਜਿਹੜਾ ਹੈਗਾ ਮਹੱਤਵਪੂਰਨ ਦਿਨ ਹੈਗਾ ਕਿਉਂਕਿ ਅੱਜ ਅਸੀਂ ਬਕਰੀਦ ਦਾ ਤਿਉਹਾਰ ਮਨਾ ਰਹੇ ਹਾਂ, ਨਾਲ ਨਾਲ ਜਿਹੜੀ ਅਸੀਂ ਬਰਥ ਐਨੀਵਰਸਰੀ ਮਨਾ ਰਹੇ ਹੈਗੇ ਹਾਂ ਬੀਡੀ ਸਵਾਰਕਰ ਹੋਰਾਂ ਦੀ, ਅਤੇ ਨਾਲ ਹੀ ਇੱਕ ਹੋਰ ਖਾਸ ਦਿਨ ਅੱਜ ਇਸ ਕਰਕੇ ਵੀ ਹੈ ਕਿਉਂਕਿ ਅੱਜ ਇੱਕ ਹੋਰ ਖਾਸ ਇਨਸਾਨ ਦਾ ਬਰਥਡੇ ਹੈ।
1: ਜੀ
0: ਅੱਜ ਬਰਥਡੇ ਹੈਗਾ ਜੀ ਦੇਵਿੰਦਰ ਸਤਿਆਰਥੀ ਹੋਰਾਂ ਦਾ, ਪੰਜਾਬ ਦੇ ਇੱਕ ਮਸ਼ਹੂਰ ਲੇਖਕ, ਅਤੇ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਲੋਕ ਗੀਤਾਂ ਨੂੰ ਇਕੱਠੇ ਕਰਨ ਦਾ ਕੰਮ ਕੀਤਾ ਸੀਗਾ, ਅਤੇ ਅੱਜ ਦੇ ਹੀ ਦਿਨ 28 ਮਈ 1908 ਨੂੰ ਇਹਨਾਂ ਦਾ ਜਨਮ ਹੋਇਆ ਸੀ। ਹੁਣ ਇਹਨਾਂ ਦੀ ਖਾਸੀਅਤ ਕੀ ਸੀ ਕਿ ਇਹਨਾਂ ਨੇ ਪਿੰਡਾਂ ਦੇ ਵਿੱਚ ਘੁੰਮ ਘੁੰਮ ਕੇ ਜਿਹੜੇ ਉੱਥੋਂ ਦੇ ਲੋਕ ਗੀਤ ਸੀਗੇ ਜਾਂ ਪੁਰਾਣੀਆਂ ਕਹਾਣੀਆਂ ਸੀ, ਪੁਰਾਣੇ ਰਿਵਾਜ਼ ਸੀਗੇ, ਉਹਨਾਂ ਨੂੰ ਇਕੱਠਾ ਕਰਨ ਦਾ ਕੰਮ ਕੀਤਾ। ਅਤੇ ਸੰਨ 1935 ਦੇ ਵਿੱਚ ਇਹਨਾਂ ਦੀ ਇੱਕ ਕਿਤਾਬ ਰਿਲੀਜ਼ ਹੋਈ ਜਿਹਦਾ ਨਾਮ ਰੱਖਿਆ ਗਿਆ ਗਿੱਧਾ। ਸੋ ਉਹ ਕਾਫੀ ਮਸ਼ਹੂਰ ਵੀ ਰਹੀ ਹੈ, ਅਤੇ 50 ਤੋਂ ਵੱਧ ਇਹਨਾਂ ਨੇ ਕਿਤਾਬਾਂ ਜਿਹੜੇ ਇਹਨਾਂ ਦੀ ਕਲਮ ਦੇ ਵਿੱਚੋਂ ਨਿਕਲੀਆਂ ਹੈਗੀਆਂ, ਅਤੇ ਇਹਨਾਂ ਕਿਤਾਬਾਂ ਦੇ ਵਿੱਚ ਨੋਵਲਸ, ਕਹਾਣੀਆਂ, ਕਵਿਤਾਵਾਂ ਅਤੇ ਲੋਕ ਗੀਤ ਸ਼ਾਮਿਲ ਨੇ। ਇੱਕ ਹੋਰ ਵੱਡੀ ਗੱਲ ਇਹ ਵੀ ਹੈ ਕਿ ਮਸ਼ਹੂਰ ਕਵੀ ਰਵਿੰਦਰ ਨਾਥ ਟੈਗੋਰ ਜੀ ਦੀ ਸਲਾਹ ਤੋਂ ਬਾਅਦ ਇਹਨਾਂ ਨੇ ਆਪਣੀਆਂ ਜਿਹੜੀਆਂ ਲਿਖਤਾਂ ਹੈਗੀਆਂ ਉਹ ਪੰਜਾਬੀ ਦੇ ਵਿੱਚ ਹੀ ਕਰਨੀਆਂ ਸ਼ੁਰੂ ਕੀਤੀਆਂ, ਅਤੇ ਇਸੇ ਕੰਮ ਦੇ ਲਈ ਹੀ ਭਾਰਤ ਸਰਕਾਰ ਵੱਲੋਂ ਸੰਨ 1977 ਦੇ ਵਿੱਚ ਇਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ।
1: ਜੀ ਬਿਲਕੁਲ ਜੀ, ਬਹੁਤ ਹੀ ਵਧੀਆ ਗੱਲ ਤੁਸੀਂ ਦੱਸੀ ਹੈ, ਅਤੇ ਬਹੁਤ ਹੀ ਵਧੀਆ ਕੰਮ ਜਿਹੜਾ ਇਹਨਾਂ ਨੇ ਕੀਤਾ ਸੀਗਾ, ਕਿਉਂਕਿ ਉਸ ਸਮੇਂ ਦੇ ਵਿੱਚ ਲੋਕ ਗੀਤਾਂ ਨੂੰ ਇਕੱਠੇ ਕਰਨ ਦਾ ਕੰਮ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ, ਅਤੇ ਇਹਨਾਂ ਨੇ ਜਿਹੜਾ ਸੋਚਿਆ ਇਹ ਮੈਨੂੰ ਲੱਗਦਾ ਵੀ ਇੱਕ ਪੀੜ੍ਹੀ ਦਰ ਪੀੜ੍ਹੀ, ਇੱਕ ਪੀੜ੍ਹੀ ਨੂੰ ਦੂਸਰੀ ਪੀੜ੍ਹੀ ਨੂੰ ਜਾਣੂ ਕਰਵਾਉਣ ਵਿੱਚ ਬਹੁਤ ਮਤਲਬ ਕਿ ਮਹੱਤਵਪੂਰਨ ਕੰਮ ਹੈਗਾ, ਕਿਉਂਕਿ ਪੁਰਾਤਨ ਸਮਿਆਂ ਦੇ ਵਿੱਚ ਲੋਕ ਗੀਤਾਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣਾ ਬਹੁਤ ਸੌਖਾ ਸੀ, ਪਰ ਜਿਹੜੇ ਸਾਰੇ ਪੀੜ੍ਹੀਆਂ ਦੇ ਲੋਕਾਂ ਦੇ ਗੀਤ ਜਿਹੜੇ ਨੇ ਇਕੱਠੇ ਕਰਕੇ ਇੱਕ ਕਿਤਾਬ ਦੇ ਰੂਪ ਦੇ ਵਿੱਚ ਦੇਣਾ ਬਹੁਤ ਹੀ ਜਿਹੜਾ ਹੈ ਮਹੱਤਵਪੂਰਨ ਜਿਹੜਾ ਉਹਨਾਂ ਨੇ ਕੰਮ ਕੀਤਾ। ਅਤੇ ਉਸ ਤੋਂ ਇਲਾਵਾ ਜਿਹੜੇ ਇਹ ਗੀਤ ਸੀਗੇ ਕਿਸੇ ਲੇਖਕ ਦੀ ਰਚਨਾ ਦੇ ਵਿੱਚ ਨਹੀਂ ਹੁੰਦੇ ਸਨ, ਸਗੋਂ ਲੋਕਾਂ ਦੀਆਂ ਸਾਂਝੀ ਰਚਨਾ ਮੰਨੇ ਜਾਂਦੇ ਸਨ। ਪੰਜਾਬ ਲੋਕ ਗੀਤਾਂ ਦੇ ਵਿੱਚ ਮੁੱਖ ਰੂਪ 'ਚ ਜਿਵੇਂ ਖੇਤੀਬਾੜੀ ਲਗਾ ਲਓ, ਪ੍ਰੇਮ, ਵਿਛੋੜਾ, ਵੀਰਤਾ ਜਾਂ ਇਸ ਤੋਂ ਇਲਾਵਾ ਧਾਰਮਿਕ ਭਾਵਨਾਵਾਂ ਦਾ ਵੀ ਜਿਹੜਾ ਪ੍ਰਭਾਵ ਇਹਨਾਂ ਵਿੱਚ ਮਿਲਦਾ।
0: ਅੱਛਾ, ਇੱਕ ਚੀਜ਼ ਜਸਵਿੰਦਰ ਜੀ ਤੁਸੀਂ ਨੋਟਿਸ ਕੀਤੀ ਹੈ ਕਦੇ ਕਿ ਮਤਲਬ ਕਿਸੇ ਨੇ ਇਹ ਗੀਤ ਕਦੇ ਕਿਸੇ ਸਮੇਂ ਦੇ ਉੱਪਰ ਗਾਏ ਹੋਣਗੇ, ਸਿਰਫ ਮੌਖਿਕ ਰੂਪ 'ਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਪਹੁੰਚੇ ਹੋਣਗੇ, ਉਹਨਾਂ ਨੂੰ ਲਿਖਣ ਦਾ ਕੰਮ ਇਹਨਾਂ ਨੇ ਕਰਤਾ ਤਾਂ ਹੀ ਇਹ ਸਾਡੇ ਤੱਕ ਅੱਜ ਤੱਕ ਪਹੁੰਚ ਗਏ। ਪਰ ਜੇ ਅਸੀਂ ਅੱਜ ਦੇ ਸਿਨੈਰੀਓ ਦੀ ਗੱਲ ਕਰੀਏ ਤਾਂ ਅੱਜ ਜਿਹੜੀ ਉਹ ਲਿਖਣ ਦੀ ਕਲਾ ਹੈਗੀ ਆ, ਲਿਖਣ ਦੀ ਥੋੜ੍ਹਾ ਜਿਹੜਾ ਅਸੀਂ ਤਕੱਲਫ ਘੱਟ ਕਰਦੇ ਹੈਗੇ ਹਾਂ ਕਿਉਂਕਿ ਸਾਡੇ ਕੋਲ ਸਮਾਰਟ ਸਕਰੀਨਸ ਹੈਗੀਆਂ, ਅਸੀਂ ਸਿਰਫ ਤੇ ਸਿਰਫ ਉਹਨਾਂ ਦੇ ਉੱਪਰ ਦੇ ਉੱਤਰੇ ਦੀ ਮਤਲਬ ਅਸੀਂ ਟਾਈਪਿੰਗ 'ਤੇ ਜ਼ੋਰ ਦਿੱਤਾ ਹੁੰਦਾ ਅਤੇ ਟਾਈਪਿੰਗ ਸਪੀਡ ਸਾਡੀ ਕਿਆ ਬਾਤ ਹੋਈ ਹੁੰਦੀ ਹੈ।
1: ਜੀ ਬਿਲਕੁਲ ਜੀ, ਅੱਜ ਕੱਲ੍ਹ ਜਿਹੜਾ ਹੈਗਾ ਉਸ ਪੁਰਾਣੇ ਜ਼ਮਾਨੇ ਨਾਲੋਂ ਅੱਜ ਦਾ ਯੁੱਗ ਜਿਹੜਾ ਬਹੁਤ ਹੀ ਬਦਲ ਚੁੱਕਿਆ ਕਿਤੇ ਨਾ ਕਿਤੇ, ਕਿਉਂਕਿ ਉਸ ਸਮੇਂ ਜਿਹੜਾ ਮੈਨੂੰ ਲੱਗਦਾ ਪੁਰਾਣੇ ਸਮੇਂ 'ਚ ਦਵਾਤ ਦੇ ਨਾਲ ਜਿਹੜਾ ਲਿਖਣ ਦਾ ਜਿਹੜਾ ਉਹ ਪ੍ਰਚਾਰ ਜਿਹੜਾ ਪ੍ਰਚਲਿਤ ਸੀਗਾ,
0: ਜੀ
1: ਤੇ ਅਗਰ ਉਸ ਤੋਂ ਹੋਰ ਥੋੜਾ ਪਿੱਛੇ ਜਾਈਏ ਤਾਂ ਇੱਕ ਮੋਰ ਪੰਖ ਨੂੰ ਦਵਾਤ ਦੇ ਨਾਲ ਜਿਹੜਾ ਲਿਖਣ ਦਾ ਜਿਹੜਾ ਕੰਮ, ਜਿਹੜਾ ਕਾਗਜ਼ ਦੇ ਉੱਤੇ ਜਿਹੜਾ ਉਹ ਉਕਰਿਆ ਜਾਂਦਾ ਸੀਗਾ,
0: ਜੀ
1: ਤੇ ਅੱਜ ਕੱਲ ਜਿਹੜਾ ਬਿਲਕੁਲ ਮਨ ਲੱਗਦਾ ਲਿਖਣ ਦਾ ਹੁਣ ਸਿਲਸਿਲਾ ਖਤਮ ਹੀ ਹੋ ਚੁੱਕਿਆ, ਤੇ ਅੱਜ ਕੱਲ ਜਿਹੜੀਆਂ ਸਮਾਰਟ ਸਕਰੀਨਾਂ ਆ ਗਈਆਂ ਨੇ ਸਕੂਲਾਂ ਦੇ ਵਿੱਚ ਵੀ ਜਿਹੜੀ ਪੜ੍ਹਾਈ ਆ, ਮੈਨੂੰ ਲੱਗਦਾ ਲਿਖਣ ਤੇ ਘੱਟ ਜ਼ੋਰ ਦਿੱਤਾ ਜਾਂਦਾ ਤੇ ਸਮਾਰਟ ਸਕਰੀਨ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ।
0: ਜੀ ਸੋ ਅੱਜ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਹੈਗੀਆਂ ਜੀ, ਉਹ ਲਿਖਣ ਤੇ ਰਹਿਣਗੀਆਂ ਤੇ ਨਾਲ ਹੀ

0: ਲੋਕ ਗੀਤਾਂ ਤੋਂ ਸਾਡੀ ਸ਼ੁਰੂਆਤ ਹੋਈ ਹੈਗੀ ਹੈ, ਤਾਂ
1: ਜੀ
0: ਫਿਰ ਕੁਛ ਗੀਤ ਐਸੇ ਹੁੰਦੇ ਹੈ ਜਿਨ੍ਹਾਂ ਨੂੰ ਸੁਣ ਕੇ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਇਹ ਸਾਡੇ ਸਭ ਦੇ ਦਿਲਾਂ ਦੀ ਆਵਾਜ਼ ਹੈਗੀ ਹੈ,
1: ਬਿਲਕੁਲ ਜੀ
0: ਸੋ ਉਹਨਾਂ ਨੂੰ ਹੀ ਲੋਕਾਂ ਦੇ ਗੀਤ ਕਿਹਾ ਜਾਂਦਾ, ਲੋਕ ਗੀਤ ਕਿਹਾ ਜਾਂਦਾ। ਸੋ
1: ਜੀ
0: ਇੱਕ ਗੀਤ ਮਾਂ ਅਤੇ ਧੀ ਦਾ ਰਿਸ਼ਤਾ ਜਿਹੜਾ ਬੜੇ ਸੋਹਣੇ ਢੰਗ ਦੇ ਨਾਲ ਬਿਆਨ ਕਰਦਾ, ਅਤੇ ਮੈਨੂੰ ਇਹ ਲੱਗਦਾ
1: ਬਿਲਕੁਲ
0: ਕਿ ਮੈਂ ਆਪਣੇ ਬਚਪਨ ਦੇ ਵਿੱਚ ਸੁਣਿਆ ਸੀ ਅਤੇ ਮੇਰੀ ਮਾਂ ਨੇ ਵੀ ਆਪਣੇ ਬਚਪਨ ਦੇ ਵਿੱਚ ਹੀ ਸੁਣਿਆ ਸੀਗਾ, ਸੋ ਉਹ ਜਿਹੜੀਆਂ ਚੀਜ਼ਾਂ ਨਾ ਕਿਤੇ ਸਾਡੇ ਨਾਲ ਚੱਲਦੀਆਂ ਰਹਿੰਦੀਆਂ ਪੀੜ੍ਹੀ ਦਰ
1: ਜੀ
0: ਪੀੜ੍ਹੀ।
1: ਬਿਲਕੁਲ ਜੀ।

0: रखेगा।
1: आप सबके बीच मन की बात, जन की बात, जन जन की बात, जन मन की बात।
0: आकाशवाणी पटियाला दी लाइव स्ट्रीमिंग ते मन की बात सुनन ले न्यूज ऑन AIR प्रसार भारती ऐप डाउनलोड करो ते सुनो मन की बात। इस दा प्रसारण दूरदर्शन दे राष्ट्रीय न्यूज ते बाकी भारतीय चैनलों ते भी कीता जावेगा। सुनना ना भुलना मन की बात 31 मई सवेरे 11 बजे।
2: जी मन की बात खैर हर वारी जिहड़ा हैगा महीने दे एंड ते आउंदी आ, पर जदों पुराने लोकां दे मन दीआं गल्लां या मन दे वलवले बाहर आउणे हुंदे सीगे तां उस समें दे उप्पर उह लिखण दी कला दा अपना इस्तेमाल जरूर करदे सी ते उह लिखण दी कला निकलदी हुंदी सी फिर चिट्ठियां दे रूप दे विच।
3: जी बिल्कुल जी, चिट्ठियां दे रूप च निकलदी हुंदी सी। पहले पुराने जमाने च मैनूं लगदा लोकां दे विच सबर वी बहुत हुंदा सीगा, क्योंकि जदों असीं चिट्ठी भेजदे सी तां चिट्ठियां दूसरे दे आउण दा इंतजार करदे सी। चिट्ठियां दा सिलसिला अगर गल करिए तां राजे महाराजा दे समें शुरू होया सी। ओह कबूतर नूं इक चिट्ठी दे के ते इक दूसरी जगह ते भेजदे सी ते ओह स्पैशल किस्म दा जिहड़ा मतलब लगदा ओह कबूतर हुंदा सी जिहनूं स्पैशल जगह दसी जांदी सी, ते अगर दूसरी जगह ते भेजणा सी ते दूसरा जिहड़ा कबूतर है जिहड़ा ओह ਭੇਜਿਆ ਜਾਂਦਾ
2: ਜੀ। ਬਿਲਕੁਲ, ਔਰ ਕਬੂਤਰਾਂ ਮਤਲਬ ਇਹ ਵੀ ਇੱਕ ਕਿੰਨੀ ਹੈਰਾਨੀ ਦੀ ਗੱਲ ਹੈ ਨਾ ਕਿ ਅੱਜ ਕੱਲ੍ਹ ਅਸੀਂ ਸੋਚਦੇ ਹਾਂ ਕਿ ਜਾਨਵਰਾਂ 'ਚ ਦਿਮਾਗ ਨਹੀਂ ਹੁੰਦਾ ਜਾਂ ਪੰਛੀਆਂ 'ਚ ਦਿਮਾਗ ਨਹੀਂ ਹੁੰਦਾ। ਪੰਛੀਆਂ 'ਚ ਤਾਂ ਇਨਸਾਨਾਂ ਨਾਲੋਂ ਵੱਧ ਦਿਮਾਗ ਹੁੰਦਾ ਸੀ, ਉਹਨਾਂ ਨੂੰ ਇਹ ਪਤਾ ਹੁੰਦਾ ਸੀ ਕਿ ਇਹ ਚਿੱਠੀ ਕਿੱਥੇ ਜਾਣੀ ਹੈ ਔਰ ਕਿਸ ਤਰੀਕੇ ਨਾਲ ਅਸੀਂ ਉੱਥੇ ਪਹੁੰਚਾਉਣੀ ਹੈਗੀ ਹੈ। ਔਰ ਦੂਜੀ ਵੱਡੀ ਗੱਲ ਕਿ ਮੈਂ ਪੰਛੀਆਂ ਬਾਰੇ ਜਾਂ ਮਤਲਬ ਹੋਰ ਜਿਹੜੇ ਜਾਨਵਰ ਹੈਗੇ ਉਹਨਾਂ ਬਾਰੇ 'ਚ ਮੈਂ ਅਕਸਰ ਇੱਕ ਗੱਲ ਸੋਚਦੀ ਹੁੰਦੀ ਹਾਂ ਕਿ ਜਿਹੜੇ ਉਹਨਾਂ ਦੇ ਮਤਲਬ ਮੰਨ ਲਓ ਘੋੜੇ ਦੀ ਪੂਛ ਹੈ ਉਹਦੇ ਵਾਲ ਹੈ, ਉਹਨੂੰ ਕਿਸੇ ਨੂੰ ਵਾਹੁਣ ਦੀ ਲੋੜ ਨਹੀਂ ਪੈਂਦੀ, ਸਾਨੂੰ ਰੋਜ਼ ਵਾਹੁਣ ਦੀ ਲੋੜ ਪੈਂਦੀ ਹੈ। ਸੋ ਮਤਲਬ ਇਹ ਹੈਗੀਆਂ ਚੀਜ਼ਾਂ, ਇਹ ਕਿਤੇ ਨਾ ਕਿਤੇ ਕੁਦਰਤ ਹੈ, ਇਹ ਪ੍ਰਕਿਰਤੀ ਹੈ ਔਰ ਇਹੀ ਕੁਦਰਤ ਇਨਸਾਨ ਦੇ ਅੰਦਰ ਵੀ ਹੈ। ਔਰ ਹਮੇਸ਼ਾ ਮੈਂ ਇਹ ਗੱਲ ਕਹਿੰਦੀ ਹੁੰਦੀ ਹਾਂ ਕਿ ਇਨਸਾਨ ਦੇ ਬਾਹਰ ਵੀ ਇੱਕ ਕੁਦਰਤ ਹੈ ਔਰ ਅੰਦਰ ਵੀ ਇੱਕ ਕੁਦਰਤ ਹੈ। ਖੈਰ ਅਸੀਂ ਵਿਸ਼ੇ ਤੋਂ ਥੋੜ੍ਹਾ ਜਿਹਾ ਜਿਹੜਾ ਅੱਗੇ ਪਿੱਛੇ ਚਲੇ ਜਾਂਦੇ ਹੁੰਦੇ ਹਾਂ, ਪਰ ਵਾਪਸ ਅਸੀਂ ਵਿਸ਼ੇ ਦੇ ਉੱਪਰ ਹੀ ਆਵਾਂਗੇ। ਲਿਖਣ ਦੀ ਕਲਾ ਦੀ ਅਸੀਂ ਗੱਲ ਕਰ ਰਹੇ ਸੀ, ਤੁਸੀਂ ਚਿੱਠੀਆਂ ਦੀ ਗੱਲ ਕੀਤੀ, ਤਾਂ ਕਬੂਤਰਾਂ ਤੋਂ ਬਾਅਦ ਇੱਕ ਇਨਸਾਨ ਨੇ ਉਸ ਜਗ੍ਹਾ ਨੂੰ ਲਿਆ ਔਰ ਉਹਨੂੰ ਕਿਹਾ ਗਿਆ ਡਾਕੀਆ
3: ਜੀ।
2: ਔਰ ਜਸਵਿੰਦਰ ਜੀ, ਤੁਹਾਨੂੰ ਯਾਦ ਹੈ ਕਿ ਤੁਸੀਂ ਆਪਣੀ ਪਹਿਲੀ ਚਿੱਠੀ ਕਿਹਦੀ ਜਿਹੜੀ ਨਜ਼ਰ ਦੇ ਹੇਠ ਲਿਖੀ ਸੀ ਜਾਂ ਕਿਹਨੇ ਤੁਹਾਨੂੰ ਲਿਖਵਾਈ ਸੀ?
3: ਚਿੱਠੀਆਂ ਦਾ ਤਾਂ ਪਤਾ ਨਹੀਂ, ਪਰ ਸਾਡੇ ਸਮੇਂ 'ਚ ਗ੍ਰੀਟਿੰਗ ਕਾਰਡ ਜ਼ਰੂਰ ਲਿਖੇ ਜਾਂਦੇ ਸੀਗੇ। ਜਦੋਂ ਕੋਈ ਵੀ ਦਿਨ ਤਿਆਰ ਹੋਣਾ, ਕੋਈ ਵਿਸ਼ਿਸ਼ ਭੇਜਣੀ ਜਾਂ ਸਪੈਸ਼ਲ, ਜ਼ਿਆਦਾਤਰ ਜਿਹੜਾ ਨਵੇਂ ਸਾਲ ਦੇ ਉੱਤੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜਿਹੜੀਆਂ ਉਹ ਗ੍ਰੀਟਿੰਗ ਦੇ ਰੂਪ ਦੇ ਵਿੱਚ ਲਿਖੀਆਂ ਜਾਂਦੀਆਂ ਸੀਗੀਆਂ।
2: ਮੈਨੂੰ ਯਾਦ ਆ ਰਿਹਾ ਕਿ ਮੈਂ ਪਹਿਲੀ ਚਿੱਠੀ ਲਿਖੀ ਸੀ ਆਪਣੇ ਕਜ਼ਨ ਨੂੰ, ਮੈਂ ਰੱਖੜੀ ਭੇਜਣੀ ਸੀਗੀ, ਤਾਂ ਉਹਦੇ ਵਿੱਚ ਸ਼ੁਰੂਆਤ ਕੀਤੀ ਜਾਂਦੀ ਹੈ ਕਿ ਅਸੀਂ ਇੱਥੇ ਠੀਕ ਠਾਕ ਹਾਂ, ਉਮੀਦ ਆ ਤੁਸੀਂ ਵੀ ਠੀਕ ਠਾਕ ਹੋਵੋਗੇ, ਇਸ ਲਾਈਨ ਤੋਂ ਸ਼ੁਰੂਆਤ ਹੁੰਦੀ ਸੀਗੀ। ਅਤੇ ਫਿਰ ਮਤਲਬ ਮੈਨੂੰ ਨਾ ਇੱਕ ਕਹਾਣੀ ਵੀ ਯਾਦ ਆ ਰਹੀ ਹੈਗੀ ਆ, ਉਸ ਦੇ ਵਿੱਚ ਕੀ ਹੈ ਕਿ ਇੱਕ ਜਿਹੜੀ ਮਦਰ ਹੈਗੀ ਆ ਆਪਣੇ ਬੱਚੇ ਨੂੰ ਚਿੱਠੀ ਲਿਖ ਰਹੀ ਹੈ, ਆਪਣੇ ਬੇਟੇ ਨੂੰ ਚਿੱਠੀ ਲਿਖ ਰਹੀ ਹੈ ਜਿਹੜਾ ਕਿ ਕਿਤੇ ਬਾਹਰ ਪ੍ਰਦੇਸ਼ ਦੇ ਵਿੱਚ ਬੈਠਾ ਹੈਗਾ। ਉਹਨੇ ਕੀ ਮਤਲਬ ਸ਼ੁਰੂਆਤ ਇੱਥੋਂ ਹੀ ਕੀਤੀ ਕਿ ਮਤਲਬ ਅਸੀਂ ਇੱਥੇ ਠੀਕ ਠਾਕ ਹਾਂ, ਉਮੀਦ ਆ ਬੇਟੇ ਤੂੰ ਵੀ ਉੱਥੇ ਠੀਕ ਠਾਕ ਹੋਏਗਾ। ਉਸ ਤੋਂ ਬਾਅਦ ਉਹਨੇ ਜਿਹੜੇ ਮਤਲਬ ਘਰ ਦੀਆਂ ਕਿ ਜਿਹੜਾ ਹੈਗਾ ਕੱਟੀਆਂ ਵੱਛੀਆਂ ਸਾਰੀਆਂ ਚੀਜ਼ਾਂ ਉਹਨਾਂ ਨੇ ਉਹਦੇ 'ਚ ਲਿਖਤੀਆਂ, ਜਿੰਨੇ ਦੁੱਖ ਸੀ ਸਾਰੇ ਲਿਖਤੇ, ਐਂਡ 'ਤੇ ਇੱਕ ਲਾਈਨ ਲਿਖੀ ਉਹਨਾਂ ਨੇ। ਬੁੱਝੋ ਕੀ ਲਿਖੀ ਹੋਊਗੀ?
3: ਇਹ ਤਾਂ ਉਹੀਓ ਜਾਣਦੇ ਨੇ,
2: ਇਹ ਚਿੱਠੀਆਂ ਲਿਖਣ ਵਾਲਿਆਂ ਨੂੰ ਪਤਾ ਹੋਊਗਾ, ਬਾਕੀ ਸਭ ਸੁੱਖ ਸਾਂਦ ਹੈ
3: ਜੀ।
2: ਉਸ ਕਹਾਣੀ ਦਾ ਜਿਹੜਾ ਸਿਰਲੇਖ ਸੀ ਨਾ, ਬਾਕੀ ਸਭ ਸੁੱਖ ਸਾਂਦ ਹੈ, ਮਤਲਬ ਕਿ ਉਹਨਾਂ ਨੇ ਸਾਰੀਆਂ ਤਕਲੀਫਾਂ ਲਿਖਤੀਆਂ ਕਿ ਘਰੇ ਜਿਹੜਾ ਹੈਗਾ ਇਸ ਚੀਜ਼ ਦੀ ਕਮੀ ਚੱਲ ਰਹੀ ਹੈ, ਆਹ ਹੋ ਰਿਹਾ ਹੈਗਾ ਜਿਹੜਾ ਹੈਗਾ ਕੱਟੀਆਂ ਮੱਝਾਂ ਦੀ ਵੀ ਗੱਲ ਜਿਹੜੀ ਹੈਗੀ ਆ ਉਹਨਾਂ ਨੇ, ਕਿਉਂਕਿ ਇਹ ਕਬੀਲਦਾਰੀਆਂ ਦੀਆਂ ਗੱਲਾਂ ਹੁੰਦੀਆਂ ਸੀ ਉਸ ਸਮੇਂ ਦੇ ਉੱਪਰ, ਚਿੱਠੀਆਂ ਹੀ ਇੱਕ ਵਾਹਨ ਹੋਇਆ ਕਰਦੀਆਂ ਸੀ ਜਿਹਨਾਂ ਦੇ ਜ਼ਰੀਏ ਅਸੀਂ ਆਪਣੇ ਘਰ ਦੀਆਂ ਖਬਰਾਂ ਦੂਜਿਆਂ ਤੱਕ ਪਹੁੰਚਾਇਆ ਕਰਦੇ ਸੀ। ਔਰ ਆਕਾਸ਼ਵਾਣੀ ਦਾ ਜਿਹੜਾ ਅਦਾਰਾ ਹੈਗਾ ਉਸ ਦੇ ਵਿੱਚ ਇਸ ਨੂੰ ਅਸੀਂ ਖੁਸ਼ਕਿਸਮਤੀ ਮੰਨ ਸਕਦੇ ਹਾਂ ਕਿ ਚਿੱਠੀਆਂ ਅੱਜ ਵੀ ਕਾਇਮ ਹੈ।
3: ਬਿਲਕੁਲ ਜੀ, ਚਿੱਠੀਆਂ ਅੱਜ ਵੀ ਆਉਂਦੀਆਂ ਨੇ, ਅਤੇ ਉਸ ਸਮੇਂ ਦੇ ਜਿਹੜਾ ਇੱਕ ਦੂਜੇ ਨੂੰ ਦੁੱਖ ਸੁੱਖ ਨੂੰ ਜਿਹੜਾ ਅਸੀਂ ਲੋਕ ਗੀਤਾਂ ਦੇ ਹਾਵ ਭਾਵ 'ਚ ਪੇਸ਼ ਕਰਦੇ ਸੀ, ਤਾਂ ਉਸ ਨੂੰ ਜਿਹੜੀ ਇੱਕ ਲਿਖਣ ਦੀ ਕਲਾ, ਜਿਵੇਂ ਕਿ ਤੁਸੀਂ ਸ਼ੁਰੂਆਤ ਵਿੱਚ ਦੱਸਿਆ, ਉਹਨਾਂ ਨੇ ਸਾਰੇ ਪਾਸੇ ਘੁੰਮ ਕੇ ਲੋਕ ਗੀਤਾਂ ਨੂੰ ਇਕੱਠਾ ਸ਼ੁਰੂ ਕੀਤਾ, ਇੱਕ ਕਿਤਾਬ ਬਣਾਈ ਗਈ ਜਿਸ ਨੂੰ ਅਵਾਰਡ ਵੀ ਮਿਲਿਆ, ਅਤੇ ਉਸ ਦੇ ਨਾਲ ਹੀ ਜਿਸ 'ਤੇ ਜਿਹੜੀ ਲਿਖਣ ਦੀ ਕਲਾ ਜਿਹੜੀ ਆ ਉਹ ਚੱਲ ਰਹੀ ਆ, ਲਿਖਣ ਦੀ ਕਲਾ ਕਰਕੇ ਹੀ ਅਸੀਂ ਆਪਣੇ ਜਿਹੜੇ ਧਾਰਮਿਕ ਪੁਰਾਤਨ ਗ੍ਰੰਥ ਨੇ ਜਿਹੜੇ ਉਹਨਾਂ ਨੂੰ ਅਸੀਂ ਸਪਸ਼ਟ ਰੂਪ ਵਿੱਚ ਦੇਖ ਸਕਦੇ ਹਾਂ, ਉਹਨਾਂ ਦਾ ਆਨੰਦ ਲੈ ਸਕਦੇ ਹਾਂ। ਉਸ ਤੋਂ ਇਲਾਵਾ ਅਗਰ ਅਸੀਂ ਜਿਵੇਂ ਤੁਸੀਂ ਗੱਲ ਕੀਤੀ ਆਪਣੇ ਇੱਕ ਦੁੱਖ ਸੁੱਖ ਨੂੰ ਜਿਹੜੇ ਹਾਵ ਭਾਵ ਨੂੰ ਪੇਸ਼ ਕਰਨਾ ਚਿੱਠੀਆਂ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀਗਾ, ਕਬੀਲਦਾਰੀ ਪੇਸ਼ ਕੀਤੀ ਜਾਂਦੀ ਸੀ, ਬਾਕੀ ਸਭ ਸੁੱਖ ਸਾਂਦ ਹੈ। ਅੱਜ ਵੀ ਮੈਨੂੰ ਲੱਗਦਾ ਇਹ ਸਭ ਤੋਂ ਵੱਧ ਝੂਠ ਬੋਲਿਆ ਜਾਣ ਵਾਲਾ ਸ਼ਬਦ ਹੈ। ਬੰਦਾ ਅੰਦਰੋਂ ਜਿੰਨਾ ਮਰਜ਼ੀ ਦੁਖੀ ਹੋਵੇ ਤੇ ਬਾਹਰੋਂ ਇਹੀ ਕਹਿੰਦਾ ਵੀ ਬਾਕੀ ਸਭ ਸੁੱਖ ਸਾਂਦ ਹੈ।
2: ਬਿਲਕੁਲ ਬਿਲਕੁਲ, ਮੇਰੇ ਵਰਗਾ ਹਮੇਸ਼ਾ ਕਹਿੰਦਾ ਹੁੰਦਾ ਵੀ ਕੱਟੋ ਫੁੱਲਾਂ ਤੇ ਵੀਰੇ, ਹੋਰ ਦੱਸ। ਸੋ ਇਹ ਜਿਹੜੀ ਕੱਟੋ ਫੁੱਲਾਂ ਤੇ ਰਹਿਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ, ਮੈਂ ਮਤਲਬ ਮੇਰੇ ਮਦਰ ਮੈਨੂੰ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦਾ ਅੰਦਰ ਚਾਹੇ ਤੁਸੀਂ ਜਿੰਨਾ ਮਰਜ਼ੀ ਰੋਲੋ ਆਪਣੇ ਘਰ ਦੇ, ਪਰ ਜਦੋਂ ਤੁਸੀਂ ਦਰਵਾਜ਼ਾ ਖੋਲਣਾ ਨਾ, ਉਸ ਸਮੇਂ ਦੇ ਉੱਪਰ ਹੱਸ ਕੇ ਖੋਲੋ, ਕਿਉਂਕਿ ਸਾਹਮਣੇ ਵਾਲੇ ਨੂੰ ਤੁਹਾਡੀ ਤਕਲੀਫ ਨਾ ਦਿਖੇ ਤਾਂ ਚੰਗਾ।
3: ਬਿਲਕੁਲ,
2: ਕਿਉਂਕਿ ਤਕਲੀਫਾਂ ਦਿਖਾਉਣ ਦਾ ਜ਼ਮਾਨਾ ਨਹੀਂ ਹੈਗਾ। ਖੈਰ, ਪਰ ਆਪਣੇ ਜਜ਼ਬਾਤ ਦਿਖਾਉਣ ਦਾ ਜਿਹੜਾ ਤਰੀਕਾ ਸੀਗਾ ਉਹ ਚਿੱਠੀ ਹੋਇਆ ਕਰਦੀ ਸੀ।

0: ਜਸਵਿੰਦਰ ਜੀ, ਤੁਹਾਨੂੰ ਯਾਦ ਹੋਊਗਾ ਜਿਸ ਸਮੇਂ ਦੇ ਉੱਪਰ, ਜਿਹੜਾ ਹੈਗਾ ਤੁਹਾਡੇ ਸਮੇਂ ਦੇ ਉੱਪਰ ਵੀ ਡਾਕੀ ਆਉਂਦੇ ਹੋਣਗੇ, ਅੱਜ ਵੀ
1: ਬਿਲਕੁਲ
0: ਡਾਕੀ ਆਉਂਦੇ ਆ, ਪਰ
1: ਬਿਲਕੁਲ
0: ਉਸ ਸਮੇਂ ਦੇ ਉੱਪਰ ਡਾਕੀ ਦਾ ਜਿਹੜਾ ਵਾਹਨ ਹੁੰਦਾ ਸੀਗਾ ਉਹ ਪਹਿਲਾਂ ਜਿਹੜਾ ਹੈਗਾ ਉਹ ਬੂਟੀਆਂ ਵਾਲਾ ਝੋਲਾ ਹੁੰਦਾ ਸੀਗਾ ਜਿਹਦੇ
1: ਬਿਲਕੁਲ
0: ਵਿੱਚ ਚਿੱਠੀਆਂ ਹੁੰਦੀਆਂ ਸੀ। ਉਸ ਤੋਂ
1: ਜੀ
0: ਬਾਅਦ ਡਾਕੀਆ ਸਾਈਕਲ ਤੇ ਸ਼ਿਫਟ ਹੋਇਆ ਤੇ ਅੱਜ ਕੱਲ ਜਿਹੜੀਆਂ ਸਾਡੀਆਂ ਡਾਕੀਆ ਭੈਣਾਂ ਹੈਗੀਆਂ ਉਹ ਸਕੂਟੀਆਂ ਦੇ ਉੱਪਰ ਸ਼ਿਫਟ ਹੋ ਚੁੱਕੀਆਂ ਹੈਗੀਆਂ।
1: ਬਿਲਕੁਲ
0: ਸੋ
1: ਜੀ
0: ਉਸ ਸਮੇਂ ਦੇ ਉੱਪਰ ਡਾਕੀਆ ਨਾ ਇੱਕ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੁੰਦਾ ਸੀਗਾ।
1: ਬਿਲਕੁਲ
0: ਮਤਲਬ
1: ਬਿਲਕੁਲ
0: ਕਾਰਨ ਦਾ ਇਹ ਹੁੰਦਾ ਸੀ ਕਿ ਜ਼ਿਆਦਾਤਰ ਲੋਕ ਜਿਹੜੇ ਸੀਗੇ ਪੜ੍ਹੇ ਲਿਖੇ ਘੱਟ ਹੁੰਦੇ ਸੀਗੇ ਤੇ ਉਹਨਾਂ ਨੇ ਮਤਲਬ ਚਿੱਠੀਆਂ ਆਪਦੀਆਂ ਲਿਖਵਾਉਣੀਆਂ ਵੀ ਉੱਤੇ ਹੁੰਦੀਆਂ ਸੀ ਤੇ ਪੜ੍ਹਾਉਣੀਆਂ ਵੀ ਉੱਤੇ ਹੁੰਦੀਆਂ ਸੀ।
1: ਬਿਲਕੁਲ
0: ਔਰ
1: ਜੀ
0: ਸਾਰਿਆਂ ਦੇ ਘਰਾਂ ਦਾ ਰਾਜ਼ਦਾਰ ਹੁੰਦਾ ਸੀ ਉਹ ਡਾਕੀਆ।
1: ਬਿਲਕੁਲ ਜੀ, ਰਾਜਦਾਰ ਹੁੰਦਾ ਸੀ ਤੇ ਇੰਤਜ਼ਾਰ ਹੁੰਦਾ ਸੀ ਲੋਕਾਂ ਨੂੰ ਵੀ ਕਦੋਂ ਡਾਕੀ ਆਵੇਗਾ ਤੇ ਸਾਡੀ ਚਿੱਠੀ ਲੈ ਕੇ ਆਵੇਗਾ ਤੇ ਸੁਨੇਹਾ ਦੇ ਕੇ ਜਾਵੇਗਾ।
0: ਬਿਲਕੁਲ, ਔਰ ਉਹ ਜਿਹੜੀ ਉਹਦੀ ਸਾਈਕਲ ਦੀ ਟੱਲੀ ਹੈ ਉਹ ਮਤਲਬ ਕਿਆ ਹੀ ਬਾਤ ਹੁੰਦੀ ਸੀ। ਤੇ ਫਿਰ ਇਸੇ ਲਈ ਮੈਨੂੰ ਲੱਗਦਾ ਗਾਣਾ ਬਣਿਆ ਹੋਣਾ ਵੀ ਡਾਕੀਆ ਡਾਕ ਲਾਇਆ।
1: ਬਿਲਕੁਲ ਜੀ।

0: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
1: ਨਮਸਕਾਰ, ਯੇ ਆਕਾਸ਼ਵਾਣੀ ਹੈ। 9 ਦਸ਼ਕ ਯਾਨੀ 90 ਸਾਲ, ਜਬ ਟੀਵੀ ਕਾ ਪਰਦਾ ਕੋਰਾ ਥਾ ਔਰ ਇੰਟਰਨੇਟ ਇੱਕ ਸਪਨਾ, ਤਬ ਧੁਨ ਕੀ ਇਸ ਲਹਿਰ ਨੇ ਭਾਰਤ ਕੇ ਹਰ ਘਰ ਮੇ ਆਪਣੀ ਜਗ੍ਹਾ ਬਣਾਈ। ਕ੍ਰਿਕਟ ਕੇ ਰੋਮਾਂਚਕ ਆਂਖੋ ਦੇਖੇ ਹਾਲ ਸੇ ਲੇਕਰ ਮਨ ਕੀ ਬਾਤ ਕੇ ਸੰਵਾਦ ਤੱਕ,
2: ਆਸਮਾਨ ਮੇ ਸਿਰ ਉਠਾ ਕਰ, ਘਨੇ ਬਾਦਲੋਂ ਕੋ ਚੀਰ ਕਰ, रोशनी का संकल्प ले, अभी तो सूरज उगा है।
1: आकाशवाणी सिर्फ एक रेडियो स्टेशन नहीं, हर भारतीय के संघर्ष और सफलता का साक्षी है। सूचना, शिक्षा।

जी प्रोग्राम नारी लोक लैके मैं गुरहरप्रीत हाज़र हो चुकी हाँ जी, तो साड़िया बीबिया भैन भी बिल्कुल हाज़र हो चुकिया हो। जिंदगी जदों कुछ खास मिल जाता ना सानू, तो उस समय के उपर फिर सानू यही लगता हुंदा है कि अज आसमान नीचे है तो मैं उपर हाँ। सो यही जिहड़ा हैगा जी लग रहा है अज दिव्या देशमुख होरां नू, क्यों? क्योंकि दिव्या देशमुख ने जी ने अज जिहड़ी लगातार दूजी जित हासिल कर ली है। ਕਿੱਥੇ ਜੀ? ਨਾਰਵੇ ਚੈਸ ਦੇ ਵਿੱਚ ਉਹਨਾਂ ਨੇ ਦੂਜੀ ਜਿੱਤ ਹਾਸਲ ਕੀਤੀ ਹੈ ਅਤੇ ਕੋਨੇਰੂ ਹੰਪੀ ਨੂੰ ਹਰਾ ਕੇ। ਜੀ ਦੋਸਤੋ, ਗੱਲ ਇੰਨੀ ਹੁੰਦੀ ਹੈ ਕਿ ਕਈ ਵਾਰੀ ਨਾ ਅਸੀਂ ਆਪਣਾ ਕੌਨਫੀਡੈਂਸ ਲੂਜ਼ ਕਰ ਜਾਂਦੇ ਹਾਂ ਇਹ ਵੇਖ ਕੇ ਕਿ ਸਾਡੇ ਸਾਹਮਣੇ ਜਿਹੜਾ ਦੁਨੀਆ ਦਾ ਚੈਂਪੀਅਨ ਬੈਠਾ ਹੈ। ਸੋ ਕਦੇ ਕਦੇ ਉਹ ਜਿਹੜਾ ਕੌਨਫੀਡੈਂਸ ਲੂਜ਼ ਹੋਇਆ ਹੁੰਦਾ ਹੈਗਾ ਉਹਨੂੰ ਦੁਬਾਰਾ ਤੋਂ ਪੈਦਾ ਕਰਨ ਦਾ ਕੰਮ ਕਰਦਾ ਹੈ ਪ੍ਰੋਗਰਾਮ ਆਕਾਸ਼ਵਾਣੀ ਐਫ ਐਮ ਪਟਿਆਲਾ ਦਾ ਨਾਰੀ ਲੋਕ, ਕਿਉਂਕਿ ਇਸ ਦੇ ਵਿੱਚ ਅਸੀਂ ਤੁਹਾਡੇ ਨਾਲ ਸੁਰਖੀਆਂ ਸਾਂਝੀਆਂ ਕਰਦੇ ਹਾਂ, ਕੁਛ ਐਸੀਆਂ ਗੱਲਾਂ ਸਾਂਝੀਆਂ ਕਰਦੇ ਹਾਂ ਜਿਹੜੀਆਂ ਕਿ ਸਾਡੇ ਅੰਦਰਲੇ ਕੌਨਫੀਡੈਂਸ ਨੂੰ ਦੁਬਾਰਾ ਜਿਉਂਦਾ ਕਰ ਦਿੰਦੀਆਂ। ਸੋ ਇਹੀ ਕੌਨਫੀਡੈਂਸ ਦੇਸ਼ਮੁਖ ਜੀ ਨੇ ਆਪਣੇ ਅੰਦਰ ਦਿਖਾਇਆ ਅਤੇ ਜਿਹੜੇ ਮਤਲਬ ਕਿ ਟੌਪ 'ਤੇ ਕੋਨੇਰੂ ਹੰਪੀ ਸੀਗੇ ਉਹਨਾਂ ਨੂੰ ਹਰਾ ਕੇ ਦੂਜੀ ਵਾਰ ਆਪਣੀ ਜਿੱਤ ਜਿਹੜੀ ਹੈ ਉਹ ਹਾਸਿਲ ਕੀਤੀ ਹੈਗੀ ਹੈ ਨਾਰਵੇ ਚੈਸ ਦੇ ਵਿੱਚ। ਸੋ ਦੋਸਤੋ, ਇਸ ਤਰੀਕੇ ਨਾਲ ਪ੍ਰੋਗਰਾਮ ਦੇ ਵਿੱਚ ਹੋਰ ਬਹੁਤ ਕੁਛ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ, ਪਰ ਜਿਹੜਾ ਗੀਤ ਅਸੀਂ ਸ਼ੁਰੂ ਕੀਤਾ ਸੀ ਉਹਨੂੰ ਪੂਰਾ ਕਰਨਾ ਤਾਂ ਬਣਦਾ।

0: ਗਰਮੀ ਵਾਲੀ ਹੋਈ ਪਈ ਹੈ, ਰੱਬ ਵੀ ਨਾ ਬਸ ਨਿਰੀ ਅੱਗੇ ਸਿੱਟੀ ਜਾਂਦਾ। ਨੀ ਕੁੜੀਏ, ਜਾ ਉੱਥੋਂ ਮੰਜੀ ਚੱਕ ਕੇ ਲਿਆ।
1: ਮੰਮੀ, ਦਾਦੀ ਮੰਜੀ ਮੰਗਦੀ ਆ।
2: ਜਾ ਫਿਰ ਜਾ ਕੇ ਡਾਇਆ ਉੱਥੇ।
1: ਮੈਥੋਂ ਚੱਕੀ ਨਹੀਂ ਜਾਂਦੀ।
2: ਤੇਥੋਂ ਕੁਛ ਹੁੰਦਾ ਵੀ ਆ?
1: ਨਹੀਂ ਮੰਮਾ, ਪਲੀਜ਼ ਸੁੱਚੀ ਦਾ ਦਿਓ ਨਾ।
2: ਬਾਹਰ ਉੱਥੇ ਏਡੀ ਸੋਹਣੀ ਹਵਾ ਵਗਦੀ ਹੈ, ਜਾ ਉੱਥੇ ਬਹਿ ਜਾ ਕੇ।
1: ਧੁੱਪ ਹੈ।
2: ਧੁੱਪ ਕਿੱਥੇ ਆ? ਉੱਥੇ ਦੇਖ ਕਿੱਡਾ ਸੋਹਣਾ ਦਰਖਤ ਹੈ ਉੱਥੇ, ਉਹਦੇ ਥੱਲੇ ਬਹਿ ਜਾ ਕੇ ਦਾਦੀ ਨਾਲ। ਚੱਲ ਮੈਂ ਤੈਨੂੰ ਬਾਹ ਕੇ ਆਉਂਦੀ ਹਾਂ।
1: ਨਹੀਂ ਨਹੀਂ ਨਹੀਂ
2: ਜਾਨੀ ਹੈ ਕਿ ਨਹੀਂ?
1: ਹਾਂ ਠੀਕ ਹੈ, ਜਾਨੀ ਹਾਂ।
0: ਦੇਖ ਪੁੱਤ, ਦਰਖਤ ਮਸਾਂ ਲੱਗਦੇ ਆ ਅਤੇ ਮਸਾਂ ਉਹਨੂੰ ਪਾਲ ਪੋਸ ਕੇ ਏਡਾ ਕਰੀਦਾ। ਉਹਨਾਂ ਦੇ ਥੱਲੇ ਬਹਿ ਕੇ ਉਹਨਾਂ ਦੀ ਛਾਂ ਮਾਣੀ ਦੀ ਹੁੰਦੀ ਹੈ। ਅਤੇ ਨਾਲੇ ਦੇਖ ਆ ਰੇਡੂਏ 'ਤੇ ਕਿੱਡਾ ਸੋਹਣਾ ਆਪਣਾ ਪ੍ਰੋਗਰਾਮ ਚੱਲੀ ਜਾਂਦਾ। ਨਾਰੀ ਲੋਕ ਹੈ, ਇਹਨੂੰ ਧਿਆਨ ਨਾਲ ਬੈਠ ਕੇ ਸੁਣ ਪੁੱਤ।
1: ਰੇਡੂਏ 'ਤੇ ਮੈਂ ਨਹੀਂ ਚੁਣਨਾ।
0: ਕਿਉਂ ਕਿਉਂ ਨਹੀਂ ਸੁਣਨਾ?
1: ਨਹੀਂ, ਇੱਥੇ ਗਾਣੇ ਮੇਰੀ ਪਛੰਦ ਦੇ ਨਹੀਂ ਆਉਂਦੇ।
0: ਲੈ ਆ ਹੁਣ ਏਡਾ ਸੋਹਣਾ ਗਾਣਾ ਚੱਲੀ ਜਾਂਦਾ ਸੀ, ਅੱਜ ਮੈਂ ਉੱਪਰ, ਹੁਣ ਤੂੰ ਵੀ ਤਾਂ ਗਾਉਂਦੀ ਫਿਰਦੀ ਸੀ ਨਾਲ, ਅੱਜ ਮੈਂ ਉੱਪਰ, ਹਜੇ ਸੋਹਣੇ ਗਾਣੇ ਨਹੀਂ ਆਉਂਦੇ।
1: ਨਹੀਂ ਦਾਦੀ, ਸੋਹਣੇ ਤਾਂ ਹੁੰਦੇ ਆ, ਉਹ ਨਾ ਨਵੇਂ ਨਵੇਂ ਜੇ ਨਹੀਂ ਹੁੰਦੇ।
0: ਮੈਨੂੰ ਸਭ ਪਤਾ ਤੇਰਾ, ਨਵੇਂ ਗਾਣਿਆਂ 'ਚ ਅਤੇ ਪੁਰਾਣੇ ਗਾਣਿਆਂ 'ਚ ਪੁੱਤ, ਸਭ ਦੀ ਆਪੋ ਆਪਣੀ ਪਸੰਦ ਹੁੰਦੀ ਹੈ, ਪੁਰਾਣੇ ਗਾਣਿਆਂ ਦਾ ਆਪਦਾ ਆਨੰਦ ਹੈ।
1: ਹਾਂ ਗੱਲ ਤਾਂ ਸਹੀ ਹੈ ਦਾਦੀ। ਹੁਣ ਦਾਦੀ ਆਪਾਂ ਕੀ ਕਰਾਂਗੇ?
0: ਹੁਣ ਪੁੱਤ ਆਪਾਂ ਪ੍ਰੋਗਰਾਮ ਸੁਣਨਾ ਜਿਹਦੇ 'ਚ ਕੰਮ ਦੀਆਂ ਗੱਲਾਂ ਹੋਣਗੀਆਂ, ਘਰ ਦੀਆਂ ਗੱਲਾਂ ਹੋਣਗੀਆਂ।
1: ਹਾਂ ਦਾਦੀ ਗੱਲ ਤਾਂ ਸਹੀ ਹੈ, ਹੁਣ ਆਪਾਂ ਘਰ ਦੀਆਂ ਗੱਲਾਂ ਸੁਣਾਂਗੇ। ਘਰ ਦੀਆਂ ਗੱਲਾਂ 'ਚ ਦਾਦੀ ਗਰਮੀ ਬਹੁਤ ਆ।
0: ਨਹੀਂ ਪੁੱਤ, ਇੱਥੇ ਦੇਖ ਆ ਤੇਰੇ ਏਸੀ ਨੂੰ ਮਾਤ ਪਾਉਂਦੀ ਹੈ ਇਹ।
1: ਅੱਛਾ
2: ਜੀ, ਇਹ ਇੱਕ ਕਨਵਰਸੇਸ਼ਨ ਸੀ, ਇਹ ਗੱਲਬਾਤ ਸੀ ਉਹਨਾਂ ਬੱਚਿਆਂ ਦੀ ਅਤੇ ਉਹਨਾਂ ਬਜ਼ੁਰਗਾਂ ਦੀ, ਜਿਨ੍ਹਾਂ ਦੇ ਵਿੱਚ ਹੋਇਆ ਕੀ ਜੀ, ਹੋ ਇਹ ਰਿਹਾ ਕਿ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਹੈਗੇ ਉਹ ਦਰੱਖਤਾਂ ਦੀਆਂ ਛਾਵਾਂ ਮਾਨਣੀਆਂ ਚਾਹੁੰਦੇ ਆ ਅਤੇ ਬੱਚੇ ਏਸੀ ਦੇ ਵਿੱਚ ਬੈਠਣਾ ਚਾਹੁੰਦੇ ਆ। ਹੁਣ ਮੈਂ ਇਹ ਸਾਰੀ ਕਹਾਣੀ ਇੱਥੇ ਪਾਈ ਕਿਉਂ? ਇਸ ਕਰਕੇ ਪਾਈ ਕਿਉਂਕਿ ਥੋੜ੍ਹਾ ਜਿਹਾ ਜਿਹੜਾ ਜਨਰੇਸ਼ਨ ਗੈਪ ਹੈ ਨਾ, ਉਹਨੂੰ ਘਟਾਉਣ ਦੀ ਜ਼ਰੂਰਤ ਹੈ, ਜੋ ਕਿ ਕਿਤੇ ਨਾ ਕਿਤੇ ਸਾਡੇ ਪਰਿਵਾਰਾਂ ਦੇ ਵਿੱਚ ਇੱਕ ਵੱਡਾ ਖਲਾਅ ਪਾ ਰਿਹਾ ਜੀ। ਅੱਜ ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਅਸੀਂ ਕੁਛ ਕੁ ਐਸੀਆਂ ਹੀ ਗੱਲਾਂ ਕਰਨੀਆਂ ਅਤੇ ਨਾਲ ਹੀ ਕੁਛ ਕੁ ਉਹ ਗੱਲਾਂ ਵੀ ਕਰਨੀਆਂ ਜਿਹੜੀਆਂ ਕਿ ਸਾਡੇ ਪਰਿਵਾਰ ਦੇ ਸਮਾਨ ਦੇ ਨਾਲ ਸੰਬੰਧ ਰੱਖਦੀਆਂ ਜੀ। ਸੋ ਅੱਜ ਏਸੀ ਦੀ ਗੱਲ ਜਿਹੜੀ ਇਸ ਦਾਦੀ ਪੋਤੀ ਦੇ ਵਿਚਕਾਰ ਚੱਲੀ ਹੈਗੀ ਹੈ, ਉਸ ਏਸੀ ਤੋਂ ਮੈਨੂੰ ਥੋੜ੍ਹਾ ਜਿਹਾ ਕੁਛ ਯਾਦ ਆ ਰਿਹਾ ਕਿ ਅੱਜ ਕੱਲ੍ਹ ਕੁਛ ਕੁ ਘਟਨਾਵਾਂ ਐਸੀਆਂ ਵੀ ਸਾਨੂੰ ਸੁਣਨ ਨੂੰ ਮਿਲ ਰਹੀਆਂ ਜਿਸ 'ਚ ਏਸੀ 'ਚ ਅੱਗ ਲੱਗ ਰਹੀ ਹੈ, ਏਸੀ ਬਲਾਸਟ ਹੋ ਰਿਹਾ। ਸੋ ਉਸ ਲਈ ਸਾਨੂੰ ਥੋੜ੍ਹਾ ਜਿਹਾ ਏਸੀ ਦਾ ਧਿਆਨ ਰੱਖਣ ਦੀ ਜ਼ਰੂਰਤ ਜ਼ਰੂਰ ਹੈਗੀ ਹੈ। ਸੋ ਉਸ ਏਸੀ ਦਾ ਧਿਆਨ ਅਸੀਂ ਕਿਸ ਤਰੀਕੇ ਨਾਲ ਰੱਖ ਸਕਦੇ ਹਾਂ ਜੀ? ਏਸੀ ਦਾ ਧਿਆਨ ਅਸੀਂ ਰੱਖਣਾ ਹੈਗਾ ਜੀ ਕਿ ਗਰਮੀਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਏਸੀ ਦਾ ਜਿਹੜਾ ਸਵਿੱਚ ਹੈਗਾ ਉਹਨੂੰ ਆਪਣੇ ਕੰਟਰੋਲ 'ਚ, ਯਾਨੀ ਕਿ ਆਪਣੀ ਪਹੁੰਚ 'ਚ, ਅਤੇ ਬੱਚਿਆਂ ਦੀ ਪਹੁੰਚ ਥੋੜ੍ਹਾ ਜਿਹਾ ਦੂਰ ਰੱਖਣਾ। ਹੁਣ ਹੁੰਦਾ ਕੀ ਹੈ ਕਈ ਵਾਰੀ ਕਿ ਜਿਹੜੇ ਬੱਚੇ ਛੋਟੇ ਹੁੰਦੇ ਆ, ਕਈ

0: ਵਾਰੀ ਤੇ ਮਤਲਬ ਜਿਹੜਾ ਸਵਿੱਚ ਹੁੰਦਾ ਨਾ ਉਹ ਮਿੰਟ 'ਚ ਹੀ ਹੱਥ ਜਿਹਾ ਮਾਰ ਕੇ ਥੱਲੇ ਨੂੰ ਕਰ ਦਿੰਦੇ ਤੇ ਉਦੋਂ ਹੀ ਪਤਾ ਲੱਗਦਾ ਵੀ ਜਦੋਂ ਮਤਲਬ ਕਈ ਵਾਰੀ ਮੰਮੀਆਂ ਦਾ ਧਿਆਨ ਥੋੜ੍ਹਾ ਜਿਹਾ ਘੱਟ ਹੁੰਦਾ ਜਾਂ ਘਰਦਿਆਂ ਦਾ ਧਿਆਨ ਥੋੜ੍ਹਾ ਜਿਹਾ ਘੱਟ ਹੁੰਦਾ ਤੇ ਬਿਜਲੀ ਦਾ ਬਿੱਲ ਜਿਹੜਾ ਹੈਗਾ ਜੀ ਉਹ ਇੱਡਾ ਆ ਜਾਂਦਾ ਹੈਗਾ ਤੇ ਫਿਰ ਉਸ ਸਮੇਂ ਦੇ ਉੱਪਰ ਫਿਰ ਅਸੀਂ ਸੋਚਦੇ ਵੀ ਬਿਜਲੀ ਦਾ ਬਿੱਲ ਇੰਨਾ ਆ ਕਿਵੇਂ ਗਿਆ, ਅਸੀਂ ਤਾਂ ਬਹੁਤ ਸੋਚ ਸਮਝ ਕੇ ਬਿਜਲੀ ਦੀ ਵਰਤੋਂ ਕਰਦੇ ਹਾਂ ਜੀ। ਉਸ ਸਮੇਂ ਦੇ ਉੱਪਰ ਥੋੜ੍ਹਾ ਜਿਹਾ ਸਾਨੂੰ ਜਿਹੜਾ ਬਿਜਲੀ ਦੇ ਸਵਿੱਚ ਜਾਂ ਫਿਰ ਖਾਸ ਕਰਕੇ ਏਸੀ ਦੇ ਸਵਿੱਚ ਦੀ ਥੋੜ੍ਹੀ ਜਿਹੀ ਵਰਤੋਂ ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਦੂਜੀ ਗੱਲ ਜਿਹੜੀ ਅਸੀਂ ਧਿਆਨ ਦੇ ਵਿੱਚ ਰੱਖਣੀ ਹੁੰਦੀ ਹੈ ਕਿ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਏਸੀ ਦੀ ਸਰਵਿਸ ਜ਼ਰੂਰ ਕਰਵਾਉਣੀ ਹੁੰਦੀ ਹੈ, ਉਹਦੀ ਪੂਰੀ ਚੰਗੀ ਤਰੀਕੇ ਨਾਲ ਜਾਂਚ ਕਰਵਾਉਣੀ ਹੁੰਦੀ ਹੈ ਤਾਂ ਕਿ ਸਭ ਕੁਝ ਸਹੀ ਰਹੇ ਤੇ ਇਸ ਏਸੀ ਦੀ ਸਰਵਿਸ ਨੂੰ ਤੁਸੀਂ ਹਰ ਸਾਲ ਕਰਵਾਓ ਤਾਂ ਬਿਹਤਰ ਰਹੂਗਾ। ਹੁਣ ਹੁੰਦਾ ਕੀ ਹੈ ਕਈ ਵਾਰੀ ਕਿ ਅਸੀਂ ਨਾ ਥੋੜ੍ਹੀ ਜਿਹੀ ਘੋਲ ਕਰ ਜਾਂਦੇ ਜਾਂ ਫਿਰ ਥੋੜ੍ਹੀ ਜਿਹੀ ਨਾ ਅਸੀਂ ਪੈਸਿਆਂ ਦੀ ਬੱਚਤ ਕਰਨੀ ਚਾਹ ਰਹੇ ਹੁੰਦੇ ਹਾਂ, ਸਾਨੂੰ ਇਹ ਹੁੰਦਾ ਵੀ ਅਸੀਂ ਪਿਛਲੇ ਸਾਲ ਤਾਂ ਕਰਾਈ ਸੀਗੀ ਆ ਹੁਣ ਫਿਰ ਖਰਚਾ ਖੜਾ ਹੋ ਗਿਆ। ਸੋ ਉਸ ਸਮੇਂ ਦੇ ਉੱਪਰ ਉਸ ਖਰਚੇ ਨੂੰ ਅਸੀਂ ਕਰ ਲੈਣਾ ਚਾਹੀਦਾ। ਕਾਰਨ ਇਹਦੇ ਵਿੱਚ ਇਹ ਹੁੰਦਾ ਕਿ ਜਿਸ ਸਮੇਂ ਦੇ ਉੱਪਰ ਅਸੀਂ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਜਿਹੜਾ ਹੈਗਾ ਬਚਾਅ ਕਰ ਰਹੇ ਹੁੰਦੇ ਨਾ, ਉਸ ਸਮੇਂ ਦੇ ਉੱਪਰ ਅਸੀਂ ਬਹੁਤ ਵੱਡਾ ਖਤਰਾ ਵੀ ਮੁੱਲ ਲੈ ਰਹੇ ਹੁੰਦੇ ਹਾਂ। ਹੁਣ ਤੀਜੀ ਗੱਲ ਹੈ ਜਿਹੜਾ ਏਸੀ ਦੇ ਏਅਰ ਫਿਲਟਰ ਹੁੰਦੇ ਆ ਉਹਨਾਂ ਨੂੰ ਟਾਈਮ ਟਾਈਮ 'ਤੇ ਸਾਫ਼ ਕਰਨਾ ਬੜਾ ਜ਼ਰੂਰੀ ਹੁੰਦਾ ਕਿਉਂਕਿ ਉਸ ਦੇ ਵਿੱਚ ਧੂੜ ਮਿੱਟੀ ਜਿਹੜੀ ਹੈਗੀ ਹੈ ਜੀ ਉਹ ਜਮ੍ਹਾਂ ਹੋ ਜਾਂਦੀ ਹੈ। ਚੌਥੀ ਜਿਹੜੀ ਚੀਜ਼ ਹੈਗੀ ਆ ਉਹ ਇਹ ਹੈ ਕਿ ਜਿਹੜਾ ਏਸੀ ਦੀਆਂ ਤਾਰਾਂ ਹੁੰਦੀਆਂ ਉਹਨੂੰ ਜਿਹੜਾ ਹੈਗਾ ਨਾ ਜੀ ਗਰਮ ਸਤ੍ਹਾ ਤੋਂ ਦੂਰ ਰੱਖਣਾ ਬੜਾ ਜ਼ਰੂਰੀ ਹੁੰਦਾ ਕਿਉਂਕਿ ਇਹਦੇ ਨਾਲ ਹੀ ਅੱਗ ਲੱਗਣ ਦਾ ਖਤਰਾ ਸਭ ਤੋਂ ਜ਼ਿਆਦਾ ਵੱਧਦਾ ਹੈਗਾ। ਏਸੀ ਦੀ ਜਿਹੜੀ ਹੈਗੀ ਹੈ ਜਦੋਂ ਏਸੀ ਦੇ ਵਿੱਚੋਂ ਕਿਸੇ ਵੀ ਤਰੀਕੇ ਦੀ ਕੋਈ ਆਵਾਜ਼ ਆ ਰਹੀ ਹੈਗੀ ਹੈ ਤਾਂ ਉਸ ਸਮੇਂ ਦੇ ਉੱਪਰ ਵੀ ਉਹਨੂੰ ਜਿਹੜਾ ਹੈਗਾ ਜੀ ਕਿਸੇ ਢੰਗ ਦੇ ਮਕੈਨਿਕ ਨੂੰ ਬੁਲਾ ਕੇ ਜਿਹੜਾ ਹੈਗਾ ਉਹਨੂੰ ਜਾਂਚ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਅੱਗੇ ਜਾ ਕੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ, ਕਿਉਂਕਿ ਜਦੋਂ ਸਾਡੇ ਸਰੀਰ ਦੇ ਵਿੱਚ ਵੀ ਦਿੱਕਤ ਆਉਂਦੀ ਹੈ ਕੋਈ ਉਸ ਸਮੇਂ ਵੀ ਸਾਡਾ ਸਰੀਰ ਸਾਨੂੰ ਆਵਾਜ਼ ਦਿੰਦਾ ਹੈਗਾ ਤੇ ਫਿਰ ਜਿਹੜਾ ਏਸੀ ਹੈਗਾ ਉਹ ਵੀ ਆਪਣੀ ਆਵਾਜ਼ ਦੇ ਨਾਲ ਦੱਸ ਰਿਹਾ ਹੁੰਦਾ ਕਿ ਜੀ ਮੇਰੇ 'ਚ ਕੋਈ ਦਿੱਕਤ ਹੈਗੀ ਹੈ। ਤੇ ਜਦੋਂ ਵੀ ਘਰ ਦੇ ਵਿੱਚ ਤੁਸੀਂ ਕੋਈ ਨਵਾਂ ਏਸੀ ਇੰਸਟਾਲ ਕਰਾਉਣਾ ਤਾਂ ਕੋਸ਼ਿਸ਼ ਕਰੋ ਕਿ ਪ੍ਰੋਫੈਸ਼ਨਲ ਜਾਂ ਫਿਰ ਕੰਪਨੀ ਦੇ ਇੰਜੀਨੀਅਰਸ ਤੋਂ ਹੀ ਉਹਨੂੰ ਜਿਹੜਾ ਹੈਗਾ ਇੰਸਟਾਲ ਕਰਵਾਓ। ਕਈ ਵਾਰ ਕੀ ਕਰਦੇ ਹਾਂ ਅਸੀਂ ਕਿ ਅਸੀਂ ਜਿਹੜਾ ਥੋੜ੍ਹਾ ਬਹੁਤ ਪੈਸਿਆਂ ਦੀ ਬੱਚਤ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਚਲੋ ਅਸੀਂ ਕਿਸੇ ਤੋਂ ਵੀ ਕਰਵਾ ਲੈਂਦੇ ਹਾਂ, ਹੁਣ ਜਿਹੜਾ ਕੋਈ ਵੀ ਇਨਸਾਨ ਆ ਕੇ ਤੁਹਾਡੇ ਘਰ ਏਸੀ ਨੂੰ ਇੰਸਟਾਲ ਕਰ ਰਿਹਾ ਹੈਗਾ ਤਾਂ ਜ਼ਰੂਰੀ ਨਹੀਂ ਕਿ ਉਹਦਾ ਜਿਹੜਾ ਤਜਰਬਾ ਹੈਗਾ ਉਹ ਉਨਾ ਹੋਵੇ। ਸੋ ਇਸ ਕਰਕੇ ਜਿਹੜਾ ਹੈਗਾ ਪ੍ਰੋਫੈਸ਼ਨਲਸ ਦੀ ਹੈਲਪ ਤੁਸੀਂ ਜ਼ਰੂਰ ਲੈਣੀ ਹੈਗੀ ਔਰ ਏਸੀ ਦੇ ਜਿਹੜੇ ਸਾਕਟ ਦੀ ਜਾਂਚ ਤੁਸੀਂ ਹੈਗੀ ਉਹ ਜ਼ਰੂਰ ਕਰਨੀ ਹੈ ਤੇ ਨਾਲ ਹੀ ਇਸ ਚੀਜ਼ ਦਾ ਵੀ ਧਿਆਨ ਰੱਖਣਾ ਹੈਗਾ ਕਿ ਇਹਨੂੰ ਥੋੜ੍ਹਾ ਜਿਹਾ ਅਸੀਂ ਢੰਗ ਦੇ ਨਾਲ ਵਰਤੀਏ ਤਾਂ ਕਿ ਸ਼ੌਕ ਦਾ ਜਿਹੜਾ ਖਤਰਾ ਹੈਗਾ ਉਹ ਘੱਟ ਜੇ। ਹੁਣ ਇੱਕ ਹੋਰ ਗਲਤੀ ਜਿਹੜੀ ਅਸੀਂ ਕਰਦੇ ਹੈਗੇ ਹਾਂ, ਵੈਸੇ ਤਾਂ ਇਹ ਬਹੁਤਿਆਂ ਘਰਾਂ ਦੇ ਵਿੱਚ ਨਹੀਂ ਹੁੰਦੀ ਹੈਗੀ, ਏਸੀ ਨੂੰ ਕਦੇ ਕਦੇ ਅਸੀਂ ਐਕਸਟੈਂਸ਼ਨ ਬੋਰਡ ਦੇ ਉੱਪਰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਦੇਖੋ ਐਡੀ ਜਿਹੜੀ ਉਹਦੀ ਮਤਲਬ ਹੈ ਨਹੀਂ ਗੀ ਪਾਵਰ ਐਕਸਟੈਂਸ਼ਨ ਬੋਰਡ ਦੀ ਕਿ ਉਹ ਏਸੀ ਨੂੰ ਝੱਲ ਸਕੇ, ਪਰ ਫਿਰ ਵੀ ਸਾਨੂੰ ਇਹ ਹੁੰਦਾ ਵੀ ਜਿਹੜਾ ਹੈਗਾ ਨਾ ਕਿਤੇ ਨਾ ਕਿਤੇ ਸਵਿੱਚ ਦੂਰ ਹੈਗਾ ਤੇ ਅਸੀਂ ਐਕਸਟੈਂਸ਼ਨ ਬੋਰਡ ਲਾ ਲੈਂਦੇ ਹਾਂ। ਸੋ ਇਹ ਗਲਤੀ ਬਹੁਤ ਵੱਡੀ ਹੁੰਦੀ ਹੈ ਜਿਹੜੀ ਕਿ ਸ਼ਾਰਟ ਸਰਕਟ ਦਾ ਕਾਰਨ ਵੀ ਬਣਦੀ ਹੈ। ਦੂਜੀ ਜਿਹੜੀ ਚੀਜ਼ ਤੁਸੀਂ ਧਿਆਨ ਰੱਖਣੀ ਹੈਗੀ ਕਿ ਗੈਸ ਪਾਈਪ ਦੇ ਉੱਪਰ ਵੀ ਤੁਸੀਂ ਧਿਆਨ ਰੱਖਣਾ ਹੈਗਾ ਕਿ ਗੈਸ ਸਹੀ ਢੰਗ ਦੇ ਨਾਲ ਚੱਲ ਰਹੀ ਹੋਵੇ, ਤੇ ਤੀਜੀ ਸਭ ਤੋਂ ਵੱਡੀ ਗੱਲ ਇਹ ਕਿ ਏਸੀ ਦਾ ਤਾਪਮਾਨ ਤੁਸੀਂ ਕਿੰਨਾ ਰੱਖਣਾ ਹੈ ਜੀ। ਤੁਹਾਡੇ ਘਰ ਦੇ ਵਿੱਚ ਏਸੀ ਦਾ ਤਾਪਮਾਨ ਕਿੰਨਾ ਹੁੰਦਾ ਹੈ? ਮੈਨੂੰ ਲੱਗਦਾ ਹੈ ਕਿ 18 ਤੋਂ ਜਿਹੜਾ ਥੱਲੇ ਤਾਂ ਅਸੀਂ ਮਤਲਬ ਕਰ ਨਹੀਂ ਸਕਦੇ, ਨਹੀਂ ਤਾਂ ਲੈ ਜੀ ਅਸੀਂ। ਔਰ ਕਈਆਂ ਦੇ ਵਿੱਚ ਜਿਹੜਾ ਹੈਗਾ 16 ਹੁੰਦਾ ਹੈਗਾ। ਤੇ ਫਿਰ ਜਿਹੜਾ ਊਰਜਾ ਮੰਤਰਾਲੇ ਹੈਗਾ ਉਹਨੇ ਸਾਨੂੰ ਕਿਹਾ ਹੋਇਆ ਜੀ ਕਿ ਜਿਹੜਾ ਏਸੀ ਦਾ ਤਾਪਮਾਨ ਹੈਗਾ ਉਹ 24 ਤੱਕ ਠੀਕ ਰਹਿੰਦਾ ਹੈਗਾ। ਹੁਣ ਇਹਦੇ ਨਾਲ ਹੋਊਗਾ ਕਿ ਇੱਕ ਤਾਂ ਤੁਹਾਡੀ ਬਿਜਲੀ ਬਚੂਗੀ, ਮਤਲਬ ਤੁਹਾਡਾ ਜਿਹੜਾ ਬਿਜਲੀ ਦਾ ਬਿੱਲ ਲੰਬਾ ਚੌੜਾ ਆ ਜਾਂਦਾ ਹੈਗਾ ਉਸ ਤੋਂ ਤੁਹਾਨੂੰ ਬੱਚਤ ਮਿਲੇਗੀ, ਤੇ ਦੂਜਾ ਜਿਹੜੇ ਵਾਤਾਵਰਨ ਮਾਹਿਰ ਹੈਗੇ ਆ ਉਹਨਾਂ ਨੇ ਵੀ ਇਹੀ ਕਿਹਾ ਕਿ ਜਿਹੜਾ ਭਾਰਤ ਦੇ ਵਿੱਚ ਏਸੀ ਦਾ ਤਾਪਮਾਨ ਹੈਗਾ ਉਹ 26 ਡਿਗਰੀ ਸੈਲਸੀਅਸ ਤੱਕ ਨੋਰਮਲ ਹੁੰਦਾ, ਯਾਨੀ ਕਿ 24 ਤੋਂ 26 ਦੇ ਵਿਚਕਾਰ ਤੁਸੀਂ ਆਪਣੇ ਏਸੀ ਦਾ ਤਾਪਮਾਨ ਰੱਖ ਸਕਦੇ ਹੋ। ਹੁਣ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਅਸੀਂ ਏਸੀ ਨੂੰ ਅਸੀਂ ਰੋਜ਼ ਵਰਤੋਂ ਦੇ ਵਿੱਚ ਲੈ ਕੇ ਆਉਣਾ ਹੈਗਾ ਤਾਂ ਉਸ ਸਮੇਂ ਦੇ ਉੱਪਰ ਏਸੀ ਦਾ ਫਿਰ ਧਿਆਨ ਰੱਖਣਾ ਵੀ ਬੜਾ ਜ਼ਰੂਰੀ ਹੈ ਨਾ, ਕਿਉਂਕਿ ਏਸੀ ਸਾਡਾ ਧਿਆਨ ਰੱਖ ਰਿਹਾ, ਸਾਡੇ ਬੱਚਿਆਂ ਦਾ ਧਿਆਨ ਰੱਖ ਰਿਹਾ, ਔਰ ਜਦੋਂ ਬਹੁਤ ਜ਼ਿਆਦਾ ਬਾਹਰੋਂ ਅਸੀਂ ਗਰਮੀ 'ਚੋਂ ਤਪੇ ਆਉਂਦੇ ਹਾਂ ਤਾਂ ਉਸ ਟਾਈਮ 'ਤੇ ਇਹ ਏਸੀ ਹੀ ਹੁੰਦਾ ਜਿਹੜਾ ਸਾਨੂੰ ਆਹ ਹਾ ਹਾ ਰੂਹ ਤੱਕ ਸਕੂਨ ਦਿੰਦਾ ਜੀ। ਹੁਣ ਸਮਝ ਆਈ ਕਿ ਇਸ ਏਸੀ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਕਿਉਂ ਹੈ। ਔਰ ਦੂਜੀ ਵੱਡੀ ਗੱਲ ਕਿ ਜਿਹੜੀ ਇਸ ਦਾਤੀ ਪੋਤੀ ਦੀ ਕਨਵਰਸੇਸ਼ਨ ਹੋਈ ਸੀਗੀ ਉਸ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਸੀ, ਦੁਬਾਰਾ ਕਿਉਂ ਨਾ ਉੱਥੇ ਚੱਲਿਆ ਜਾਵੇ, ਉਸੇ ਦਰਖਤ ਦੇ ਥੱਲੇ।
1: ਦਾਦੀ, ਇਹ ਤਾਂ ਏਸੀ ਦੀਆਂ ਗੱਲਾਂ ਕਰਦੇ ਆ, ਮੈਂ ਤਾਂ ਕਦੇ ਧਿਆਨ ਹੀ ਨਹੀਂ ਦਿੱਤਾ।
2: ਆਹੋ ਪੁੱਤ, ਤਾਂ ਹੀ ਕਿਹਾ ਵੀ ਲੋਕਾਂ ਦੀਆਂ ਸੁਣ ਲਈਦੀਆਂ ਹੁੰਦੀਆਂ, ਤੂੰ ਤਾਂ ਬਸ ਆਪਦੀਆਂ ਚ ਮਗਨ ਰਹਿੰਦੀ ਹੈ।
1: ਨਹੀਂ ਦਾਦੀ, ਹੁਣ ਤੋਂ ਮੈਂ ਧਿਆਨ ਰੱਖੂੰਗੀ।
2: ਹਾਂ
1: ਦਾਦੀ, ਹੁਣ ਫਿਰ ਕੀ ਕਰਨਗੇ ਰੇਡੂ ਵਾਲੇ?
2: ਪੁੱਤ, ਹੁਣ ਇਹਨਾਂ ਨੇ ਲੰਬੀ ਚੌੜੀ ਗੱਲਬਾਤ ਕੀਤੀ ਹੈ, ਹੁਣ ਮੈਨੂੰ ਲੱਗਦਾ ਕਿ ਗਾਣੇ ਦਾ ਟਾਈਮ ਟੂਮ ਜਿਹਾ ਹੋ ਗਿਆ ਲੱਗਦਾ।
1: ਹਾਂ ਦਾਦੀ, ਫਿਰ ਕਿਹੜਾ ਗਾਣਾ ਚੁਣਾਉਣਗੇ?
2: ਗਾਣਾ, ਚੱਲ ਅੱਜ ਤੂੰ ਚੰਗੀ ਤਰ੍ਹਾਂ ਪਹਿਲਾਂ ਧਿਆਨ ਨਾਲ ਗਾਣੇ ਸੁਣ, ਫਿਰ ਤੈਨੂੰ ਮੈਂ ਦੱਸੂ ਵੀ ਹੁਣ ਅਗਲਾ ਗਾਣਾ ਕਿਹੜਾ ਚੱਲੂਗਾ। अच्छा ना दे हुण वेली बैठी।

0: ਹੀ ਕੰਮ ਤੇ ਆ ਹੁਣ ਤੂੰ, ਗਾਣਾ ਤਾਂ ਚਲਾ ਦੇ ਕੋਈ।
1: MV2K10 baby, Nickelax all up in your speaker box, Dr. Zeus, yeah, you don't know, get loose.

0: ਹੁਣ ਕਿਵੇਂ ਲੱਗੀ ਪਈ ਹੈ ਕਰਨ? ਤੈਨੂੰ ਤਾਂ ਇਹੋ ਜਿਹੇ ਚਾਹੀਦੇ ਹੈ ਨਾ, ਠਾ ਠੂ ਵਾਲੇ ਗਾਣੇ ਹੈ।
1: ਨਹੀਂ ਦਾਦੀ, ਇਹ ਤਾਂ ਚੋਣਾ ਗਾਣਾ ਸੀਗਾ।
0: ਗਾਣੇ ਪੁੱਤ ਸਾਰੇ ਹੀ ਸੋਹਣੇ ਹੁੰਦੇ ਆ, ਇਹ ਬਸ ਦੇਖਣ ਦੀ ਗੱਲ ਹੁੰਦੀ ਹੈ। ਗਾਣੇ ਦੇ ਨਾ ਆਹ ਠਾ ਠੂ ਜੀ 'ਤੇ ਨਾ ਜਾਈਦਾ ਹੁੰਦਾ, ਗਾਣੇ ਦੇ ਬੋਲਾਂ 'ਤੇ ਜਾਈਦਾ ਹੁੰਦਾ।
1: ਹਾਂ ਦਾਦੀ, ਹੁਣ ਏਸੀ ਨਾਲ ਵੀ ਨਾ ਮੇਰਾ ਬੜਾ ਰੂਹ ਦਾ ਰਿਸ਼ਤਾ ਹੈਗਾ, ਹੁਣ ਮੈਂ ਨਾ ਏਸੀ 'ਚ ਜਾਣਾ।
0: ਚੁੱਪ ਕਰਕੇ ਬੈਠੀ ਰਹਿ ਇੱਥੇ, ਆ ਮਾੜੀ ਮੋਟੀ ਖੁੱਲ੍ਹੀ ਹਵਾ ਖਾ ਲਿਆ ਕਰ, ਸਾਰਾ ਦਿਨ ਏਸੀ 'ਚ ਬੜੀ ਰਹਿੰਦੀ ਹੈ।
1: ਦਾਦੀ ਕੀ ਹੈਗਾ?
0: ਚੱਲ ਚੱਲ ਅੱਗੇ ਪ੍ਰੋਗਰਾਮ 'ਚ ਸੁਣ, ਹੁਣ ਦੇਖ ਕੀ ਦੱਸਦੇ ਆ।
1: ਹਾਂ ਚਲੋ ਸੁਣਦੇ ਹਾਂ
2: ਜੀ। ਵਾਪਸ ਅਸੀਂ ਪਹੁੰਚ ਚੁੱਕੇ ਹਾਂ ਸਟੂਡੀਓ ਦੇ ਵਿੱਚ, ਅਤੇ ਸਟੂਡੀਓ ਦੇ ਵਿੱਚ ਮਤਲਬ ਅਗਲੀ ਜਾਣਕਾਰੀ ਜਾਂ ਅਗਲੀ ਗੱਲਬਾਤ ਅਸੀਂ ਕਿਸ ਚੀਜ਼ ਬਾਰੇ ਕਰਨ ਜਾ ਰਹੇ ਹਾਂ ਜੀ? ਏਸੀ ਤੋਂ ਬਾਅਦ ਸਾਨੂੰ ਏਸੀ ਦੀ ਜਿਹੜੀ ਮਤਲਬ ਚਾਹਤ ਹੁੰਦੀ ਹੈ ਉਹ ਕਿਸ ਜਗ੍ਹਾ ਦੇ ਉੱਪਰ

0: ਜੀ ਏਸੀ ਦੀ ਚਾਹਤ ਸਾਨੂੰ ਹੁੰਦੀ ਹੈ ਜੀ ਸਾਡੀ ਗੱਡੀ ਦੇ ਵਿੱਚ ਜੀ। ਸੋ ਉਸ ਗੱਡੀ ਦੇ ਵਿੱਚ ਏਸੀ ਚੱਲਦਾ ਹੋਣਾ ਚਾਹੀਦਾ, ਨਹੀਂ ਤਾਂ ਮਤਲਬ ਸਾਨੂੰ ਤਾਂ ਐਂ ਲੱਗਦਾ ਵੀ ਅਸੀਂ ਕਿਸੇ ਬੰਦ ਗੁਬਾਰੇ ਦੇ ਵਿੱਚ ਜਾ ਕੇ ਬੈਠ ਗਏ ਜੀ। ਸੋ ਉਸ ਗੱਡੀ ਦਾ ਵੀ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ, ਕਿਉਂ? ਕਿਉਂਕਿ ਉਹੀ ਗੱਡੀ ਹੁੰਦੀ ਹੈ ਜਿਹੜੀ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾਉਂਦੀ ਹੈ। ਹੁਣ ਜੇ ਤਾਂ ਮਤਲਬ ਅਸੀਂ ਜੇ ਭਾਰਤ ਦੇ ਮੌਸਮਾਂ ਦੀ ਗੱਲ ਕਰੀਏ ਤਾਂ ਵੱਖਰੇ ਵੱਖਰੇ ਮੌਸਮ ਸਾਨੂੰ ਭਾਰਤ ਦੇ ਵਿੱਚ ਦਿਖਦੇ ਹੈਗੇ ਆ। ਉਹਨਾਂ ਦੇ ਵਿੱਚੋਂ ਜਿਹੜੇ ਕੁਸ਼ਕ ਮੌਸਮ ਹੈਗੇ ਬੜਾ ਤਿੱਖਾ ਰੂਪ ਦਿਖਾਉਂਦੇ ਆਪਦਾ, ਉਹਨਾਂ ਦੇ ਵਿੱਚੋਂ ਇੱਕ ਹੈਗਾ ਜੀ ਗਰਮੀ ਦਾ ਮੌਸਮ। ਔਰ ਇਸ ਮੌਸਮ ਦੇ ਉੱਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਅਸੀਂ ਪਾਰਕਿੰਗ ਕਰਨੀ ਹੈ ਆਪਣੀ ਗੱਡੀ ਦੀ ਤਾਂ ਸਾਨੂੰ ਕੋਈ ਮਤਲਬ ਸੰਘਣੀ ਜਿਹੀ ਛਾਂ ਵਾਲਾ ਦਰਖਤ ਮਿਲ ਜਾਵੇ, ਅਤੇ ਉਸ ਸੰਘਣੀ ਜਿਹੀ ਛਾਂ ਦੇ ਦਰਖਤ ਦੇ ਹੇਠ ਅਸੀਂ ਆਪਣੀ ਗੱਡੀ ਨੂੰ ਪਾਰਕ ਕਰ ਦਈਏ ਤਾਂ ਕਿ ਸਾਡੀ ਗੱਡੀ ਸਾਡੇ ਆਉਂਦਿਆਂ ਨੂੰ ਠੰਡੀ ਰਹੇ ਜੀ। ਹੁਣ ਹੁੰਦਾ ਕੀ ਹੈ ਕਿ ਸਾਨੂੰ ਦਰਖਤਾਂ ਦੇ ਹੇਠ ਥਾਂ ਤਾਂ ਮਿਲੂਗੀ ਨਾ ਜੇ ਅਸੀਂ ਉਹ ਦਰਖਤ ਲਾਏ ਹੋਣਗੇ ਜੀ। ਦਰਖਤਾਂ ਦੇ ਹੇਠ ਜਿੰਨੀ ਕੁ ਛਾਂ ਹੁੰਦੀ ਆ ਉਹਨਾਂ ਦੇ ਅੰਡਰ ਆਲਰੇਡੀ ਮਤਲਬ ਕਿਸੇ ਨਾ ਕਿਸੇ ਨੇ ਆਪਣੀ ਜਿਹੜੀ ਗੱਡੀ ਹੈਗੀ ਉਹ ਪਾਰਕ ਕੀਤੀ ਹੁੰਦੀ ਆ, ਫਿਰ ਮਤਲਬ ਸਾਨੂੰ ਇਹ ਹੁੰਦਾ ਯਾਰ ਜਗ੍ਹਾ ਹੀ ਹੈ ਨਹੀਂ, ਕਿਤੇ ਕਿੱਥੇ ਲਾਈਏ ਗੱਡੀ। ਸੋ ਉਹਦੇ ਲਈ ਥੋੜ੍ਹਾ ਜਿਹਾ ਤਕੱਲਫ ਸਾਨੂੰ ਵੀ ਕਰਨ ਦੀ ਜ਼ਰੂਰਤ ਹੁੰਦੀ ਹੈ। ਜੇ ਅਸੀਂ ਥੋੜ੍ਹੇ ਜਿਹੇ ਦਰਖਤ ਪਿਛਲੇ ਜਿਹੜਾ ਸਮੇਂ ਦੇ ਵਿੱਚ ਲਾਏ ਹੁੰਦੇ ਤਾਂ ਅੱਜ ਸਾਨੂੰ ਇਸ ਦਿੱਕਤ ਦਾ ਸਾਹਮਣਾ ਨਾ ਕਰਨਾ ਪੈਂਦਾ। ਸੋ ਹੁਣ ਜਿਹੜਾ ਹੈਗਾ ਜੀ ਅਸੀਂ ਵਾਪਸ ਚੱਲਦੇ ਹਾਂ ਗੱਡੀ ਦੇ ਉੱਪਰ, ਅਤੇ ਗੱਡੀ ਦੇ ਵਿੱਚ ਜਿਹੜਾ ਹੈਗਾ ਕਿਸੇ ਵੀ ਤਰੀਕੇ ਦੀ ਦਿੱਕਤ ਪਰੇਸ਼ਾਨੀ ਆਉਣ ਤੋਂ ਪਹਿਲਾਂ ਅਸੀਂ ਜਿਹੜੇ ਬਚਾਅ ਕਰਨੇ ਆ ਉਹਨਾਂ ਦਾ ਸਭ ਤੋਂ ਪਹਿਲਾ ਜਿਹੜਾ ਨੰਬਰ ਹੈਗਾ ਉਹ ਤਾਂ ਇਹੀ ਹੈ ਕਿ ਗਰਮੀ ਦੀ ਰੁੱਤ ਦੇ ਵਿੱਚ ਅਸੀਂ ਕਾਰ ਨੂੰ ਕੋਸ਼ਿਸ਼ ਕਰੋ ਕਿ ਛਾਂ ਦੇ ਵਿੱਚ ਹੀ ਖੜਾ ਕਰੋ। ਔਰ ਦੂਜੀ ਵੱਡੀ ਗੱਲ ਕਿ ਜੇਕਰ ਜ਼ਿਆਦਾ ਸਮੇਂ ਲਈ ਤੁਸੀਂ ਆਪਣੀ ਗੱਡੀ ਖੜੀ ਕਰਨੀ ਹੈ ਤਾਂ ਸ਼ੀਸ਼ੇ ਥੋੜ੍ਹੇ ਜਿਹੇ ਖੋਲ੍ਹ ਦਿਓ ਤਾਂ ਕਿ ਜਿਹੜੀ ਹਵਾ ਹੈਗੀ ਉਹ ਕ੍ਰੋਸ ਹੁੰਦੀ ਰਹੇ। ਹੁਣ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਹੈਗਾ ਕਿ ਜਦੋਂ ਤੁਸੀਂ ਸ਼ੀਸ਼ੇ ਖੋਲ੍ਹ ਰਹੇ ਹੋ ਤਾਂ ਤੁਹਾਡੀ ਜਿਹੜੀ ਗੱਡੀ ਹੈਗੀ ਕਿਸੇ ਸੇਫ ਜਗ੍ਹਾ ਦੇ ਉੱਪਰ ਖੜੀ ਹੋਵੇ ਜੀ। ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਹੈਗਾ ਕਿਸੇ ਪਬਲਿਕ ਪਾਰਕਿੰਗ ਦੇ ਵਿੱਚ ਤੁਸੀਂ ਆਪਣੀ ਗੱਡੀ ਖੜੀ ਕਰਤੀ ਅਤੇ ਸ਼ੀਸ਼ੇ ਖੋਲ੍ਹ ਤੇ, ਉਹਦੇ ਨਾਲ ਕੀ ਹੈ ਕਿ ਤੁਹਾਡੀ ਗੱਡੀ ਦੇ ਵਿੱਚ ਜਿਹੜਾ ਕੀਮਤੀ ਸਮਾਨ ਹੈਗਾ ਉਹਦੇ 'ਤੇ ਜਿਹੜਾ ਹੈਗਾ ਹੱਥ ਸਾਫ਼ ਕੋਈ ਵੀ ਕਰ ਸਕਦਾ। ਸੋ ਇਸ ਕਰਕੇ ਇਸ ਚੀਜ਼ ਦਾ ਥੋੜ੍ਹਾ ਜਿਹਾ ਧਿਆਨ ਰੱਖੋ। ਔਰ ਦੂਜੀ ਵੱਡੀ ਗੱਲ ਕਿ ਸਫ਼ਰ ਤੋਂ ਪਹਿਲਾਂ ਜਦੋਂ ਤੁਸੀਂ ਆਪਣੀ ਗੱਡੀ ਜਿਹੜੀ ਹੈਗੀ ਹੈ ਉਸ ਦੇ ਵਿੱਚ ਬੈਠਣਾ, ਆਪਣਾ ਸਫ਼ਰ ਸ਼ੁਰੂ ਕਰਨਾ, ਉਸ ਤੋਂ ਪਹਿਲਾਂ ਵੀ ਜਿਹੜੀਆਂ ਹੈਗੀਆਂ ਆਪਣੀਆਂ ਕਾਰ ਦੀਆਂ ਬਾਰੀਆਂ ਥੋੜ੍ਹੀਆਂ ਥੋੜ੍ਹੀਆਂ ਖੋਲ੍ਹ ਦਿਓ, ਮਤਲਬ ਕਿ ਪੂਰੀਆਂ ਖੋਲ੍ਹ ਦਿਓ। ਔਰ ਜਦੋਂ ਉਹਦੇ ਵਿੱਚੋਂ ਥੋੜ੍ਹੀ ਬਹੁਤ ਕ੍ਰੋਸਿੰਗ ਹੁੰਦੀ ਹੈਗੀ ਹੈ ਹਵਾ ਦੀ ਤਾਂ ਫਿਰ ਜਿਹੜਾ ਹੈਗਾ ਗੱਡੀ ਬੈਠਣ ਲਾਇਕ ਬਣ ਜਾਂਦੀ ਹੈ। ਫਿਰ ਜਿਹੜੀ ਚੀਜ਼ ਤੁਸੀਂ ਕਰਨੀ ਹੈਗੀ ਹੈ ਕਿ ਜਿਸ ਸਮੇਂ ਦੇ ਉੱਪਰ ਤੁਸੀਂ ਯਾਤਰਾ ਕਰ ਰਹੇ ਹੋ ਕੋਸ਼ਿਸ਼ ਕਰੋ ਕਿ ਏਸੀ ਦੀ ਜਗ੍ਹਾ ਦੇ ਉੱਪਰ ਤੁਸੀਂ ਜਿਹੜੀਆਂ ਆਪਣੀਆਂ ਬਾਰੀਆਂ ਹੈਗੀਆਂ ਉਹ ਖੁੱਲ੍ਹੀਆਂ ਰੱਖੋ, ਯਾਨੀ ਕਿ ਨੈਚੁਰਲ ਏਸੀ ਜਿਹੜਾ ਹੈਗਾ ਉਹ ਤੁਹਾਡੇ ਅੰਦਰ ਪਹੁੰਚੇ। ਅਤੇ ਅਗਲੀ ਗੱਲ ਕਿ ਪਾਣੀ ਪੀ ਕੇ ਨਿਕਲੋ ਅਤੇ ਨਾਲ ਪਾਣੀ ਹਮੇਸ਼ਾ ਲੈ ਕੇ ਨਿਕਲੋ। ਜਦੋਂ ਵੀ ਤੁਸੀਂ ਕੋਈ ਯਾਤਰਾ ਕਰਨੀ ਹੈਗੀ ਹੈ ਉਸ ਤੋਂ ਪਹਿਲਾਂ ਜੇ ਮਤਲਬ ਤੁਹਾਡਾ ਜਮਾਂ ਹੀ ਨਹੀਂ ਸਰਦਾ ਏਸੀ ਬਿਨਾਂ ਤਾਂ ਉਸ ਸਮੇਂ ਦੇ ਉੱਪਰ 5 ਮਿੰਟ ਪਹਿਲਾਂ ਤੁਸੀਂ ਆਪਣਾ ਏਸੀ ਚਲਾ ਦਿਓ ਤਾਂ ਕਿ ਜਿਹੜੀ ਏਸੀ ਦੇ ਨਾਲ ਥੋੜ੍ਹੀ ਜਿਹੀ ਗੱਡੀ ਹੈਗੀ ਉਹ ਰਵਾਂ ਜੀ ਹੋ ਜਾਵੇ, ਮਤਲਬ ਉਹਦੇ ਨਾਲ ਮਿਲ ਜੇ ਜਾਵੇ। ਅਤੇ ਏਸੀ ਜਿਹੜਾ ਹੈਗਾ ਉਹ ਰੁਕ ਜਦੋਂ ਏਸੀ ਜਦੋਂ ਅਸੀਂ ਗੱਡੀ ਰੋਕ ਦਿੰਦੇ ਹੈਗੇ ਹਾਂ ਉਸ ਸਮੇਂ ਦੇ ਉੱਪਰ ਜਿਹੜੀਆਂ ਬਾਰੀਆਂ ਹੈਗੀਆਂ ਤੁਸੀਂ ਜ਼ਰੂਰ ਖੋਲ੍ਹੋ ਔਰ ਕੁਛ ਕੁ ਟਾਈਮ ਉਹਦੇ ਕੋਲ ਜ਼ਰੂਰ ਖੜੋ ਤਾਂ ਕਿ ਜਿਹੜੀ ਹਵਾ ਹੈਗੀ ਉਹ ਕ੍ਰੋਸ ਹੋ ਸਕੇ। ਹੁਣ ਜਿਸ ਸਮੇਂ ਦੇ ਉੱਪਰ ਜਦੋਂ ਕੋਈ ਵੀ ਇਨਸਾਨ ਗੱਡੀ ਚਲਾ ਰਿਹਾ ਹੈਗਾ ਤਾਂ ਕੁਛ ਕੁ ਚੀਜ਼ਾਂ ਉਹਨੂੰ ਥੋੜ੍ਹੀਆਂ ਜਿਹੀਆਂ ਧਿਆਨ ਦੇ ਵਿੱਚ ਜ਼ਰੂਰ ਰੱਖਣੀਆਂ ਚਾਹੀਦੀਆਂ। ਕੁਛ ਕੁ ਜਿਹੜਾ ਹੈਗਾ ਗੱਡੀ ਦੇ ਪਾਰਟਸ ਹੁੰਦੇ ਆ ਜਿਨ੍ਹਾਂ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਸਭ ਤੋਂ ਪਹਿਲਾਂ ਜਿਹੜਾ ਸਿਸਟਮ ਹੈਗਾ ਗਰਮੀਆਂ ਦੇ ਵਿੱਚ ਉਹ ਹੁੰਦਾ ਕੂਲਿੰਗ ਸਿਸਟਮ, ਯਾਨੀ ਕਿ ਕੂਲੈਂਟ। ਸਾਡੀ ਗੱਡੀ ਦੇ ਵਿੱਚ ਇੱਕ ਜਿਹੜਾ ਕੂਲੈਂਟ ਹੁੰਦਾ ਉਹਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ। ਉਹ ਜਿਹੜਾ ਗਰਮੀਆਂ 'ਚ ਕੂਲੈਂਟ ਘੱਟ ਜਾਂ ਖਰਾਬ ਹੋਣ ਕਰਕੇ ਇੰਜਣ ਜ਼ਿਆਦਾ ਗਰਮ ਹੋ ਜਾਂਦਾ, ਜਿਹਦੇ ਕਰਕੇ ਸਾਡੀ ਗੱਡੀ ਜਿਹੜੀ ਹੈਗੀ ਟਾਈਮ ਤੋਂ ਪਹਿਲਾਂ ਜਵਾਬ ਦੇ ਜਾਂਦੀ ਹੈ। ਸੋ ਉਸ ਕੂਲੈਂਟ ਦਾ ਜਿਹੜਾ ਸਮੇਂ ਦੇ ਉੱਪਰ ਲੈਵਲ ਚੈੱਕ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਰੇਡੀਏਟਰ ਅਤੇ ਵਾਟਰ ਪੰਪ ਦੇ ਵਿੱਚ ਜਿਹੜੀ ਲੀਕੇਜ ਹੈਗੀ ਆ ਉਹਨੂੰ ਦੇਖਣਾ ਵੀ ਬੜਾ ਜ਼ਰੂਰੀ ਹੁੰਦਾ। ਹੁਣ ਇਹ ਸਾਰੀਆਂ ਚੀਜ਼ਾਂ ਮੈਂ ਨਾਰੀ ਲੋਕ 'ਚ ਕਿਉਂ ਦੱਸ ਰਹੀ ਹਾਂ, ਕਾਰਨ ਇਹ ਹੈ ਕਿ ਜਿਹੜੀਆਂ ਸਾਡੀਆਂ ਵਰਕਿੰਗ ਵੂਮੈਨਸ ਹੈਗੀਆਂ, ਕਿਉਂਕਿ ਅੱਜ ਜਿਹੜਾ ਛੁੱਟੀ ਦਾ ਦਿਨ ਹੈਗਾ ਅਤੇ ਵਰਕਿੰਗ ਵੂਮੈਨ ਯਾਨੀ ਕਿ ਸਾਡੀਆਂ ਜਿਹੜੀਆਂ ਕੰਮਕਾਜੀ ਭੈਣਾਂ ਹੈਗੀਆਂ ਉਹ ਜਦੋਂ ਆਉਣ ਜਾਣ ਲਈ ਕਈ ਵਾਰੀ ਗੱਡੀ ਦੀ ਵਰਤੋਂ ਕਰਦੀਆਂ ਹੈਗੀਆਂ ਤਾਂ ਕਈ ਵਾਰੀ ਨਾ ਥੋੜ੍ਹਾ ਜਿਹਾ ਅਸੀਂ ਲਾਪਰਵਾਹ ਹੋ ਜਾਂਦੇ ਅਤੇ ਸਾਡੇ ਵੀਰ ਵੀ ਕਈ ਵਾਰੀ ਲਾਪਰਵਾਹ ਹੋ ਜਾਂਦੇ। ਇਕੱਲੀਆਂ ਬੀਬੀਆਂ ਨਹੀਂ, ਵੀਰ ਵੀ ਲਾਪਰਵਾਹ ਹੁੰਦੇ ਹੈਗੇ, ਇਹਨਾਂ ਚੀਜ਼ਾਂ ਵੱਲ ਅਸੀਂ ਧਿਆਨ ਹੀ ਨਹੀਂ ਦਿੰਦੇ, ਇਸੇ ਕਰਕੇ ਤੀਜੇ ਦਿਨ ਸਾਡੀ ਗੱਡੀ ਜਿਹੜੀ ਹੈਗੀ ਉਹ ਮਕੈਨਿਕ ਕੋਲ ਖੜੀ ਹੁੰਦੀ ਹੈ। ਦੂਜੀ ਜਿਹੜੀ ਚੀਜ਼ ਹੈਗੀ ਹੈ ਹੁਣੇ ਅਸੀਂ ਜਿਹਦੀ ਬਹੁਤ ਲੰਬੀ ਚੌੜੀ ਗੱਲ ਕਰਕੇ ਹਟੇ ਹਾਂ, ਏਸੀ ਜੀ। ਏਸੀ ਦਾ ਜਿਹੜਾ ਕਾਰ ਦਾ ਜਿਹੜਾ ਏਸੀ ਸਿਸਟਮ ਹੁੰਦਾ ਗਰਮੀਆਂ 'ਚ ਜ਼ਿਆਦਾ ਕੰਮ ਕਰਦਾ, ਇਸ ਕਰਕੇ ਏਸੀ ਦੀ ਗੈਸ, ਉਹਦਾ ਫਿਲਟਰ ਅਤੇ ਉਹਦਾ ਕੰਪਰੈਸਰ ਉਹਦੀ ਰੈਗੂਲਰ ਤੌਰ 'ਤੇ ਜਾਂਚ ਕਰਵਾਉਣੀ ਬੜੀ ਜ਼ਰੂਰੀ ਹੁੰਦੀ ਹੈ। ਅਤੇ ਤੀਜੀ ਵੱਡੀ ਚੀਜ਼ ਹੈਗੀ ਹੈ ਜੀ ਗੱਡੀ ਦੇ ਟਾਇਰ ਜੀ। ਗਰਮੀ ਦੇ ਵਿੱਚ ਟਾਇਰ ਦੀ ਜਿਹੜੀ ਅੰਦਰਲੀ ਹਵਾ ਹੁੰਦੀ ਹੈ ਨਾ ਉਹ ਫੈਲਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਟਾਇਰ ਦੇ ਉੱਪਰ ਪ੍ਰੈਸ਼ਰ ਵੱਧ ਜਾਂਦਾ ਅਤੇ ਲੰਬੇ ਟਾਈਮ ਤੱਕ ਜਿਹੜਾ ਇਹ ਪ੍ਰੈਸ਼ਰ ਜੇ ਬਣਿਆ ਰਹੇ ਤਾਂ ਟਾਇਰ ਫਟਣ ਦਾ ਖਤਰਾ ਹੁੰਦਾ ਹੈਗਾ। ਇਸ ਲਈ ਟਾਇਰ ਪ੍ਰੈਸ਼ਰ ਨੂੰ ਜਿਹੜਾ ਹੈਗਾ ਰੋਜ਼ਾਨਾ ਚੈੱਕ ਕਰਨਾ ਬੜਾ ਜ਼ਰੂਰੀ ਹੈ ਅਤੇ ਲੋੜ ਤੋਂ ਵੱਧ ਹਵਾ ਉਹਦੇ 'ਚ ਕਦੇ ਵੀ ਨਹੀਂ ਭਰਨੀ। ਅਤੇ ਜੇਕਰ ਜਿਹੜਾ ਹੈਗਾ ਤੁਸੀਂ ਬੈਟਰੀ ਦੀ ਗੱਲ ਕਰੋ ਤਾਂ ਆਮ ਤੌਰ 'ਤੇ ਜਿਹੜੇ ਹੈਗੇ ਅਸੀਂ ਅਕਸਰ ਸੋਚ ਰਹੇ ਹਾਂ ਕਿ ਬੈਟਰੀ ਆਰਟਰੀ ਦਾ ਜਿਹੜਾ ਫਲੂਇਡ ਹੈ ਉਹ ਜਲਦੀ ਸੁੱਕ ਜਾਂਦਾ ਹੈਗਾ, ਅਤੇ ਨਾਲ ਹੀ ਜਿਹੜਾ ਟਰਮੀਨਲ ਹੈ ਉਹਨੂੰ ਵੀ ਜੰਗ ਲੱਗ ਜਾਂਦੀ ਹੈ, ਸੋ ਇਸ ਕਰਕੇ ਬੈਟਰੀ ਅਚਾਨਕ ਫੇਲ ਹੋ ਜਾਂਦੀ ਹੈ ਜੀ। ਸੋ ਉਹਨੂੰ ਪਾਸ ਰੱਖਣ ਦੇ ਲਈ ਉਹਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੁੰਦਾ ਹੈਗਾ, ਖਾਸ ਕਰਕੇ ਪੁਰਾਣੀ ਬੈਟਰੀ ਦੀ ਜਾਂਚ ਤੁਸੀਂ ਲਗਾਤਾਰ ਕਰਾਉਣੀ ਹੈਗੀ ਹੈ। ਅਤੇ ਲਾਸਟ ਬਟ ਨਾਟ ਦ ਲੀਸਟ, ਇੰਜਨ ਆਇਲ, ਜ਼ਿਆਦਾ ਤਾਪਮਾਨ ਕਰਕੇ ਜਿਹੜਾ ਇੰਜਨ ਆਇਲ ਹੈਗਾ ਉਹ ਪਤਲਾ ਹੋ ਜਾਂਦਾ, ਜਿਹਦੇ ਕਰਕੇ ਇੰਜਨ ਦੇ ਪਾਰਟਸ ਨੂੰ ਸਹੀ ਤਰ੍ਹਾਂ ਚਿਕਨਾਈ ਨਹੀਂ ਮਿਲਦੀ ਹੈਗੀ, ਅਤੇ ਘਸਾ ਜਿਹੜਾ ਹੈਗਾ ਉਹ ਵੱਧ ਜਾਂਦਾ। ਸੋ ਇਸ ਕਰਕੇ ਆਇਲ ਦਾ ਲੈਵਲ ਅਤੇ ਕੁਆਲਿਟੀ ਚੈੱਕ ਕਰਦੇ ਰਹਿਣਾ ਬੜਾ ਜ਼ਰੂਰੀ ਹੈਗਾ। ਸੋ ਇਹ ਤਾਂ ਸੀ ਜੀ ਗੱਡੀ ਦੀਆਂ ਗੱਲਾਂ, ਕਿਉਂਕਿ ਏਸੀ ਦੀ ਜਿਹੜੀ ਦੂਜੀ ਚਾਹਤ ਹੁੰਦੀ ਹੈ ਸਾਨੂੰ ਗੱਡੀ 'ਚ ਹੀ ਹੁੰਦੀ ਹੈ, ਅਤੇ ਗੱਡੀ ਨੇ ਹੀ ਸਾਨੂੰ ਆਪਣੀ ਮੰਜ਼ਿਲ ਤੱਕ ਲੈ ਕੇ ਜਾਣਾ ਹੁੰਦਾ। ਇਹ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ। ਹੁਣ ਗੱਡੀ ਦੀ ਗੱਲ ਚੱਲੀ ਹੈ ਤਾਂ ਫਿਰ ਗੱਡੀ 'ਤੇ ਗਾਣਾ ਨਾ ਆਵੇ ਇਹ ਤਾਂ ਹੋ ਨਹੀਂ ਸਕਦਾ, ਪਰ ਉਸ ਤੋਂ ਪਹਿਲਾਂ ਕੁਛ ਕੁ ਸੰਦੇਸ਼ ਵੀ ਬੜੇ ਜ਼ਰੂਰੀ ਹੈਗੇ ਆ।
1: ਮਨ ਕੀ ਬਾਤ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ, ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
1: ਆਕਾਸ਼ਵਾਣੀ ਦੇ ਸਾਰੇ ਕੇਂਦਰ ਅਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
2: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
1: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।

ਗੱਲ ਸੁਣ ਕੇ ਉਹਦੇ 'ਤੇ ਇੱਕ ਵਾਰੀ ਸੋਚਣਾ ਜ਼ਰੂਰ ਚਾਹੀਦਾ। ਹੁਣ ਜੇ ਉਹਨਾਂ ਗਾਵਾਂ ਨੇ ਉਸ ਗੱਲ 'ਤੇ ਵਿਚਾਰ ਕੀਤੀ ਹੁੰਦੀ, ਉਸ ਬਜ਼ੁਰਗ ਚੂਹੇ ਨੂੰ ਜਾ ਕੇ ਡੂੰਘਾਈ 'ਚ ਪੁੱਛਿਆ ਹੁੰਦਾ ਵੀ ਭਾਈ ਤੂੰ ਸਾਨੂੰ ਕਿਉਂ ਕਹਿੰਦਾ ਵੀ ਇੱਥੇ ਆਲ੍ਹਣਾ ਨਾ ਪਾਓ, ਤਾਂ ਉਹਨਾਂ ਦਾ ਘਰ ਵੀ ਬਚ ਜਾਂਦਾ ਅਤੇ ਮਿਹਨਤ ਵੀ ਬਚ ਜਾਂਦੀ। ਹਾਂ ਦਾਦੀ, ਗੱਲ ਤਾਂ ਠੀਕ ਹੈ। ਦਾਦੀ, ਸਾਰਾ ਟਾਈਮ ਤਾਂ ਤੁਸੀਂ ਕਹਾਣੀ 'ਚ ਨਗਾਤਾ, ਹੁਣ ਰੇਡੂ ਵਾਲੀ ਦੀਦੀ ਨੇ ਕੀ ਕਿਹਾ ਹੋਣਾ ਪਤਾ ਹੀ ਨਹੀਂ ਲੱਗਾ। ਕੋਈ ਨਾ ਪੁੱਤ, ਰੇਡੀਓ ਵਾਲੀ ਦੀਦੀ ਦੁਬਾਰੇ ਫੇਰ ਬੋਲੂਗੀ। ਆ ਦੇਖ, ਆ ਗਾਣਾ ਚੱਲੀ ਜਾਂਦਾ, ਸੁਣ ਸੁਣ, ਦੇਖ ਕਿੰਨਾ ਸੋਹਣਾ ਗਾਣਾ।

0: ਦੇਖ ਗਾਣਾ ਚੱਲੀ ਜਾਂਦਾ ਸੀ ਨਾ। ਹਾਂ ਦਾਦੀ, ਮੈਨੂੰ ਨਾ ਬੱਸ ਕਰੋ ਹੁਣ ਤੁਸੀਂ, ਜਦੋਂ ਦੇਖੋ ਦੋਹੇ ਜਣੀਆਂ ਲੱਗੀਆਂ ਰਹਿੰਦੀਆਂ ਦਾਦੀ ਪੋਤੀ। ਚਲੋ ਆ ਹੁਣ ਹੁਣ ਖਾਣ ਪੀਣ ਦਾ ਟਾਈਮ ਹੋ ਗਿਆ, ਹੁਣ ਨਹੀਂ ਬੋਲਣਾ ਹੈਗਾ ਕਿਸੇ ਨੇ ਕੁਛ।
1: ਲੈ ਹੁਣ ਤੇਰੀ ਮੰਮੀ ਆ ਗਈ, ਹੁਣ ਤਾਂ ਇਹਨੇ ਮੈਨੂੰ ਜਮੀ ਨਹੀਂ ਬੋਲਣ ਦੇਣਾ।
0: ਕੁਛ ਕਿਹਾ ਬੀਜੀ ਤੁਸੀਂ?
1: ਨਹੀਂ ਨਹੀਂ ਪੁੱਤ, ਮੈਂ ਕੀ ਕਹਿਣਾ, ਆ ਕੀ ਲੈ ਕੇ ਆਈ ਹੈ ਖਾਣ ਨੂੰ?
0: ਬੇਬੇ ਜੀ, ਮੈਂ ਨਾ ਬਦਾਮ ਦਾ ਸ਼ੇਕ ਬਣਾਇਆ ਸੀ।
1: ਬਦਾਮ ਦਾ ਸ਼ੇਕ? ਪੁੱਤ ਇਹ ਤਾਂ ਆਪਾਂ ਕੱਲ੍ਹ ਨਹੀਂ ਬਣਾਇਆ ਸੀਗਾ।
0: ਆਹੋ ਬੀਬੀ ਉਹੀ ਆ
1: ਨਾ, ਮੈਨੂੰ ਦੱਸ ਖਾਂ ਭਲਾ ਕਿਵੇਂ ਬਣਾਈ ਦਾ ਹੁੰਦਾ ਇਹ।
0: ਲੈ ਇਹ 'ਚ ਕੀ ਔਖਾ ਹੈਗਾ, ਆ 1 ਲੀਟਰ ਤੁਸੀਂ ਦੁੱਧ ਲੈਣਾ ਅਤੇ ਨਾਲ ਹੀ ਤੁਸੀਂ 1 ਦਿਨ ਪਹਿਲਾਂ ਉਹਦੀ ਤਿਆਰੀ ਕਰਨੀ ਹੈ। 20 ਤੋਂ 30 ਬਦਾਮ ਤੁਸੀਂ ਭਿਉਂ ਕੇ ਪੂਰੀ ਤਰ੍ਹਾਂ ਜਿਹੜਾ ਹੈਗਾ ਰੱਖ ਦੇਣੇ ਆ, ਅਤੇ ਅਗਲੀ ਸਵੇਰ ਤੁਸੀਂ ਉਹੀ 20 ਤੋਂ 30 ਬਦਾਮ ਛਿੱਲ ਕੇ ਅਤੇ ਨਾਲ ਹੀ 3 ਤੋਂ 4 ਖੰਡ ਦੇ ਚਮਚੇ ਲੈ ਲੈਣੇ ਆ, ਅਤੇ ਨਾਲ ਹੀ ਕਸਟਰਡ ਪਾਊਡਰ ਲੈਣਾ 1 ਤੋਂ 2 ਵੱਡੇ ਚਮਚੇ, ਅਤੇ ਨਾਲ ਹੀ 1 ਚੂੰਡੀ ਕੇਸਰ ਦੇ ਧਾਗੇ ਲੈ ਲੈਣੇ ਆ, ਅਤੇ ਛੋਟੀ ਇਲਾਇਚੀ ਲੈ ਲੈਣੀ ਆ, ਜਿਹੜੀ ਹਰੀ ਇਲਾਇਚੀ ਨਹੀਂ ਹੁੰਦੀ ਉਹ।
1: ਅੱਛਾ, ਫੇਰ ਪੁੱਤ ਨੂੰ ਕਿਵੇਂ ਬਣਾਈ ਦਾ ਹੁੰਦਾ ਹੈ?
0: ਜਿਹੜੇ ਭਿੱਜੇ ਹੋਏ ਬਦਾਮ ਹੈਗੇ ਆ ਉਹਨਾਂ ਨੂੰ ਮਿਕਸੀ 'ਚ ਥੋੜ੍ਹਾ ਜਿਹਾ ਦੁੱਧ ਪਾ ਕੇ ਪੂਰਾ ਚੰਗੀ ਤਰ੍ਹਾਂ ਮਹੀਨ ਬਰੀਕ ਪੀਸ ਲਓ।
1: ਲੈ ਮਿਕਸੀ ਦੀ ਥਾਂ 'ਤੇ ਹੱਥ ਨਾਲ ਨਹੀਂ ਪੀਸੇ ਜਾਂਦੇ?
0: ਬੇਬੇ ਹੱਥ ਨਾਲ ਕਿਵੇਂ ਪੀਸੇ ਜਾਣਗੇ, ਮਿਕਸੀ ਨਾਲ ਹੀ ਪੀਸੇ ਜਾਣਗੇ।
1: ਲੈ ਆ ਕੁੰਡਾ ਸੋਟਾ ਚੱਕ ਅਤੇ ਉਹ 'ਚ ਪੀਸ ਲਾ। ਆ ਤੁਸੀਂ ਵੀ ਨਾ ਅੱਜ ਕੱਲ੍ਹ ਦੀਆਂ ਭੋਰਾ ਨਹੀਂ ਕੰਮ ਕਰਕੇ ਰਾਜੀ।
0: ਠੀਕ ਹੈ ਵੀਜੀ, ਠੀਕ ਹੈ, ਮੈਂ ਅੱਗੇ ਤੋਂ ਉਹਦੇ 'ਚ ਕਰ ਲਿਆ ਕਰੂੰਗੀ।
1: ਹਾਂ ਆ ਹੋਈ ਨਾ ਚੰਗੀ ਨੂੰਹ ਵਾਲੀ ਗੱਲ। ਅੱਛਾ ਅੱਗੇ ਦੱਸ ਅੱਗੇ ਕੀ ਕਰਨਾ?
0: ਇਦੋਂ ਬਾਅਦ 'ਚ ਤੁਸੀਂ ਕੀ ਕਰਨਾ ਹੈ ਬਈ, 1 ਕੜਾਹੀ 'ਚ ਦੁੱਧ ਗਰਮ ਕਰਨਾ ਅਤੇ ਉਹ 'ਚ ਥੋੜ੍ਹਾ ਜਿਹਾ ਕੇਸਰ ਪਾ ਦੇਣਾ ਅਤੇ ਥੋੜ੍ਹੇ ਜਿਹੇ ਮੱਧਮ ਸੇਕ ਦੇ ਉੱਪਰ ਉਹਨੂੰ 10 ਤੋਂ 15 ਮਿੰਟ ਤੱਕ ਉਬਾਲਣਾ ਜਦੋਂ ਤੱਕ ਉਹ ਥੋੜ੍ਹਾ ਜਿਹਾ ਗਾੜਾ ਨਾ ਹੋ ਜਾਏ। ਹੁਣ ਦੁੱਧ ਦੇ ਵਿੱਚ ਬਦਾਮ ਦਾ ਪੇਸਟ ਪਾ ਲੈਣਾ ਅਤੇ ਨਾਲ ਹੀ ਇਹਨੂੰ ਹੌਲੀ ਹੌਲੀ ਹਿਲਾਉਂਦੇ ਰਹਿਣਾ 5 ਤੋਂ 7 ਮਿੰਟ ਤੱਕ। ਕਸਟਰਡ ਪਾਊਡਰ ਦੇ 2 ਚਮਚੇ ਤੁਸੀਂ ਠੰਡੇ ਦੁੱਧ ਦੇ ਵਿੱਚ ਮਿਲਾ ਕੇ ਘੋਲ ਲੈਣੇ ਆ ਅਤੇ ਇਸ ਘੋਲ ਨੂੰ ਤੁਸੀਂ ਉਸ ਉੱਬਲਦੇ ਦੁੱਧ ਦੇ ਵਿੱਚ ਹੌਲੀ ਹੌਲੀ ਪਾਉਣਾ ਅਤੇ ਨਾਲ ਨਾਲ ਹਿਲਾਉਣਾ ਅਤੇ ਇਸ ਗੱਲ ਦਾ ਧਿਆਨ ਰੱਖਣਾ ਵੀ ਗੰਢਾਂ ਨਾ ਬਣਨ। ਹੁਣ ਜਿਹੜੀ ਹੈਗੀ ਹੈ ਤੁਸੀਂ ਜਿਹੜੀ ਸਾਈਡ 'ਤੇ ਰੱਖੀ ਹੋਈ ਖੰਡ ਅਤੇ ਇਲਾਇਚੀ ਹੈਗੀ ਹੈ ਉਹ ਤੁਸੀਂ ਪਾ ਦੇਣੀ ਹੈ। ਖੰਡ ਘੁਲਣ ਤੱਕ ਜਿਹੜਾ ਹੈਗਾ 2 ਕੁ ਮਿੰਟ ਤੁਸੀਂ ਉਹਨੂੰ ਪਕਾਉਣਾ ਅਤੇ ਉਸ ਤੋਂ ਬਾਅਦ ਗੈਸ ਕਰ ਦੇਣੀ ਹੈ ਜੀ ਬੰਦ ਅਤੇ ਨਾਲ ਹੀ ਜਿਹੜਾ ਉਹ ਤੁਹਾਡਾ ਮਿਸ਼ਰਣ ਬਣ ਗਿਆ ਉਹਨੂੰ ਪੂਰੇ ਤਰੀਕੇ ਨਾਲ ਠੰਡਾ ਹੋਣ ਦਿਓ। ਫਰਿੱਜ 'ਚ 2 ਤੋਂ 3 ਘੰਟੇ ਰੱਖੋ ਅਤੇ ਠੰਡਾ ਠੰਡਾ ਜਿਹੜਾ ਬਦਾਮ ਦਾ ਸ਼ੇਕ ਹੈਗਾ ਉਹ ਤੁਹਾਡੇ ਤੱਕ ਪਹੁੰਚ ਗਿਆ।
1: ਆਹ ਗੱਲ ਤਾਂ ਪੁੱਤ ਬਹੁਤ ਸਹੀ ਹੈ, ਬਹੁਤ ਸਵਾਦ ਬਣਾਇਆ ਤੂੰ ਆਹ ਜਿਹੜਾ ਬਦਾਮ ਦਾ ਸੇਕ ਬਣਾਇਆ। ਪੁੱਤ ਜਿਉਂਦੀ ਵਾਸਤੀ ਰਹਿ, ਹੈ ਲੰਬੀਆਂ ਉਮਰਾਂ ਹੋਣ ਤੇਰੀਆਂ।
0: ਬੇਬੇ ਬਦਾਮ ਦਾ ਸ਼ੇਕ ਹੀ ਹੈ, ਹੁਣ ਇੱਕ ਹੋਰ ਚੀਜ਼ ਵੀ ਹੈ, ਉਹ ਹੁਣੇ ਪੀਓਗੇ ਕਿ ਰੁੱਕ ਕੇ ਪੀਓਗੇ?
1: ਪੁੱਤ ਹਜੇ ਤਾਂ ਆਹੀ ਪੀਤਾ ਹੈਗਾ, ਆ ਥੋੜ੍ਹੀ ਦੇਰ ਰੁੱਕ ਕੇ ਆਪਾਂ ਪੀ ਲਾਂਗੇ ਜਿਹੜਾ ਕੁਛ ਵੀ ਪੀਣਾ ਹੋਇਆ ਹੈ। ਚੱਲ ਹੁਣ ਮੈਨੂੰ ਢੋਈ ਜੀ ਸਿੱਧੀ ਕਰ ਲੈਣ ਦੇ, ਮੇਰੀ ਤਾਂ ਨਾ ਬਸ ਆ ਦੁਖੀ ਜਾਂਦੀ ਹੈ, ਮੇਰੇ ਤਾਂ ਹੱਡ ਗੋਡੇ 'ਚ ਲੋਟ ਹੀ ਨਹੀਂ ਆਉਂਦੇਗੇ।
0: ਚੰਗਾ ਤੁਸੀਂ ਜਿਹੜਾ ਹੈਗਾ ਥੋੜ੍ਹਾ ਜਿਹਾ ਆਰਾਮ ਕਰ ਲਓ ਅਤੇ ਮੈਂ ਇਹਨੂੰ ਅੰਦਰ ਲੈ ਜਾ ਮਾੜਾ ਜਿਹਾ, ਨਹੀਂ ਤਾਂ ਇਹਨੇ ਤੁਹਾਡੀ ਇੱਥੇ ਜਾਣ ਹੀ ਖਾਈ ਜਾਣੀ ਹੈ।
1: ਨਹੀਂ ਨਹੀਂ ਪੁੱਤ, ਬੈਠੀ ਰਹਿਣ ਦੇ, ਇਹਨੂੰ ਕੀ ਕਹਿੰਦੇ ਤੈਨੂੰ ਇਹ?
0: ਚਲੋ ਠੀਕ ਹੈ, ਤੁਸੀਂ ਕਹਿੰਦੇ ਹੋ ਤਾਂ ਬੈਠੀ ਰਹਿਣ ਦਿੰਦੀ ਹਾਂ।

0: ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਜੀ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਅਤੇ ਅੱਜ ਨਾਰੀ ਲੋਕ ਦੇ ਵਿੱਚ ਅਸੀਂ ਜਿਹੜਾ ਕਨੈਕਸ਼ਨ ਕੀਤਾ ਹੋਇਆ ਸੀ ਜੀ ਸਾਡੀਆਂ ਬੀਬੀਆਂ ਭੈਣਾਂ ਦੇ ਨਾਲ, ਕਿਉਂਕਿ ਅੱਜ ਮੈਂ ਸਟੂਡੀਓ ਦੇ ਵਿੱਚ ਤਾਂ ਬਿਲਕੁਲ ਇਕੱਲੀ ਸੀ, ਪਰ ਨਾਲ ਹੀ ਸਾਡੀਆਂ ਬੀਬੀਆਂ ਭੈਣਾਂ ਅੱਜ ਉਸ ਬੋਰਡ ਦੇ ਦਰਖਤ ਦੇ ਥੱਲਿਓਂ ਸਾਡੇ ਨਾਲ ਜੁੜੀਆਂ ਹੋਈਆਂ ਸੀ, ਜਿਸ 'ਚ ਇੱਕ ਦਾਦੀ ਸੀ, ਇੱਕ ਪੋਤੀ ਸੀ ਅਤੇ ਇੱਕ ਮੰਮੀ ਸੀ ਜੀ। ਮੰਮੀ ਜਿਹੜਾ ਹੈਗਾ ਜੀ, ਉਹ ਘਰ ਦਾ ਕੰਮ ਕਾਰ ਨਿਬੇੜ ਰਹੀ ਸੀ, ਅਤੇ ਮੈਨੂੰ ਲੱਗਦਾ ਨਾ ਹੁਣ ਜਿਹੜਾ ਹੈਗਾ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾ 'ਤੇ ਇੱਕ ਝਾਤ ਜਿਹੜੀ ਹੈਗੀ ਇੱਕ ਵਾਰ ਮਾਰ ਹੀ ਲੈਣੀ ਚਾਹੀਦੀ ਹੈ ਵੀ ਉੱਧਰ ਕੀ ਚੱਲ ਰਿਹਾ।
2: ਮੰਮਾ ਮੰਮਾ ਮੰਮਾ ਮੰਮਾ, ਅੱਜ ਨਾ ਤੁਹਾਡੀ ਛੁੱਟੀ ਹੈ ਅਤੇ ਹੁਣ ਆਪਾਂ, ਮੈਨੂੰ ਐਂ ਦੱਸੋ, ਅੱਜ ਆਪਾਂ ਪਲਾਨ ਕਰ ਲਈਏ।
1: ਕੀ ਪਲਾਨ ਕਰਨਾ ਹੁਣ ਤੂੰ? ਮੈਂ ਨਾ ਦੁਪਹਿਰ ਦੀ ਰੋਟੀ ਬਣਾਉਣੀ ਆ, ਹੁਣ ਤੂੰ ਪਾਸੇ ਹੋ ਜਾ।
2: ਮੰਮਾ ਪਲੀਜ਼ ਪਲੀਜ਼ ਪਲੀਜ਼, ਆਪਾਂ ਛੁੱਟੀਆਂ 'ਚ ਕਿੱਥੇ ਘੁੰਮਣ ਜਾਵਾਂਗੇ?
1: ਛੁੱਟੀਆਂ 'ਚ ਮੈਨੂੰ ਨਹੀਂ ਪਤਾ, ਤੂੰ ਦੱਸ ਦੇ ਕਿੱਥੇ ਜਾਣਾ।
2: ਮੰਮਾ ਆਪਾਂ ਨਾ ਪਹਾੜਾਂ 'ਚ ਜਾਵਾਂਗੇ।
1: ਬੇਟੇ ਪਹਾੜਾਂ 'ਚ ਪਿਛਲੀ ਵਾਰ ਵੀ ਗਏ ਸੀ, ਇਸ ਵਾਰੀ ਦਾ ਕੀ ਪਲਾਨ ਆ ਤੁਹਾਡਾ?
2: ਨਹੀਂ ਮੰਮਾ, ਇਸ ਵਾਰੀ ਨਾ ਆਪਾਂ ਮੇਘਾਲਿਆ ਦੇ ਪਹਾੜਾਂ 'ਚ ਜਾਵਾਂਗੇ।
1: ਮੇਘਾਲਿਆ ਦੇ ਪਹਾੜ?
2: ਅੱਛਾ ਹਾਂ, ਮੈਨੂੰ ਨਾ ਟੀਚਰ ਦੱਸ ਰਹੇ ਸੀ ਵੀ ਮੇਘਾਲਿਆ ਦਾ ਨਾ ਮਤਲਬ ਹੀ ਹੈ ਬੱਦਲਾਂ ਦਾ ਘਰ, ਮਤਲਬ ਨਾ ਉੱਥੇ ਬੜੇ ਸਾਰੇ ਝਰਨੇ ਹੈ ਅਤੇ ਉੱਥੇ ਨਾ ਸ਼ਿਲੋਂਗ ਵੀ ਹੈਗਾ, ਇੱਕ ਛੋਟਾ ਜਿਹਾ ਸ਼ਹਿਰ ਹੈ ਜਿਹਨੂੰ ਅਸੀਂ ਪੈਦਲ ਹੀ ਘੁੰਮ ਸਕਦੇ ਹਾਂ, ਚਿਰਾਪੂੰਜੀ ਵੀ ਹੈਗਾ, ਨਾਲ ਹੈਗਾ ਸੀਜ਼ੂ ਗੁਫਾ, ਮੌਸਮੀ ਝਰਨਾ ਅਤੇ ਮੰਮਾ ਹੋਰ ਵੀ ਬਹੁਤ ਕੁਛ ਆ ਉੱਥੇ।
1: ਅੱਛਾ, ਅਤੇ ਹੁਣ ਮਤਲਬ ਮੈਂ ਰੋਟੀ ਬਣਾ ਲਾਂ ਹੁਣ ਕਿ ਪਹਿਲਾਂ ਆਪਾਂ ਮੇਘਾਲਿਆ ਚਲੀਏ?
2: ਨਹੀਂ ਮੰਮਾ, ਪਹਿਲਾਂ ਤੁਸੀਂ ਬਣਾ ਲਓ, ਫਿਰ ਅੱਜ ਤਾਂ ਤੁਹਾਡੀ ਛੁੱਟੀ ਹੈ, ਫਿਰ ਨਾ ਤੁਸੀਂ 3-4 ਦਿਨ ਦੀਆਂ ਛੁੱਟੀਆਂ ਲੈ ਲਓ, ਫਿਰ ਆਪਾਂ ਚੱਲਾਂਗੇ।
1: ਚੱਲ ਠੀਕ ਹੈ, ਹੁਣ ਤੂੰ ਜਾ। ਲਓ ਜੀ, ਇੱਧਰ ਤਾਂ ਮੇਘਾਲਿਆ ਜਾਣ ਦੀ ਤਿਆਰੀ ਹੋ ਰਹੀ ਹੈ, ਅਤੇ ਨਾਲ ਹੀ ਜਿਹੜਾ ਹੈਗਾ ਸਾਡੇ ਵੀ ਜਾਣ ਦੀ ਤਿਆਰੀ ਹੋ ਰਹੀ ਹੈ। ਕਿਉਂ? ਕਿਉਂਕਿ ਪ੍ਰੋਗਰਾਮ ਬਿਲਕੁਲ ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਾ ਹੈ, ਅਤੇ ਹੁਣ ਇਸ ਨੰਨੀ ਜਿਹੀ ਬੱਚੀ ਵਾਸਤੇ ਇੱਕ ਨੰਨਾ ਜਿਹਾ ਗੀਤ ਅਸੀਂ ਲੈ ਕੇ ਆ ਰਹੇ ਹਾਂ। ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦੇਵ ਆ ਗਿਆ। ਹਾਜ਼ਰ ਰਹੋ, ਵਸਦੇ ਰਹੋ ਅਤੇ ਤੰਦਰੁਸਤ ਰਹੋ, ਅਤੇ ਅੱਜ ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਅਸੀਂ ਬਹੁਤ ਸਾਰੇ ਜ਼ਾਇਕਿਆਂ ਨੂੰ ਇੱਕ ਥਾਂ 'ਤੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਨਾਲ ਹੀ ਗੀਤ ਸੰਗੀਤ ਵੀ ਜਾਰੀ ਰਿਹਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਾਰੀ ਲੋਕ FM ਬੈਂਡ 100.2 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਿਕ ਦੁਪਹਿਰ ਦੇ 1 ਵਜ ਰਹੇ ਨੇ। ਆਓ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਸਾਡੀ ਚੱਲ ਰਹੀ ਸਭਾ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਸੰਬੰਧੀ ਜਾਣਕਾਰੀ। ਹੁਣ ਤੋਂ ਕੁਛ ਸਮਾਂ ਬਾਅਦ ਯਾਨੀ ਕਿ ਠੀਕ 1:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ। ਇਸ ਪ੍ਰੋਗਰਾਮ ਦੇ ਦੌਰਾਨ 1:10 ਤੇ ਹੋਣਗੀਆਂ ਪ੍ਰਦੇਸ਼ਿਕ ਖਬਰਾਂ ਅਤੇ 1:15 ਤੋਂ ਲੈ ਕੇ 1:40 ਤੱਕ ਪ੍ਰੋਗਰਾਮ ਨਗਮੇ ਜਾਰੀ ਰਹੇਗਾ। ਇਹ ਪ੍ਰੋਗਰਾਮ ਤੁਹਾਡੀਆਂ ਫਰਮਾਇਸ਼ਾਂ ਦੇ ਉੱਪਰ ਆਧਾਰਿਤ ਰਹੇਗਾ, ਹਿੰਦੀ ਮਿਊਜ਼ਿਕ ਬੇਸਡ। 1:40 ਤੇ ਹੋਏਗਾ ਪ੍ਰੋਗਰਾਮ, ਮਾਫ਼ ਕਰਨਾ, 1:40 ਤੇ ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ ਅਤੇ 1:50 ਤੇ ਹੋਣਗੀਆਂ ਉਰਦੂ ਦੇ ਵਿੱਚ ਖਬਰਾਂ। 2 ਵਜੇ ਫੌਜੀ ਵੀਰਾਂ ਦਾ ਪ੍ਰੋਗਰਾਮ ਰਹੇਗਾ ਸਰਫਰੋਸ਼ ਅਤੇ 2:15 ਦਾ ਸਮਾਂ ਰਹੇਗਾ ਦੁਪਹਿਰ ਸਮਾਚਾਰ ਦਾ। 2:30 ਵਜੇ ਪ੍ਰੋਗਰਾਮ ਰਹੇਗਾ 2 ਤੇਰੀਆਂ 2 ਮੇਰੀਆਂ, ਇਸ ਦੇ ਵਿੱਚ ਅੱਜ ਗੱਲਬਾਤ ਦਾ ਵਿਸ਼ਾ ਰਹੇਗਾ ਸੱਭਿਆਚਾਰ ਸੰਭਾਲੋ। 3 ਵਜੇ ਤੋਂ ਲੈ ਕੇ 4 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸ਼ਾਮੀ 4 ਵਜੇ ਆਕਾਸ਼ਵਾਣੀ FM ਪਟਿਆਲਾ ਤੁਹਾਡੇ ਲਈ ਲੈ ਕੇ ਹਾਜ਼ਰ ਹੋਏਗਾ ਪ੍ਰੋਗਰਾਮ ਰੇਡੀਓ ਪੀੜੀ। ਇਸ ਦੌਰਾਨ ਗੱਲਬਾਤ ਦਾ ਵਿਸ਼ਾ ਰਹੇਗਾ ਔਰਤਾਂ ਦੇ ਵਿੱਚ ਛਾਤੀ ਦਾ ਕੈਂਸਰ। ਇਸ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਮਾਹਿਰ ਮੌਜੂਦ ਹੋਣਗੇ ਡਾਕਟਰ ਸੋਨਾਲਿਕਾ ਸ਼ਰਮਾ। 5:02 ਦਾ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ।

FM 106.2 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਕ 1:03 ਹੋ ਰਹੇ ਨੇ। ਪੇਸ਼ ਹੈ ਪ੍ਰੋਗਰਾਮ ਨਗਮੇ। ਪ੍ਰੋਗਰਾਮ ਨਗਮੇ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ ਇੱਕ ਬੜੇ ਹੀ ਖੂਬਸੂਰਤ ਗੀਤ ਦੇ ਨਾਲ ਜੋ ਕਿ ਲਿਆ ਗਿਆ ਫਿਲਮ ਤਾਜ ਮਹਿਲ ਦੇ ਵਿੱਚੋਂ।

0: ਜੀ, ਇਹ ਗੀਤ ਲਿਆ ਗਿਆ ਸੀ ਫਿਲਮ ਤਾਜ ਮਹਿਲ ਦੇ ਵਿੱਚੋਂ, ਤੇ ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਜਿਨ੍ਹਾਂ ਸਰੋਤਿਆਂ ਨੇ ਭੇਜੀ ਸੀ ਉਹਨਾਂ ਦੇ ਨਾਮ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਉਸ ਤੋਂ ਪਹਿਲਾਂ ਸਾਂਝਾ ਕਰਦੇ ਹਾਂ ਕਿ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਸੀ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਹੋਰਾਂ ਨੇ, ਤੇ ਇਸ ਗੀਤ ਨੂੰ ਜਿਹੜਾ ਕਲਮ ਦਿੱਤੀ ਸੀ ਸਾਹਿਰ ਲੁਧਿਆਣਵੀ ਨੇ, ਤੇ ਸੰਗੀਤ ਦਿੱਤਾ ਸੀ ਰੌਸ਼ਨ ਨੇ। ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਸੀ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀਆ, ਤੇ ਨਾਲ ਹੀ ਮਨੀਸ਼ ਬਜਾਜ। ਇਸ ਗੀਤ ਦੀ ਫਰਮਾਇਸ਼ ਲੈ ਕੇ ਅਸੀਂ ਪਹੁੰਚੇ ਸੀ ਮਹਿਸਗੇਟ ਨਾਭਾ ਤੋਂ ਜੋਤੀ ਰਾਣੀ, ਗੁਰਮੰਨਤ, ਸੋਮਦਤ ਤੇ ਕੈਰਵ, ਤੇ ਨਾਲ ਹੀ ਅਮਰਗੜ੍ਹ ਤਹਿਸੀਲ ਸਾਧੂਲ ਸ਼ਹਿਰ ਤੋਂ ਸਾਡੇ ਤੱਕ ਪਹੁੰਚੇ ਸੀ ਗੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਮਾਨ, ਹਰਵਿੰਦਰ ਮਾਨ, ਤੇ ਨਾਲ ਰਾਜਾ ਸਿੰਘ, ਕੁਲਵਿੰਦਰ ਕੌਰ ਤੇ ਕੇ ਐਸ ਮਾਨ। ਮਲੋਟ ਪਟੇਲ ਨਗਰ ਤੋਂ ਪਹੁੰਚੇ ਸੀ ਜੀ ਸਾਡੇ ਤੱਕ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਤੇ ਬੇਬੀ ਆਰਜ਼ੂ ਜਜੋਰੀਆ। ਤੇ ਇਸ ਦੇ ਨਾਲ ਹੀ ਇੱਕ ਹੋਰ ਖਤ ਸਾਡੇ ਤੱਕ ਪਹੁੰਚਿਆ ਦੌਲਤ ਬਾਗ ਮੁਰਾਦਾਬਾਦ ਤੋਂ, ਜਾਫਰ ਹੁਸੈਨ, ਨੈਮਾ ਬੇਗਮ, ਕਾਸਿਮ ਅਲੀ, ਨਦੀਮ ਅਲੀ, ਤੇ ਨਾਲ ਹੀ ਜੁਨੈਦ ਅੱਬਾਸੀ ਲਿਖਿਆ ਹੋਇਆ ਜੀ ਇਹਨਾਂ ਨੇ। ਇਹਨਾਂ ਨੇ ਮੋਰ ਲਾ ਕੇ ਭੇਜੀ ਹੋਈ, ਥੋੜ੍ਹੀ ਜਿਹੀ ਮਿਸਪ੍ਰਿੰਟ ਹੋ ਚੁੱਕੀ ਹੈ ਉਹ, ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਜਿਹੜਾ ਹੈਗਾ ਬਿਲਕੁਲ ਸਹੀ ਸਹੀ ਨਾਮ ਪੜ੍ਹੀਏ। ਪਿੰਡ ਮਾਧੋਪੁਰ ਨੇੜੇ ਸਰਹੰਦ ਤੋਂ ਬਿੱਲਾ ਮਾਧੋਪੁਰੀ ਨਾਲ ਪੱਪੂ, ਕਰਨ, ਜੋਤੀ, ਗੋਲਡੀ, ਰਾਜ ਕੌਰ, ਗਗਨਾ, ਆਸ਼ੂ ਤੇ ਮਹਿੰਦਰ ਕੌਰ ਸਾਡੇ ਤੱਕ ਪਹੁੰਚੇ ਹੋਏ ਨੇ ਜੀ। ਤੇ ਨਾਲ ਹੀ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਤ ਤੇ ਨਾਲ ਇਹਨਾਂ ਦਾ ਪੁੱਤਰ ਹੈ ਜੀ ਗੁਰਸ਼ਬਦ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਤੁਸੀਂ ਸੁਣਿਆ ਪ੍ਰੋਗਰਾਮ ਦਾ ਪਹਿਲਾ ਗੀਤ ਫਿਲਮ ਤਾਜ ਮਹਿਲ ਦੇ ਵਿੱਚੋਂ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ।
1: ਸਰਗਮ
2: ਖੇਤਾਂ ਵਿੱਚ ਰੁੱਖ ਲਾਉਣ ਤੋਂ ਪਹਿਲਾਂ ਜੇਕਰ ਅਸੀਂ ਵਿਉਂਤਬੰਦੀ ਕਰਨੀ ਸ਼ੁਰੂ ਕਰ ਲਈਏ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਕੁਝ ਬਹੁਤ ਛੋਟੇ ਛੋਟੇ ਨੁਕਤੇ ਨੇ ਜਿਨ੍ਹਾਂ ਨੂੰ ਜੇਕਰ ਅਸੀਂ ਗੰਭੀਰਤਾ ਨਾਲ ਵਿਚਾਰੀਏ ਅਤੇ ਅਮਲ ਕਰੀਏ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਨੇ। ਜਿਵੇਂ ਕਿ ਬੂਟੇ ਪ੍ਰਾਪਤ ਕਰਨ ਲਈ ਨਰਸਰੀ ਦੀ ਚੋਣ ਵੀ ਬਹੁਤ ਅਹਿਮ ਕੰਮ ਹੁੰਦਾ। ਫੁੱਲਾਂ ਵਾਲੇ ਰੁੱਖ, ਖੇਤੀ ਜੰਗਲਾਤ ਵਾਲੇ ਬੂਟੇ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਬਾਗਬਾਨੀ ਵਿਭਾਗ, ਜੰਗਲਾਤ ਵਿਭਾਗ ਦੀਆਂ ਨਰਸਰੀਆਂ ਤੋਂ ਹੀ ਲੈਣੇ ਚਾਹੀਦੇ ਨੇ। ਸਜਾਵਟੀ ਬੂਟੇ ਕਿਸੇ ਵੀ ਭਰੋਸੇਯੋਗ ਪ੍ਰਾਈਵੇਟ ਨਰਸਰੀ ਤੋਂ ਵੀ ਖਰੀਦੇ ਜਾ ਸਕਦੇ ਨੇ। ਬੂਟੇ ਖਰੀਦਣ ਸਮੇਂ ਧੀਰਜ ਰੱਖਣਾ ਲਾਜ਼ਮੀ ਹੁੰਦਾ ਤੇ ਇਸ ਕੰਮ ਨੂੰ ਕਈ ਨਰਸਰੀਆਂ ਦੇ ਚੱਕਰ ਵੀ ਲਾਉਣੇ ਪੈ ਸਕਦੇ ਨੇ।
0: ਜੀ, ਪ੍ਰੋਗਰਾਮ ਚੱਲ ਰਿਹਾ ਨਗਮੇ, ਤੇ ਇਸ ਵੇਲੇ ਸਮਾਂ ਹੋ ਚੁੱਕਿਆ 1:49 ਦਾ। ਹੁਣ ਤੋਂ ਕੁਝ ਪਲਾਂ ਬਾਅਦ, ਯਾਨੀ ਕਿ ਠੀਕ 1:10 ਤੇ ਤੁਸੀਂ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ, ਯਾਨੀ ਕਿ ਪ੍ਰਦੇਸ਼ਿਕ ਖਬਰਾਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਇਹਨਾਂ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ, ਇਸ ਤੋਂ ਬਾਅਦ ਪ੍ਰੋਗਰਾਮ ਨਗਮੇ ਜਾਰੀ ਰਹੇਗਾ।

नमस्कार, ये आकाशवाणी है। हुण तुसीं रमेश लाल तों प्रदेशिक खबरां सुणो। देश दे वख-वख हिस्सों विच अज ईद उल अजहा दा त्यौहार धार्मिक श्रद्धा अते उत्साह नाल मनाया जा रहा है। इस त्यौहार नूं बकरीद भी कहा जाता है। सवेरे ईदगाह अते मस्जिदां विच ईद दी नमाज़ अदा की गई। बाद विच लोकां ने एक दूजे नूं गले मिल के ईद दीआं मुबारकां दित्तीआं। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਧਰ ਪੰਜਾਬ ਵਿਚ ਸ਼ਰਧਾਲੂ ਫਤਿਹਗੜ੍ਹ ਸਾਹਿਬ ਦੇ ਰੋਜ਼ਾ ਸ਼ਰੀਫ, ਅੰਮ੍ਰਿਤਸਰ ਵਿਖੇ ਜਾਮਾ ਮਸਜਿਦ ਹਾਲ ਖੈਰਦੀਨ, ਮਾਲੇਰਕੋਟਲਾ, ਲੁਧਿਆਣਾ, ਜਲੰਧਰ ਅਤੇ ਹੋਰ ਕਈ ਥਾਵਾਂ ਤੇ ਮਸਜਿਦਾਂ ਅਤੇ ਈਦਗਾਹਾਂ ਵਿਚ ਨਮਾਜ਼ ਅਦਾ ਕਰ ਰਹੇ ਨੇ ਅਤੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਗੁਆਂਢੀਆਂ ਨਾਲ ਵਧਾਈਆਂ ਸਾਂਝੀਆਂ ਕਰ ਰਹੇ ਨੇ। ਸ਼ਰਧਾਲੂਆਂ ਨੇ ਕਿਹਾ ਕਿ ਇਹ ਤਿਉਹਾਰ ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ ਅਤੇ ਸ਼ਾਂਤੀਪੂਰਨ ਸਹਿਹੋਂਦ ਦਾ ਸੰਦੇਸ਼ ਦਿੰਦਾ ਏ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਅੱਜ ਪਾਰਟੀ ਦੀ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਏ। ਉਹਨਾਂ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੰਜਾਬ ਇਕਾਈ ਦਾ ਚਾਰਜ ਸੌਂਪਿਆ ਏ। ਬਰਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਢਿੱਲੋਂ ਦਾ ਜਨਮ ਬਰਨਾਲਾ ਦੇ ਪਿੰਡ ਟੱਲੇਵਾਲ ਵਿਖੇ ਹੋਇਆ ਸੀ। ਉਹਨਾਂ ਨੇ 2007 ਤੋਂ 2017 ਤੱਕ ਇੱਥੋਂ ਵਿਧਾਇਕ ਵਜੋਂ ਸੇਵਾਵਾਂ ਨਿਭਾਈਆਂ। ਬਾਅਦ ਵਿੱਚ ਉਹ ਜੂਨ 2022 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।

0: ਇਸੇ ਦੌਰਾਨ ਪਾਰਟੀ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ 3 ਸਾਲ ਦਾ ਕਾਰਜਕਾਲ ਇਸ ਸਾਲ ਜੁਲਾਈ ਵਿੱਚ ਖਤਮ ਹੋ ਰਿਹਾ ਹੈ ਅਤੇ ਉਹ ਪੰਜਾਬ ਵਿੱਚ ਪਾਰਟੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ। ਇਸੇ ਦੌਰਾਨ ਸੁਨੀਲ ਜਾਖੜ ਨੇ ਸ੍ਰੀ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾਵਾਂ ਦੇਣੀਆਂ ਉਨ੍ਹਾਂ ਲਈ ਬਹੁਤ ਹੀ ਮਾਣ ਅਤੇ ਜ਼ਿੰਮੇਵਾਰੀ ਵਾਲੀ ਗੱਲ ਰਹੀ ਏ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਮੌਜੂਦਾ ਸਾਲ ਦੇ ਪਹਿਲੇ 5 ਮਹੀਨਿਆਂ ਵਿੱਚ ਛੱਤਬੀੜ ਚਿੜੀਆਘਰ ਵਿਖੇ 2,31,930 ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਏ, ਜੋ ਸੂਬਾ ਸਰਕਾਰ ਦੇ ਜੰਗਲੀ ਜੀਵ ਸੰਭਾਲ ਦੀ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਨੂੰ ਦਰਸਾਉਂਦਾ ਏ। ਚਿੜੀਆਘਰ ਵਿਖੇ ਕੀਤੀਆਂ ਗਈਆਂ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਕੇਂਦਰਿਤ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਛੱਤਬੀੜ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਲੰਬਾ ਵਾਕ ਇਨ ਐਵੀਅਰੀ ਯਾਨੀ ਪੰਛੀਕਰ ਆਕਰਸ਼ਣ ਦਾ ਇੱਕ ਵੱਡਾ ਕੇਂਦਰ ਬਣ ਗਿਆ ਏ। ਇਸ ਦੇ ਨਾਲ ਹੀ ਸੈਲਾਨੀਆਂ ਦੇ ਵਿਦਿਅਕ ਅਤੇ ਮਨੋਰੰਜਨ ਅਨੁਭਵ ਨੂੰ ਵਧਾਉਣ ਲਈ ਇੱਕ ਅਤਿ ਆਧੁਨਿਕ ਡਾਇਨਾਸੌਰ ਪਾਰਕ ਵੀ ਸਥਾਪਿਤ ਕੀਤਾ ਗਿਆ ਏ। ਫਤਿਹਗੜ੍ਹ ਸਾਹਿਬ ਵਿਖੇ ਸਰਹੰਦ ਨੈਸ਼ਨਲ ਹਾਈਵੇ 'ਤੇ ਬੀਤੀ ਦੇਰ ਰਾਤ ਇੱਕ ਖੜ੍ਹੇ ਟਾਲੇ ਵਿੱਚ ਦਿੱਲੀ ਤੋਂ ਕਟੜਾ ਜਾ ਰਹੀ ਇੱਕ ਬੱਸ ਟਕਰਾ ਜਾਣ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ 15 ਸਵਾਰੀਆਂ ਜ਼ਖਮੀ ਹੋ ਗਈਆਂ। ਮ੍ਰਿਤਕ ਡਰਾਈਵਰ ਦੀ ਪਛਾਣ ਫਿਰੋਜ਼ਪੁਰ ਵਾਸੀ ਇੰਦਰਜੀਤ ਸਿੰਘ ਵਜੋਂ ਹੋਈ ਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਸਵਾਰ ਕੁਝ ਯਾਤਰੀ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਮੱਥਾ ਟੇਕਣ ਜਾ ਰਹੇ ਸਨ। ਪੁਲਿਸ ਵੱਲੋਂ ਰਾਹਤ ਕਾਰਜ ਸ਼ੁਰੂ ਕਰਦਿਆਂ ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਏ, ਜਦਕਿ ਗੰਭੀਰ ਜ਼ਖਮੀਆਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਦੇ ਪੁਲਿਸ ਥਾਣਾ ਡਿਵੀਜ਼ਨ ਨੰਬਰ 8 ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਹਰਦੀਪ ਸਿੰਘ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਏ। ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਹੈਬੋਵਾਲ ਕਲਾਂ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਲੁਧਿਆਣਾ ਪੁਲਿਸ ਥਾਣਾ ਵਿਖੇ ਕੇਸ ਦਰਜ ਕਰ ਲਿਆ ਗਿਆ ਏ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਏ। ਪੰਜਾਬ ਵਿੱਚ ਚੱਲ ਰਹੀ ਮੁਹਿੰਮ ਗੈਂਗਸਟਰਾਂ 'ਤੇ ਵਾਰ ਦੇ 127ਵੇਂ ਦਿਨ ਪੰਜਾਬ ਪੁਲਿਸ ਨੇ ਬੀਤੇ ਕੱਲ੍ਹ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ ਗਏ 369 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਟੀਮਾਂ ਨੇ 118 ਵਿਅਕਤੀਆਂ ਨੂੰ 9 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਏ। ਇਸ ਤੋਂ ਇਲਾਵਾ 28 ਵਿਅਕਤੀਆਂ ਵਿਰੁੱਧ ਅਹਿਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 12 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪਿਛਲੇ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਪ੍ਰਭਾਵਿਤ ਕਰ ਰਹੀ ਅੱਤ ਦੀ ਗਰਮੀ ਅੱਜ ਆਖਰਕਾਰ ਘਟ ਗਈ ਏ। ਸਵੇਰੇ ਬਣੀ ਬਦਲਵਾਈ, ਹਲਕੀ ਹਵਾ ਅਤੇ ਬੂੰਦਾਬਾਂਦੀ ਨੇ ਤਾਪਮਾਨ ਨੂੰ ਘਟਾ ਦਿੱਤਾ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿੱਚ ਅੱਜ ਲਈ ਵੱਖ ਵੱਖ ਥਾਵਾਂ 'ਤੇ ਲੂ ਸਮੇਤ ਤੂਫਾਨ ਆਉਣ ਅਤੇ ਬਿਜਲੀ ਚਮਕਣ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਣ ਦੇ ਵੀ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਕੱਲ੍ਹ 29 ਮਈ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ 30 ਮਈ ਤੱਕ ਭਾਰੀ ਮੀਂਹ ਦੇ ਨਾਲ ਨਾਲ ਅਜਿਹੇ ਮੌਸਮ ਦੇ ਹਾਲਾਤ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਏ। ਮੌਸਮ ਵਿਭਾਗ ਨੇ ਕੱਲ੍ਹ 29 ਮਈ ਨੂੰ ਹੀ ਚੰਡੀਗੜ੍ਹ ਅਤੇ ਪੰਜਾਬ ਦੇ ਪਠਾਨਕੋਟ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਭਾਰੀ ਮੀਂਹ ਦੇ ਨਾਲ ਨਾਲ ਗੜੇਮਾਰੀ ਦਾ ਰੈੱਡ ਅਲਰਟ ਜਾਰੀ ਕੀਤਾ ਏ। ਹਰਿਆਣਾ ਦੇ ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਲਈ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਏ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਟੂਡੀਓ ਦੀ ਘੜੀ ਮੁਤਾਬਿਕ 1:15 ਹੋ ਰਹੇ ਨੇ। ਜਾਰੀ ਹੈ ਪ੍ਰੋਗਰਾਮ ਨਗਮੇ। ਇਸ ਦੇ ਵਿੱਚ ਅਗਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਸਾਡੇ ਸਰੋਤਾ ਸੈਕਟਰ 67 ਮੋਹਾਲੀ ਤੋਂ TD ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਅਤੇ ਨਾਲ ਕਾਲਕਾ ਤੋਂ ਨੇ ਜੀ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਸਾਧੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ ਪਹੁੰਚੇ ਨੇ, ਮਨੁ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ ਪੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਵੰਸ਼ ਅਤੇ ਹਾਰਦਿਕ ਪੱਤਾ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਡਰ ਦੇ ਵਿੱਚੋਂ। ਆਵਾਜ਼ ਹੈ ਉਦਿਤ ਨਾਰਾਇਣ ਦੀ।

0: ਡੀ ਤੁਹਾ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ, ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਆਟੀ ਕੋਲ ਘਰ ਹੈ। ਓ ਮੰਮੀ, ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ, ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ, ਹੁਣ ਤਾਂ ਤੂੰ ਖਾ ਲੈ। ਗੁੱਡੀ, ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
2: ਜੀ, ਪ੍ਰੋਗਰਾਮ ਚੱਲ ਰਿਹਾ ਨਗਮੇ ਤੇ ਅਗਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਪਿੰਡ ਸਿਉਣਾ ਤੋਂ ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ ਤੇ ਨਾਲ ਇਹਨਾਂ ਦਾ ਪੂਰਾ ਪਰਿਵਾਰ। ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਕਰਨਵੀਰ ਹਾਊਸ, ਗੁਰੂ ਤੇਗ ਬਹਾਦਰ ਨਗਰ, ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ ਚੌੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤ। ਜਪਲੀਨ ਕੌਰ ਸਾਡੇ ਤੱਕ ਪਹੁੰਚੇ ਨੇ ਜੀ ਪਟਿਆਲਾ ਤੋਂ ਤੇ ਗਾਂਧੀ ਚੌਂਕ ਰੋਪੜ ਤੋਂ ਪਹੁੰਚੇ ਨੇ ਜੀ ਹਰਦੇਵ, ਮੀਕਾ, ਬਲਵੰਤਰ ਵਿਰਕ, ਜੈਤੇਗ ਵਿਰਕ ਤੇ ਨਾਲ ਨੇ ਜੀ ਮੀਕਾ ਵਿਰਕ ਤੇ। ਇਸੇ ਗੀਤ ਦੀ ਹੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ, ਪੋਪੀ ਸਿੰਘ ਪਿੰਡ ਧਵਲਾਨ ਲਿਖਿਆ ਹੋਇਆ ਜੀ ਤੇ ਨਾਲ ਡੀ ਸੀ ਸਿੰਘ। ਸੋ ਦਰਸ਼ਨ ਸਿੰਘ ਸੈਣੀ ਵੀ ਪਹੁੰਚੇ ਹੋਏ ਨੇ ਜੀ ਨਾਲ ਨੇ, ਭੁਪਿੰਦਰ ਕੌਰ ਸੈਣੀ ਪਿੰਡ ਵੱਡੀਆਂ ਚਾਲਾਂ ਤੋਂ। ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ। ਫਿਲਮ ਹੈ ਸੰਗਮ।

ਜੀ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੀ ਫਰਮਾਇਸ਼ ਸਾਡੇ ਤੱਕ ਲੈ ਕੇ ਪਹੁੰਚੇ ਨੇ ਰਣਜੀਤ ਨਗਰ ਸਿਉਣਾ ਚੌਂਕ ਪਟਿਆਲਾ ਤੋਂ ਕਮਲਾ ਦੇਵੀ ਰੀਨਾ ਸ਼ਰਮਾ ਪਵਨ ਕੁਮਾਰ ਯੁਵਰਾਜ ਰਾਏ ਜਗਤੇਸ਼ਵਰ ਰਾਏ ਸ਼ਰਮਾ ਇਸ ਗੀਤ ਦੀ ਫਰਮਾਇਸ਼ ਸਾਡੇ ਤੱਕ ਦਤਰੰਗੀ ਤੋਂ ਲੈ ਕੇ ਪਹੁੰਚੇ ਨੇ ਭਾਗਵਤ ਵਰਮਾ ਸ਼ਾਂਤੀ ਦੇਵੀ ਲੀਲਾਵਤੀ ਅਤੇ ਨਾਲ ਵਿਨੀਤਾ ਵਰਮਾ ਅਤੇ ਰੁਦਰ ਵਰਮਾ ਇਸ ਗੀਤ ਦੀ ਫਰਮਾਇਸ਼ ਸੁਖਵਿੰਦਰ ਸਿੰਘ ਵੀ ਲੈ ਕੇ ਪਹੁੰਚੇ ਨੇ ਜੀ ਨਾਲ ਨੇ ਰੁਪਿੰਦਰ ਸਿੰਘ ਭੋਲਾ ਸਿੰਘ ਅਮਰਜੀਤ ਸਿੰਘ ਦਰਸ਼ਨ ਸਿੰਘ ਸੁਰਿੰਦਰ ਸੰਧੂ ਨੀਰਜ ਅਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਦੁਆਰਕਾ ਪ੍ਰਸਾਦ ਵਰਮਾ ਕਿਸ਼ੋਰ ਕੁਮਾਰ ਵਰਮਾ ਦੀਪਕ ਕੁਮਾਰ ਅਤੇ ਗਿਆਨੇਸ਼ਵਰ ਕੁਮਾਰ ਸਾਡੇ ਤੱਕ ਪਹੁੰਚੇ ਨੇ ਦਤਰੰਗੀ ਤੋਂ ਹੀ ਬਾਬੂ ਸਿੰਘ ਸਾਡੇ ਤੱਕ ਪਹੁੰਚੇ ਹੈਗੇ ਆ ਜੀ ਪਟਿਆਲਾ ਤੋਂ ਸੋ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀਆਂ ਆਵਾਜ਼ਾਂ ਦੇ ਵਿੱਚ

0: 半。
1: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਜ਼ਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
2: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
1: ਨੀ ਤੂੰ ਮਾਰ ਗੋਲਾ ਨਾ ਲੱਗੇ ਚੰਗਾ, ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵੈਰਿਆਂ ਤੋਂ।
2: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
1: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
2: ਨੀ ਭੈਣੇ, ਕਿਉਂ ਕੰਬਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
3: ਅੱਜ ਕੱਲ ਦਸਤ, ਪੇਚਿਸ਼, ਹੈਜ਼ਾ, ਡਾਇਰੀਆ।
4: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਦੇ 90 ਸਾਲ ਦੀ ਕਹਾਣੀ ਆਕਾਸ਼ਵਾਣੀ
5: ਜੀ। ਇਸ ਦੇ ਨਾਲ ਹੀ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ ਦੇ ਵੱਲ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਜਿਹੜੇ ਖਤ ਸੀਗੇ ਉਹਨਾਂ ਦੇ ਉੱਪਰ ਆਧਾਰਿਤ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ। ਸੋ ਜਿਨ੍ਹਾਂ ਨੇ ਸਾਨੂੰ ਖਤ ਲਿਖੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਔਰ ਜਿਨ੍ਹਾਂ ਦੀਆਂ ਫਰਮਾਇਸ਼ਾਂ ਪੂਰੀਆਂ ਨਹੀਂ ਹੋ ਸਕੀਆਂ ਉਹਨਾਂ ਦੇ ਤੋਂ ਅਸੀਂ ਥੋੜ੍ਹੀ ਜਿਹੀ ਮਾਫੀ ਚਾਹੁੰਦੇ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਜਿਹੜਾ ਹੈਗਾ ਤੁਹਾਡੀਆਂ ਫਰਮਾਇਸ਼ਾਂ ਅਸੀਂ ਜ਼ਰੂਰ ਪੂਰੀਆਂ ਕਰ ਸਕੀਏ। ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦੇਵਾ ਗਿਆ। ਹੱਸਦੇ ਰਹੋ, ਵਾਸਤੇ ਰਹੋ ਅਤੇ ਜੁੜੇ ਰਹੋ ਆਕਾਸ਼ਵਾਣੀ FM ਪਟਿਆਲਾ ਦੇ ਨਾਲ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਗਮੇ FM ਬੈਂਡ 100.2 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਹੁਣ ਤੋਂ ਕੁਝ ਪਲਾਂ ਬਾਅਦ 1:40 ਤੇ ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ ਤੇ 1:50 ਤੇ ਹੋਣਗੀਆਂ ਉਰਦੂ ਦੇ ਵਿੱਚ ਖਬਰਾਂ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣਾ ਹੈ। BJP ਨੇ ਪੰਜਾਬ ਸਮੇਤ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਭਾਰਤ ਦੇ ਸਮੀਰ ਦੰਤਿਲ ਨੇ ਬੈਂਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਅੰਤਰਰਾਸ਼ਟਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਦੁਪਹਿਰ ਬਾਅਦ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਕਰਨਾਟਕਾ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ HK ਪਾਟਿਲ ਨੇ ਸਿੱਧਰਮਈਆ ਵੱਲੋਂ ਬੁਲਾਈ ਗਈ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਸਿੱਧਰਮਈਆ ਨੂੰ ਅਸਤੀਫਾ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ DK ਸ਼ਿਵ ਕੁਮਾਰ ਅਗਲੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣੇ ਕੈਬਨਿਟ ਸਾਥੀਆਂ ਨੂੰ ਬੰਗਲੁਰੂ ਸਥਿਤ ਆਪਣੇ

0: ਕੀਤਾ ਕਿ ਕੁਝ ਮੁੱਦੇ ਸਾਹਮਣੇ ਆਏ ਨੇ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਚੱਲ ਰਹੀ ਮੁੜ ਮੁਲਾਂਕਣ ਪ੍ਰਕਿਰਿਆ ਦੌਰਾਨ ਸਾਰੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ।
1: ਬੱਚੋਂ ਕੋ ਟ੍ਰਾਂਸਪੇਰੈਂਟਲੀ ਆਪਣੇ ਮਾਰਕ ਕੇ ਬਾਰੇ ਮੇਂ ਜਾਣਕਾਰੀ ਮਿਲੇ, ਉਨਕੋ ਟ੍ਰਾਂਸਪੇਰੈਂਟਲੀ ਸਕੈਨ ਕਾਪੀ ਕੇ ਮਾਧਿਅਮ ਸੇ ਉਨਕੀ ਆਂਸਰ ਸ਼ੀਟ ਉਨਕੀ ਹੱਥ ਮੇਂ ਆਏ, ਯੇ ਓਐਸਐਮ ਕੀ ਵਿਵਸਥਾ ਹੈ। ਪਹਿਲੀ ਵਾਰ ਦੇਸ਼ ਮੇਂ ਸੀਬੀਐਸਈ ਨੇ ਇਸਕੋ ਪ੍ਰਯੋਗ ਕੀਆ, ਉਸਮੇਂ ਕੁਝ ਵਿਸੰਗਤੀ ਧਿਆਨ ਮੇਂ ਆ ਰਹੀ, ਇਸਕੋ ਮੈਂ ਦਾਇਤਵ ਲੇਤਾ ਹੂੰ, ਉਸਕੋ ਇਸੇ ਠੀਕ ਕਰਾ ਜਾਏਗਾ। ਹਮ ਏਕ ਵੀ ਵਿਦਿਆਰਥੀ ਕੀ ਅਨ ਆਂਸਰਡ ਕੁਆਰੀ ਕੋ ਅਸਮਾਧਿਤ ਨਹੀਂ ਛੋੜੇਂਗੇ।
0: ਉਨ੍ਹਾਂ ਕਿਹਾ ਕਿ ਭਾਰਤ ਵਿਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਸਮੇਤ ਦੁਨੀਆਂ ਭਰ ਦੀਆਂ ਕਈ ਸੰਸਥਾਵਾਂ ਓਐਸਐਮ ਪ੍ਰਣਾਲੀ ਵੱਲ ਵੱਧ ਰਹੀਆਂ ਨੇ। ਉਨ੍ਹਾਂ ਅੱਗੇ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਸੀਬੀਐਸਈ ਨੇ ਓਐਸਐਮ ਪ੍ਰਕਿਰਿਆ ਰਾਹੀਂ ਲਗਭਗ 40 ਕਰੋੜ ਸਕੈਨ ਕੀਤੇ ਪੰਨਿਆਂ ਦਾ ਮੁਲਾਂਕਣ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਐਨਟੀਏ ਨੇ ਸਾਂਝਾ ਯੂਨੀਵਰਸਿਟੀ ਦਾਖਲਾ ਟੈਸਟ ਸੀਯੂਈਟੀ ਯੂਜੀ 2026 ਪ੍ਰੀਖਿਆ ਦੀਆਂ ਸੋਧੀਆਂ ਤਰੀਕਾਂ ਅਤੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਨੇ। ਐਨਟੀਏ ਅਨੁਸਾਰ ਪ੍ਰੀਖਿਆਵਾਂ ਹੁਣ 31 ਮਈ, 6 ਜੂਨ ਅਤੇ 7 ਜੂਨ ਨੂੰ ਹੋਣਗੀਆਂ। ਅੱਜ ਹੋਣ ਵਾਲੀ ਪ੍ਰੀਖਿਆ ਈਦ ਉਲ ਅਜ਼ਹਾ ਕਾਰਨ ਮੁੜ ਤੈਅ ਕੀਤੀ ਗਈ ਹੈ। ਐਨਟੀਏ ਨੇ ਦੱਸਿਆ ਕਿ ਐਤਵਾਰ ਨੂੰ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਨੇ ਅਤੇ ਐਨਟੀਏ ਦੀ ਅਧਿਕਾਰਤ ਵੈਬਸਾਈਟ cuet.nic.in ਤੋਂ ਡਾਊਨਲੋਡ ਕੀਤੇ ਜਾ ਸਕਦੇ ਨੇ। 6 ਅਤੇ 7 ਜੂਨ ਨੂੰ ਪ੍ਰੀਖਿਆ ਦੇਣ ਵਾਲੇ ਬਾਕੀ ਉਮੀਦਵਾਰਾਂ ਦੇ ਐਡਮਿਟ ਕਾਰਡ ਜਲਦੀ ਹੀ ਜਾਰੀ ਕੀਤੇ ਜਾਣਗੇ। ਭਾਰਤੀ ਜਨਤਾ ਪਾਰਟੀ ਨੇ ਅੱਜ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕੇਵਲ ਸਿੰਘ ਢਿੱਲੋਂ ਨੂੰ ਬੀਜੇਪੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਡਾਕਟਰ ਅਰਚਨਾ ਗੁਪਤਾ ਨੂੰ ਹਰਿਆਣਾ ਬੀਜੇਪੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਅਭਿਸ਼ੇਕ ਦੇਬਰਾਏ ਤ੍ਰਿਪੁਰਾ ਬੀਜੇਪੀ ਇਕਾਈ ਦੇ ਪ੍ਰਧਾਨ ਹੋਣਗੇ। ਇਹਨਾਂ ਨਿਯੁਕਤੀਆਂ ਦੇ ਨਾਲ ਸ੍ਰੀ ਨਵੀਨ ਨੇ ਰਾਜਾਂ ਦੇ ਨਾਲ ਨਾਲ ਰਾਸ਼ਟਰੀ ਪੱਧਰ 'ਤੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੀਜੇਪੀ ਦੀ ਪੰਜਾਬ ਇਕਾਈ ਦੇ ਨਵਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਬਰਨਾਲਾ ਤੋਂ ਸਾਬਕ ਵਿਧਾਇਕ ਸਨ ਅਤੇ ਉਹਨਾਂ ਦਾ ਜਨਮ ਬਰਨਾਲਾ ਦੇ ਤੱਲੇਵਾਲ ਪਿੰਡ ਵਿੱਚ ਹੋਇਆ ਸੀ। ਉਹਨਾਂ ਨੇ 2007 ਤੋਂ 2017 ਤੱਕ ਵਿਧਾਇਕ ਵਜੋਂ ਸੇਵਾ ਨਿਭਾਈ। ਜੂਨ 2022 ਵਿੱਚ ਉਹ ਬੀਜੇਪੀ ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ ਉਹਨਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਰਾਸ਼ਟਰੀ ਰਾਜਧਾਨੀ ਵਿੱਚ ਮੁੱਖ ਨਮਾਜ਼ ਜਾਮਾ ਮਸਜਿਦ, ਫਤਿਹਪੁਰੀ ਮਸਜਿਦ ਅਤੇ ਸ਼ਾਹੀ ਈਦਗਾਹ ਵਿੱਚ ਅਦਾ ਕੀਤੀ ਗਈ। ਇਸ ਮੌਕੇ ਸਾਰੀਆਂ ਮਸਜਿਦਾਂ ਅਤੇ ਇਮਾਮਾਂ ਨੇ ਲੋਕਾਂ ਨੂੰ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਤੇ ਮਿਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ। ਪੰਜਾਬ ਵਿੱਚ ਵੀ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸ਼ਰਧਾਲੂ ਫਤਿਹਗੜ੍ਹ ਸਾਹਿਬ 'ਚ ਰੋਜ਼ਾ ਸ਼ਰੀਫ, ਅੰਮ੍ਰਿਤਸਰ 'ਚ ਜਾਮਾ ਮਸਜਿਦ, ਹਾਲ ਖੈਰਦੀਨ, ਮਲੇਰਕੋਟਲਾ, ਜਲੰਧਰ, ਲੁਧਿਆਣਾ ਅਤੇ ਹੋਰ ਕਈ ਥਾਵਾਂ 'ਤੇ ਮਸਜਿਦਾਂ ਅਤੇ ਈਦਗਾਹਾਂ ਵਿੱਚ ਨਮਾਜ਼ ਅਦਾ ਕਰ ਰਹੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ 'ਤੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਈਦ ਉਲ ਅਜ਼ਹਾ ਦਾ ਤਿਉਹਾਰ ਸਮਾਜ ਵਿੱਚ ਭਾਈਚਾਰੇ ਅਤੇ ਖੁਸ਼ੀ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ। ਉਹਨਾਂ ਸਾਰਿਆਂ ਦੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰ ਸਾਵਰਕਰ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਵੀਰ ਸਾਵਰਕਰ ਦੀ ਹਿੰਮਤ ਅਤੇ ਦੇਸ਼ ਭਗਤੀ ਹਮੇਸ਼ਾ ਲੋਕਾਂ ਨੂੰ ਪ੍ਰੇਰਿਤ ਕਰੇਗੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਮਿਹਨਤੀ ਕਿਸਾਨਾਂ ਦੇ ਯਤਨਾਂ ਸਦਕਾ ਦੇਸ਼ ਵਿੱਚ ਅਨਾਜ ਭੰਡਾਰ ਦੀ ਕੋਈ ਕਮੀ ਨਹੀਂ ਹੈ। ਅੱਜ ਨਵੀਂ ਦਿੱਲੀ ਵਿੱਚ ਸਾਉਣੀ ਮੁਹਿੰਮ 2026 ਲਈ ਖੇਤੀਬਾੜੀ ਬਾਰੇ ਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਾਲ ਦੇਸ਼ ਵਿੱਚ ਅਨੁਮਾਨਿਤ ਅਨਾਜ ਉਤਪਾਦਨ 37 ਕਰੋੜ 60 ਲੱਖ ਟਨ ਤੋਂ ਵੱਧ ਹੈ, ਜੋ ਕਿ ਪਿਛਲੇ ਸਾਲ ਨਾਲੋਂ 5.3% ਵਧੇਰੇ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਮੰਤਰੀ ਗੱਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਉਹਨਾਂ ਦੇ ਜਿਣਸਾਂ ਦਾ ਉਚਿਤ ਭਾਅ ਮਿਲੇਗਾ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਵਿੱਚ ਹਾਲਤ ਦੀ ਸਮੀਖਿਆ ਕੀਤੀ ਹੈ ਅਤੇ ਸ਼ਾਂਤੀ ਬਣਾਈ ਰੱਖਣ ਵਿੱਚ ਹੋਈ ਪ੍ਰਗਤੀ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਦੋਵਾਂ ਦੇਸ਼ਾਂ ਨੇ ਕੱਲ੍ਹ ਬੀਜਿੰਗ

ਵਿੱਚ ਹੋਈ ਭਾਰਤ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 35ਵੀਂ ਮੀਟਿੰਗ ਦੌਰਾਨ ਹਾਲਤ ਦਾ ਜਾਇਜ਼ਾ ਲਿਆ। ਭਾਰਤ ਦੇ ਵਫਦ ਦੀ ਅਗਵਾਈ ਪੂਰਬੀ ਏਸ਼ੀਆ ਬਾਰੇ ਜੁਆਇੰਟ ਸਕੱਤਰ ਸੁਜੀਤ ਗੋਸ਼ ਨੇ ਅਤੇ ਚੀਨੀ ਵਫਦ ਦੀ ਅਗਵਾਈ ਚੀਨ ਦੇ ਵਿਦੇਸ਼ ਮੰਤਰਾਲੇ 'ਚ ਸਰਹੱਦੀ ਅਤੇ ਸਮੁੰਦਰੀ ਮਾਮਲਿਆਂ ਬਾਰੇ ਵਿਭਾਗ ਦੇ ਡਾਇਰੈਕਟੋਰੇਟ ਜਨਰਲ ਹੋ ਯਾਨਸ਼ੀ ਨੇ ਕੀਤੀ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਟਵੀਸ਼ਾ ਸ਼ਰਮਾ ਕਤਲ ਕੇਸ ਵਿੱਚ ਸੇਵਾ ਮੁਕਤ ਜ਼ਿਲ੍ਹਾ ਜੱਜ ਗਿਰੀ ਬਾਲਾ ਸਿੰਘ ਦੀ ਅਗਾਉਂ ਜ਼ਮਾਨਤ ਰੱਦ ਕਰ ਦਿੱਤੀ ਹੈ। ਭੋਪਾਲ ਸੈਸ਼ਨ ਕੋਰਟ ਨੇ 15 ਮਈ ਨੂੰ ਉਸ ਨੂੰ ਜ਼ਮਾਨਤ ਦਿੱਤੀ ਸੀ। ਜਸਟਿਸ ਦੇਵ ਨਾਰਾਇਣ ਮਿਸ਼ਰਾ ਨੇ ਕੱਲ੍ਹ ਦੇਰ ਰਾਤ ਇਸ ਹੁਕਮ ਜਾਰੀ ਕੀਤਾ। ਅਦਾਲਤ ਨੇ ਟਵੀਸ਼ਾ ਦੇ ਪਿਤਾ ਨਵਨੀਤ ਸ਼ਰਮਾ ਅਤੇ ਮੱਧ ਪ੍ਰਦੇਸ਼ ਸਰਕਾਰ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਸੀ। ਅਦਾਲਤ ਨੇ ਕਿਹਾ ਕਿ ਟਵੀਸ਼ਾ ਦੇ ਸਰੀਰ 'ਤੇ ਮਿਲੇ ਕੁਝ ਜ਼ਖਮ ਮੌਤ ਤੋਂ ਪਹਿਲਾਂ ਦੇ ਸਨ ਅਤੇ ਲਾਸ਼ ਨੂੰ ਹਟਾਉਣ ਜਾਂ ਹਸਪਤਾਲ ਜਾਣ ਦੌਰਾਨ ਨਹੀਂ ਲੱਗੇ। ਪਿਛਲੇ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਪ੍ਰਭਾਵਿਤ ਕਰੀ ਅੱਤ ਦੀ ਗਰਮੀ ਤੋਂ ਆਖਿਰਕਾਰ ਕੁਝ ਰਾਹਤ ਮਿਲੀ ਹੈ। ਸਵੇਰੇ ਬਣੀ ਬੱਦਲਵਾਈ, ਹਲਕੀ ਹਵਾ ਅਤੇ ਬੂੰਦਾਬਾਂਦੀ ਨੇ ਤਾਪਮਾਨ ਘਟਾ ਦਿੱਤਾ ਹੈ। ਉਧਰ ਬਿਹਾਰ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ 'ਚ ਤੇਜ਼ ਹਨੇਰੀ, ਅਸਮਾਨੀ ਬਿਜਲੀ ਡਿੱਗਣ ਅਤੇ ਗੜੇਮਾਰੀ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਖ਼ਬਰਾਂ ਅਨੁਸਾਰ ਖਗੜੀਆ ਅਤੇ ਮੁਜ਼ੱਫਰਪੁਰ ਜ਼ਿਲ੍ਹਿਆਂ ਵਿੱਚ 2-2 ਮੌਤਾਂ ਹੋਈਆਂ, ਜਦੋਂ ਕਿ ਮੁੰਗੇਰ, ਬਾਗਲਪੁਰ, ਪੂਰਬੀ ਚੰਪਾਰਨ ਅਤੇ ਪੱਛਮੀ ਚੰਪਾਰਨ ਵਿੱਚ 1-1 ਮੌਤ ਹੋਈ ਹੈ। ਦੋ ਵਾਰ ਦੇ ਪੈਰਾ ਓਲੰਪਿਕ ਚੈਂਪੀਅਨ ਸੁਮੀਤ ਅੰਤਿਲ ਨੇ ਬੰਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਇੰਟਰਨੈਸ਼ਨਲ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਸੁਮੀਤ ਨੇ 76.82 ਮੀਟਰ 'ਤੇ ਥਰੋ ਨਾਲ ਆਪਣਾ ਹੀ ਵਿਸ਼ਵ ਰਿਕਾਰਡ ਤੋੜਿਆ। ਉਸਨੇ 2022 ਹਾਂਗਸੂ ਏਸ਼ੀਅਨ ਪੈਰਾ ਖੇਡਾਂ ਵਿੱਚ 73.29 ਮੀਟਰ ਦਾ ਥਰੋ ਸੁੱਟਿਆ ਸੀ। ਅੰਤ ਵਿੱਚ 94ਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣਗੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। BJP ਨੇ ਪੰਜਾਬ ਸਮੇਤ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ ਅਤੇ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

0: ਜੀ ਬਿਲਕੁਲ, ਰੰਗ ਪੰਜਾਬ ਦੇ ਜ਼ਰੂਰ ਬਦਲ ਚੁੱਕੇ ਆ, ਪਰ ਜਿਹੜੇ ਸਾਡੇ ਸਰੋਤੇ ਹੈਗੇ ਉਹਨਾਂ ਦੇ ਰੰਗ ਬਿਲਕੁਲ ਨਹੀਂ ਬਦਲੇ ਹੈਗੇ। ਸਾਡੇ ਸਰੋਤੇ ਜਿਹੜੇ ਹੈਗੇ ਆ ਉਹ ਇਸ ਵਿਸ਼ੇ ਦੇ ਉੱਪਰ ਆਪਣੇ ਦਿਲ ਦੀਆਂ ਗੱਲਾਂ ਲੈ ਕੇ ਸਾਡੇ ਤੱਕ ਪਹੁੰਚ ਚੁੱਕੇ ਨੇ। ਦੇਖਦੇ ਹਾਂ ਕੌਣ ਨੇ ਕਿੱਥੋਂ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਸਾਂਝਾ ਕਰ ਦਿਓ।
1: ਧੰਨਾ ਸਿੰਘ ਖਰੌੜ, ਪਿੰਡ ਸਿਉਣੇ ਤੋਂ ਬੋਲਦਾ ਜੀ।
0: ਜੀ ਧੰਨਾ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇ ਬਾਰੇ?
1: ਮੈਂ ਵਿਸ਼ੇ ਦੇ ਵਿਰਸੇ ਨੂੰ ਸਾਂਭ ਰਕਾਨੇ ਵਿੱਚ ਚਾਰ ਲਾਈਨਾਂ ਲਿਖੇ ਨੂੰ ਸੁਣਾਊਂਗਾ।
0: ਜੀ
1: ਪੁੰਛਾਂ ਵਾਲਾ ਸੁਰਮਾ ਪਾ ਕੇ, ਮੱਥੇ ਤੋਂ ਜੁਲਫ ਹਟਾ ਕੇ, ਸੂਟ ਸਰੋਂ ਫੁੱਲਾ ਪਾ ਕੇ, ਖਿੱਚ ਲਈ ਤਿਆਰੀ ਐ ਵਿਰਸੇ ਨੂੰ ਸਾਂਭ ਰਕਾਨੇ, ਸਿਰ ਤੇ ਫੁਲਕਾਰੀ ਲੈ ਵਿਰਸੇ ਨੂੰ ਸਾਂਭ ਰਕਾਨੇ, ਪੈਰਾਂ ਵਿੱਚ ਝਾਂਜਰ ਪਾ ਕੇ, ਸਿਰ ਤੇ ਸੱਗੀ ਫੁੱਲ ਲਾ ਕੇ, ਜਾਗੋ ਵਿੱਚ

0: ਜਿਵੇਂ ਲਾਲਾਂ ਦੀ ਬੋਲੀ ਨਾਲ ਬੋਲੀ ਜੋੜ ਕੇ ਗਿੱਧੇ ਵਿੱਚ ਛੱਜ ਤੋੜ ਕੇ ਰਾਤ ਲੰਘੀ ਸਾਰੀ ਐ ਬਿਰਸੇ ਨੂੰ ਸਾਂਭਰ ਕਾਨੇ ਸਿਰ ਤੇ ਫੁਲਕਾਰੀ ਲੈ ਬਿਰਸੇ ਨੂੰ ਸਾਂਭਰ ਕਾਨੇ ਭੂਆ ਤੇ ਮਾਸੀ ਚਾਚੀ ਚਾ ਨਾ ਬਈ ਚੱਕਿਆ ਜਾਵੇ ਬਹੁਟੀ ਆ ਗਈ ਫੁੱਲ ਵਰਗੀ ਸੰਗਦੀ ਨਾ ਰੋਟੀ ਖਾਵੇ ਨਣਦ ਕੁਆਰੀ ਕੁੰਡ ਚੁੱਕ ਕੇ ਮੂੰਹ ਦੇ ਵਿੱਚ ਮਿੱਠਾ ਪਾਵੇ ਤੰਨਾ ਸਿੰਘ ਤਨ ਤਨ ਕਰ ਚੜ ਗਈ ਖੁਆਰੀ ਐ ਬਿਰਸੇ ਨੂੰ ਸਾਂਭਰ ਕਾਨੇ ਸਿਰ ਤੇ ਫੁਲਕਾਰੀ ਲੈ ਬਿਰਸੇ ਨੂੰ ਸਾਂਭਰ ਕਾਨੇ
1: ਕਿਆ ਬਾਤ ਹੈ, ਕਿਆ ਬਾਤ ਹੈ। ਮਤਲਬ ਸਾਰੀਆਂ ਪੁਰਾਣੀਆਂ ਚੀਜ਼ਾਂ ਤੁਸੀਂ ਆਪਣੀ ਇਸ ਰਚਨਾ ਦੇ ਵਿੱਚ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਧੰਨਾ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਬੜੇ ਸੋਹਣੇ ਢੰਗ ਦੇ ਨਾਲ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ।
0: ਧੰਨਵਾਦ
1: ਜੀ।

0: ਜੀ ਬਿਲਕੁਲ, ਤਰੱਕੀਆਂ ਦੇ ਚੱਕਰ 'ਚ ਆਪਣਾ ਪਿਛੋਕੜ ਭੁੱਲਣਾ ਜਿਹੜਾ ਹੈਗਾ ਕਿਤੇ ਨਾ ਕਿਤੇ ਇੱਕ ਐਸੀ ਖਤਰੇ ਦੀ ਨਿਸ਼ਾਨੀ ਹੁੰਦੀ ਹੈ ਜਿਸ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ। ਖੈਰ, ਸਾਡੇ ਇੱਕ ਸ਼ਰੋਤਾ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ। ਹੈਲੋ ਹੈਲੋ,
1: ਹੈਲੋ ਭੈਣ ਜੀ, ਸਤਿ ਸ਼੍ਰੀ
0: ਸਤਿ
1: ਅਕਾਲ।
0: ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ
1: ਠੀਕ ਹੈ ਜੀ? ਮੈਂ
0: ਜੀ?
1: ਬਲਵਿੰਦਰ ਜ਼ਿਲ੍ਹਾ ਮਾਧੋਪੁਰੀ, ਪਿੰਡ ਮਾਧੋਪੁਰ, ਬਿਲਕੁਲ ਨੇੜੇ ਸਰਹੰਦ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ।
0: ਜੀ
1: ਮੇਰੇ ਨਾਲ ਨੇ ਮੇਰੇ ਮਿੱਤਰ ਅਮਰਜੀਤ ਸਿੰਘ ਜੀ, ਉਹ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਭੇਜ।
0: ਜੀ, ਸਾਡੇ ਵੱਲੋਂ ਵੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ। ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ੇ ਬਾਰੇ?
1: ਦੇਖੋ ਜੀ, ਪੁਰਾਣਾ ਸੱਭਿਆਚਾਰ ਬਹੁਤ ਹੀ ਵਧੀਆ। ਅੱਜ ਤੱਕ ਦੇਖੋ, ਜਮਲਾ ਜੱਟ ਜੀ ਦੇ ਗੀਤ ਚੱਲ ਰਹੇ ਨੇ, ਸੁਰਿੰਦਰ ਕੌਰ, ਨਰਿੰਦਰ ਬੀਬਾਰ, ਸਾਰੇ ਜਿੰਨੇ ਵੀ ਹੈਗੇ ਨੇ ਪੁਰਾਣੇ, ਪ੍ਰਕਾਸ਼ ਕੌਰ,
0: ਜੀ
1: ਉਹ ਪੁਰਾਣੇ ਨੀ ਜੀ ਹੋਏ, ਪਰ ਜਿਹੜੇ ਨਵੇਂ ਗੀਤ ਨੇ ਉਹਨਾਂ ਚ ਕੋਈ ਇੰਨਾ ਦਮ ਨੀ ਹੈਗਾ। ਕੁਛ ਦਿਨ ਚੱਲਦੇ ਨੇ, ਬਸ ਫਿਰ ਅਲੋਪ ਹੋ ਜਾਂਦੇ ਆ।
0: ਜੀ
1: ਵੀ ਚੰਗਾ ਸੱਭਿਆਚਾਰ ਸੁਣੋ ਔਰ ਚੰਗਾ ਆਪਣਾ ਲਿਖੋ। ਜਿਵੇਂ ਹੁਣ ਧੰਨਾ ਸਿੰਘ ਨੇ ਦੇਖੋ ਰੰਗ ਲਾ ਤੇ,
0: ਜੀ
1: ਹਾਂਜੀ,
0: ਬਿਲਕੁਲ।
1: ਐ ਸਿਆਣੇ ਬੰਦੇ ਨੇ, ਦੇਖੋ ਆਨੰਦ ਆ ਗਿਆ, ਮਿੰਟਾਂ ਚ ਇਹਨਾਂ ਨੇ ਲਿਖ ਕੇ ਸੁਣਾ ਤੀ ਆਪਾਂ ਨੂੰ ਕਵਿਤਾ।
0: ਜੀ ਜੀ ਜੀ
1: ਵੀ ਇਸ ਤਰ੍ਹਾਂ ਹੀ ਬਹੁਤ ਵਧੀਆ ਸੱਭਿਆਚਾਰ ਆ ਜਿਹੜਾ ਆਪਾਂ ਨੂੰ ਸੰਭਾਲਣ ਦੀ ਲੋੜ ਹੈ ਜੀ। ਸਾਡੇ ਕੋਲ ਭੈਣ ਜੀ ਤਵੇ ਨੇ, ਮੇਰੇ ਕੋਲ ਵੀ ਸੀਗੇ ਮਸ਼ੀਨਾਂ ਦੇ ਤਵੇ,
0: ਓਕੇ,
1: ਤੇ ਫਿਰ ਮੇਰੇ ਮਿੱਤਰ ਕੋਲ ਨੇ ਹਰਪਾਲ ਸਿੰਘ ਸੋਢੀ, 5-4 ਹਜ਼ਾਰ ਤਵਾ ਤੇ ਮਸ਼ੀਨਾਂ ਸਾਂਭ ਕੇ ਰੱਖੀਆਂ ਨੇ ਲਾਇਬ੍ਰੇਰੀ 'ਚ।
0: ਕੀ ਬਾਤ ਹੈ!
1: ਹਾਂ, ਉਹ ਜਦ ਕੋਈ ਦੇਖਣਾ ਚਾਹੁੰਦਾ ਤਾਂ ਉਹਨਾਂ ਨੂੰ ਫਿਰ ਉਹ ਦਿਖਾਉਂਦੇ ਨੇ
0: ਜੀ।
1: ਜੀ
0: ਅੱਛਾ, ਉਹ ਜਦੋਂ ਤਵੇ ਮਸ਼ੀਨ ਤੇ ਚੱਲਦੇ ਹੁੰਦੇ ਸੀਗੇ ਤਾਂ ਕਈ ਵਾਰੀ ਅੜ ਵੀ ਜਾਂਦੇ ਹੁੰਦੇ ਸੀ, ਫਿਰ ਉਹ ਇੱਕੋ ਹੀ ਆਵਾਜ਼ ਵਾਰ ਵਾਰ ਆਉਂਦੀ ਹੁੰਦੀ ਸੀ, ਹੈ ਨਾ
1: ਸੂਈ ਅੜ ਜਾਂਦੀ ਸੀ ਮੇਰੇ
0: ਜੀ?
1: ਕੋਲ, ਕਈ ਸਾਲ ਚੱਲਦੀ ਰਹੀ ਹੈ ਜੀ ਫਲਿਪਸ ਦੀ
0: ਹਾਂ,
1: ਮਸ਼ੀਨ ਸੀਗੀ।
0: ਔਰ ਇਸੇ ਕਰਕੇ ਸਾਡੇ ਸਮਾਜ 'ਚ ਵੀ ਅਕਸਰ ਕਹੀ ਜਾਂਦੀ ਹੈ ਗੱਲ, ਜਦੋਂ ਕੋਈ ਬੰਦਾ ਇੱਕੋ ਹੀ ਗੱਲ ਵਾਰ ਵਾਰ ਰਿਪੀਟ ਕਰ ਰਿਹਾ ਹੁੰਦਾ ਵੀ ਤੇਰੀ ਸੂਈ ਅੜ ਗਈ ਹੁਣ ਇੱਥੇ।
1: ਭੈਣ ਜੀ ਇਸੇ ਗੱਲ ਤੇ ਇੱਕ ਲਾਈਨ ਆ ਛੋਟੀ ਜੀ,
0: ਆਉਣ ਦਿਓ ਜੀ।
1: ਬੱਲੇ ਬੱਲੇ, ਉਹ ਤੀਆਂ ਤੇ ਤਿਰੰਜਣਾ ਨੂੰ ਆਪਾਂ ਭੁੱਲ ਗਏ ਆ, ਵੈਸਟਨ ਵਾਲੇ

0: ਚਰਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾ।
1: ਜੀ ਚਲੋ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸੋ
0: ਸਤਿ
1: ਅੱਜ
0: ਸ਼੍ਰੀ ਅਕਾਲ।
1: ਕੱਲ੍ਹ ਜਿਹੜਾ ਹੈਗਾ ਬੀਬੀਆਂ ਭੈਣਾਂ ਜਿਹੜੀਆਂ ਹੈਗੀਆਂ ਚਰਖੇ ਤੋਂ ਥੋੜ੍ਹਾ ਜਿਹਾ ਉੱਪਰ ਉੱਠ ਕੇ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ ਜਿਹੜਾ ਹੈਗਾ ਮੱਥਾ ਲਾ ਰਹੀਆਂ ਹੈਗੀਆਂ। ਸੋ ਹੁਣ
0: ਬਿਲਕੁਲ ਜੀ,
1: ਚਰਖੇ ਤੋਂ ਅਸੀਂ ਵੱਡੀਆਂ ਸਪਿਨਿੰਗ ਮਿਲਸ ਦੇ ਉੱਪਰ ਜਾ ਚੁੱਕੇ ਹਾਂ ਜਿੱਥੇ ਕੱਪੜੇ ਬਣਦੇ ਆ, ਹੈ ਨਾ।
0: ਠੀਕ ਹੈ ਜੀ,
1: ਸੋ ਬਹੁਤ ਬਹੁਤ ਸ਼ੁਕਰੀਆ ਜੀ।
0: ਠੀਕ ਹੈ।

0: मन की बात प्रधानमंत्री श्री नरेंद्र मोदी भारत की जनता नाल सांझी करनगे मन की बात 31 मई सवेरे 11 बजे।
1: मेरे प्यारे देशवासियों नमस्कार। आप सबके बीच मन की बात, जन की बात, जन जन की बात, जन मन की बात।
0: आकाशवाणी दे सारे केंद्र ते सारे चैनल इस नू प्रसारित करनगे। इस प्रसारण तो तुरंत बाद प्रधानमंत्री दे विचारां दा पंजाबी अनुवाद रिले किया जाएगा, जिसका मुड़ प्रसारण तुसीं सुन सकदे हो राती 8 बजे। इस तो इलावा आकाशवाणी दी वैबसाइट उपर FM गोल्ड ते उर्दू सर्विस दी लाइव स्ट्रीमिंग ते भी ये प्रोग्राम सुनिया जा सकेगा।
1: आप सबके बीच मन की बात, जन की बात, जन जन की बात, जन मन की बात।
0: आकाशवाणी पटियाला दी लाइव स्ट्रीमिंग ते मन की बात सुनन लई न्यूज ऑन AIR प्रसार भारती ऐप डाउनलोड करो ते सुनो मन की बात। इस दा प्रसारण दूरदर्शन दे राष्ट्रीय न्यूज ते बाकी भारतीय चैनलों ते भी कीता जावेगा। सुनना ना भुलना मन की बात 31 मई सवेरे 11 बजे।
2: जी प्रोग्राम चल रहा है दो तेरियां दो मेरियां ते एक श्रोता साडे नाल जुड़े ने। हेलो
3: हेलो सत्श्रीकाल जी मैडम जी।
2: सत्श्रीकाल जी, अपना नाम दस दियो।
3: ਕਰਨੈਲ ਸਿੰਘ ਪਿੰਡ ਮਵੇਕਲਾ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲੇ ਤੋਂ ਬੋਲਣਾ ਜੀ।
2: ਜੀ ਕਰਨੈਲ ਸਿੰਘ ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
3: ਦੇਖੋ ਜੀ, ਜਿਹੜਾ ਪੁਰਾਣਾ ਆਪਣਾ
2: ਮੇਰੀ ਬੇਨਤੀ ਹੈ ਜੀ, ਇੱਕ ਮੇਰੀ ਬੇਨਤੀ ਹੈ, ਪਿੱਛੇ ਤੁਹਾਡੇ ਰੇਡੀਓ ਸੈੱਟ ਆਨ ਆ, ਪਲੀਜ਼ ਉਹਨੂੰ ਬੰਦ ਕਰ ਦਿਓ।
3: ਹਾਂਜੀ, ਜਿਹੜਾ ਪੁਰਾਣੇ ਮਤਲਬ ਵਿਰਸੇ ਨੇ
2: ਜੀ,
3: ਕਿਸੇ ਕਿਸੇ ਬੰਦੇ ਮੈਨੂੰ ਸਾਹਮਣੇ ਹੋ ਗਏ ਨਹੀਂ, ਸਾਰਿਆਂ ਦੇ ਸਾਰੇ ਕਿਸੇ ਨੇ ਦੇਸ਼ ਦਾ ਸਨਮਾਨ, ਕਿਸੇ ਨੇ ਉਹਦਾ ਪੁਰਾ ਕਰਤਾ, ਕਿਸੇ ਨੇ ਕਬਾੜਿਆਂ ਨੂੰ ਦੇਤਾ, ਕਿਸੇ ਨੇ ਕੁਛ ਕਰਤਾ ਜੀ।
2: ਜੀ
3: ਹਾਂਜੀ,
2: ਤੁਸੀਂ ਕੀ ਸਾਂਭਿਆ ਹੋਇਆ?
3: ਸਾਡੇ ਕੋਲ ਇੱਕ ਪੁਰਾਣਾ ਸਾਈਕਲ ਸਾਂਭਿਆ ਹੋਇਆ ਜੀ, ਬਹੁਤ ਪੁਰਾਣਾ।
2: ਅੱਛਾ,
3: ਹਾਂਜੀ, ਉਹ ਸਾਈਕਲ ਹਲੇ ਵੀ ਘਰੇ ਹਲੇ ਖੜਿਆ।
2: ਅੱਛਾ, ਉਹ ਕੈਰੀਅਰ ਜਿਹੜਾ ਜਿਹਦਾ ਪਿਛਲਾ ਸਟੈਂਡ ਬਾਵਾ ਵੱਡਾ ਸਾਰਾ ਜਿਹਾ ਹੁੰਦਾ ਸੀ, ਬੰਦਾ ਆਰਾਮ ਨਾਲ ਬਹਿ ਜਾਂਦਾ ਸੀ, ਉਹੀ ਹੈ?
3: ਹਾਂਜੀ ਹਾਂਜੀ, ਉਹ ਤਾਂ ਸਮਾਰਟ ਬਿੱਟ ਹੋਇਆ ਪਹਿਲਾਂ, ਬਹੁਤ ਕੰਡੇ ਵੀ ਲਿਆਂਦੇ ਰਹੇ।
2: ਅੱਛਾ,
3: ਕਦੇ
2: ਆਪ ਬੈਠੇ ਹੋ? ਮਤਲਬ ਜਿਹੜੀ ਮੂਹਰਲੀ ਛੋਟੀ ਜਿਹੀ ਕਾਠੀ ਹੁੰਦੀ ਹੈ?
3: ਹਾਂਜੀ, ਉਦੋਂ ਕਾਠੀ ਹੈ ਨੀ ਸੀ, ਡੰਡਾ ਸੀ, ਮੂਹਰੇ ਬੈਠੇ ਬੈਠੇ
2: ਮੈਨੂੰ ਤਾਂ ਯਾਦ ਆ ਗਿਆ। ਚਲੋ ਬਹੁਤ ਬਹੁਤ ਜੀ, ਜੀ ਜੀ ਜੀ, ਉਹ ਬੱਚਿਆਂ ਵਾਸਤੇ ਖਾਸ ਕਰਕੇ ਬਣਾਈ ਜਾਂਦੀ ਸੀਗੀ।
3: ਖੈਰ,
2: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
3: ਠੀਕ ਹੈ ਜੀ ਮੈਡਮ ਜੀ, ਓਕੇ ਜੀ, ਧੰਨਵਾਦ।

0: ਜੀ ਪ੍ਰੋਗਰਾਮ ਜਾਰੀ ਹੈ, ਦੋ ਤੇਰੀਆਂ ਦੋ ਮੇਰੀਆਂ। ਸੋ ਅਗਲੇ ਸਰੋਤਾ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੌਣ ਜੁੜੇ ਨੇ। 0175-22-494 ਨੰਬਰ ਡਾਇਲ ਕਰਕੇ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਖੇਤਾਂ 'ਚ ਬੈਠੇ ਲੱਗਦੇ ਹੋ ਕਿਤੇ?
1: ਖੇਤਾਂ 'ਚ ਬੈਠੇ ਹਾਂ ਜੀ।
0: ਹਵਾ ਬਹੁਤ ਚੱਲ ਰਹੀ ਹੈ ਵਿੱਚ।
1: ਹਾਂ ਜੀ, ਵਿਹਲੇ ਬੈਠੇ। ਮੱਛਾਂ ਨਵਾਈਆਂ ਨੇ ਜੀ ਡੰਗਰ ਜੀ।
0: ਅੱਛਾ,
1: ਹਾਂ ਜੀ, ਗਰਮੀ ਬਹੁਤ ਪੈਂਦੀ ਹੈ ਜੀ।
0: ਸਹੀ ਹੈ ਸਹੀ ਹੈ। ਤੇ ਅੱਜ
1: ਹਾਂ,
0: ਫਿਰ ਕੀ ਕਹੋਗੇ ਅੱਜ ਦੇ ਵਿਸ਼ੇ ਬਾਰੇ?
1: ਮੈਂ ਵਿਸ਼ਾ ਇਹ ਕਰੀਏ ਪਹਿਲਾਂ ਆਪਣੇ ਲੱਗਦੀਆਂ ਤੇ ਬੀਬੀਆਂ ਲੱਗਦੀਆਂ ਹੁੰਦੀਆਂ ਤੀ, ਨਿੰਦ ਬੀਬਾ ਕਹੇ ਨਾਭੇ ਵਾਲੀਆਂ ਬੀਬੀਆਂ ਲੱਗਦੀਆਂ ਉਹਨੂੰ ਜ਼ਿਆਦਾ ਸੁਣਦੀਆਂ ਹੁੰਦੀਆਂ ਤੀ, ਭੈਣ ਜੀਆਂ ਵੀ ਸੁਣਦੀਆਂ ਹੁੰਦੀਆਂ ਤੀ, ਬੀਬੀਆਂ ਵੀ ਸੁਣਦੀਆਂ ਹੁੰਦੀਆਂ ਜੀ।
0: ਜੀ
1: ਆ ਹੁਣ ਅੱਜ ਦੇਖੋ ਮੁੰਡੇ ਖੁੰਡੇ ਹੁਣ ਗੰਦ ਸਿੱਟਣ ਲੱਗ ਗਏ ਜੀ ਹੁਣ।
0: ਜੀ ਜੀ ਜੀ ਜੀ ਜੀ ਜੀ ਜੀ
1: ਹਾਂ ਜੀ, ਹੁਣ ਇਹ ਕਦੇ ਆਪਣੇ ਵਿਆਹ ਸ਼ਾਦੀਆਂ 'ਚ ਵੀ ਲੱਗਦੀਆਂ ਹੁੰਦੀਆਂ ਤੀ, ਬੀਬੀਆਂ ਕਹਿੰਦੇ ਨਿੰਦਰ ਬੀਬਾ ਨੂੰ ਲਿਆਓ, ਕਹਿੰਦੇ ਬਾਜਪਾਈ ਨੂੰ ਲਿਆਓ ਜੀ। ਹਾਂ ਜੀ, ਅੱਗੇ ਜਾਗੋ ਕੱਢਦੇ ਹੁੰਦੀਆਂ ਤੀ ਜੀ, ਜਾਗੋ 'ਚ ਲਿਆਉਂਦੇ ਹੁੰਦੇ ਤੀ ਜੀ।
0: ਜੀ, ਮਤਲਬ ਤੁਸੀਂ ਗੀਤ ਸੰਗੀਤ ਦੀ ਗੱਲ ਕਰਨਾ ਚਾਹ ਰਹੇ ਹੋ?
1: ਹਾਂ ਜੀ,
0: ਜੀ, ਸੋ ਗੀਤ ਸੰਗੀਤ 'ਚ ਵਾਕਈ ਕਾਫੀ ਫਰਕ ਹੈਗਾ, ਪਰ ਕਹਿੰਦੇ ਹੁੰਦੇ ਕਿ ਪਸੰਦ ਆਪੋ ਆਪਣੀ ਹੈਗੀ ਹੈ, ਪਰ ਪੁਰਾਣਿਆਂ ਦਾ ਆਪਣਾ ਵੱਖਰਾ ਅੰਦਾਜ਼ ਸੀ ਔਰ ਉਹਨਾਂ ਦਾ ਆਪਣਾ ਆਨੰਦ ਸੀ, ਤੇ ਨਵਿਆਂ ਦਾ ਆਪਣਾ ਆਨੰਦ ਹੈ, ਹੈ ਨਾ?
1: ਪੁਰਾਣਿਆਂ 'ਚ ਵਧੀਆ ਜੀ, ਨਵਿਆਂ 'ਚ ਕੀ ਹੈ ਜੀ।
0: ਜੀ
1: ਹਾਂ ਜੀ,
0: ਚਲੋ, ਦੇਖੋ ਗੱਲ ਇਹ ਹੈ ਕਿ ਜਿਨ੍ਹਾਂ ਨੇ ਗਾਉਣਾ ਉਹ ਨਵੇਂ ਗਾਇਕ ਵੀ ਬਹੁਤ ਵਧੀਆ ਗਾ ਰਹੇ ਆ। ਸਤਿੰਦਰ ਸਰਤਾਜ ਜੀ ਹੈਗੇ ਆ, ਗੁਰਦਾਸ ਮਾਨ ਸਾਹਿਬ ਹੈਗੇ, ਗੁਰਦਾਸ ਮਾਨ ਸਾਹਿਬ ਤਾਂ ਖੈਰ ਬਹੁਤ ਪੁਰਾਣੇ ਹੈਗੇ ਆ, ਪਰ ਬਹੁਤ ਅੱਛੇ ਗਾਇਕ ਵੀ ਹੈਗੇ ਆ। ਸੋ ਇਹ ਸਾਡੀ ਪਸੰਦ 'ਤੇ ਡਿਪੈਂਡ ਕਰਦਾ ਹੁੰਦਾ ਕਿ ਅਸੀਂ ਕੀ ਸੁਣਨਾ, ਹੈ ਨਾ? ਸੋ ਜਿਹੜਾ ਪੁਰਾਣਿਆਂ ਨਾਲ ਸਾਡਾ ਪਿਆਰ ਹੈਗਾ, ਉਹ ਇਸੇ ਤਰੀਕੇ ਨਾਲ ਆਪਾਂ ਬਰਕਰਾਰ ਰੱਖਣਾ ਹੈਗਾ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਨਾਲ ਜੁੜੇ, ਦਿੱਲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ।

0: ਜੀ ਪ੍ਰੋਗਰਾਮ ਦੇ ਵਿੱਚ ਆਖਰੀ ਕਾਲਰ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਕੌਣ ਨੇ, ਕਿੱਥੋਂ ਨੇ ਅਤੇ ਕਿਸ ਗੱਲਬਾਤ ਦੇ ਨਾਲ ਸਾਡੇ ਨਾਲ ਜੁੜੇ ਨੇ। ਹੈਲੋ,
1: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ
1: ਮੈਡਮ ਜੀ। ਹਾਂ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ। ਵੱਡੀਆਂ ਜਾਣਾ ਤੋਂ ਦਰਸ਼ਨ ਸਿੰਘ ਸੈਣੀ ਬੋਲ ਰਹਾ ਜੀ।
0: ਜੀ ਸਵਾਗਤ ਹੈ ਪ੍ਰੋਗਰਾਮ
1: 17 ਪੰਜ ਦੀ ਗੱਲ ਹੋਈ ਹੈ ਜੀ, 12ਵਾਂ 13ਵਾਂ ਦਿਨ
0: ਜੀ
1: ਹੈ
0: ਜੀ ਜੀ ਜੀ ਜੀ ਸੋ ਕੀ ਗੱਲ ਕਰਨੀ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਗੱਲ ਤਾਂ ਹੈ ਜੀ, ਪਹਿਲਾਂ ਜਦੋਂ ਸੱਭਿਆਚਾਰਕ ਦੇ ਨਾਲ ਜੁੜੇ ਹੋਏ ਗੱਲ ਹੈ ਜੀ, ਜਦੋਂ ਪਹਿਲਾਂ ਮੰਗਣਾ ਹੋਣਾ ਪਿੰਡ ਦੇ ਵਿੱਚ, ਦੋ ਮੰਜੇ ਜੋੜ ਕੇ ਜਮਲ ਜੜ ਦਾ ਗੀਤ ਲੱਗਦਾ ਹੁੰਦਾ ਸੀਗਾ, ਜਦੋਂ ਲੋਕ ਕੰਨ ਚੱਕ ਲੈਂਦੇ ਵੀ ਪਿੰਡ ਚ ਮੰਗਣਾ ਕਿਸੇ ਪਾਸੇ ਬਈ ਮੰਗਣਾ ਹੋ ਰਿਹਾ ਕਿਸੇ
0: ਜੀ।
1: ਤੇ ਫਿਰ ਮੰਗਣੇ ਦੇ ਵਿੱਚ ਬੱਕਲੀਆਂ ਵੰਡੀਆਂ ਜਾਣਾ, ਛੋਲੀਆਂ ਜਾਂ ਕਣਕ ਦੀਆਂ, ਸ਼ੱਕਰ ਪਾ ਕੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਸੀ। ਅੱਛਾ, ਸਾਲ ਸਾਲ ਦੋ ਦੋ ਸਾਲ ਮੰਗਣਾ ਹੋ ਕੇ ਏਦਾਂ ਹੀ ਰਹਿ ਜਾਂਦਾ। ਹੁਣ ਤਾਂ ਝੱਟ ਮੰਗਣੀ ਪੱਟ ਦੇ ਵਾਲ ਜਦੇ ਹੁੰਦਾ ਜੀ ਕੰਮ, ਹੁਣ ਤਾਂ ਨਹੀਂ ਰਿਸ਼ਤਾ ਟੁੱਟਣ ਦੇ ਨਾਤੇ ਪਹੁੰਚ ਜਾਂਦਾ ਜੇ ਲੰਮਾ ਪਾ ਰਹੇ ਹੁੰਦੇ। ਅੱਜ ਦੇ ਜ਼ਮਾਨੇ ਦੇ ਵਿੱਚ ਇਹਦਾ ਕੁਛ ਹੋ ਗਿਆ ਜੀ।
0: ਜੀ
1: ਪਹਿਲਾਂ ਦੋ ਦੋ ਸਾਲ ਨਾ ਬੀਬਾ ਜੀ ਨਾ ਮੰਗਣੇ ਹੋ ਕੇ ਬਸ ਏਦਾਂ ਹੀ ਹੁੰਦਾ ਸੀਗਾ, ਕੋਈ ਉਹ ਨੀ ਹੁੰਦਾ ਸੀ ਵੀ ਟੁੱਟਣ ਦਾ ਖਤਰਾ ਜਾਂ ਕੋਈ ਹੋਰ। ਫਿਰ ਵਿਆਹ ਹੋਣੇ ਜੀ, ਵਿਆਹ ਦੇ ਵਿੱਚ ਕੁੜੀਆਂ ਨੇ ਗੀਤ ਗਾਉਣੇ ਜੀ ਸੱਭਿਆਚਾਰਕ ਦੇ, ਹੈ ਜੀ। ਕੁੜੀ ਨੂੰ ਮੁੰਡੇ ਨੂੰ ਹੌਸਲਾ ਚੜ੍ਹ ਜਾਣਾ, ਮੇਰੇ ਵਿਆਹ ਦੇ ਗੀਤ ਗਾ ਰਹੇ ਨੇ, ਕਿੱਡਾ ਸੋਹਣਾ, ਉਹਦਾ ਖੂਨ ਵਧਣਾ ਮੁੰਡੇ ਦਾ ਕੁੜੀ ਦਾ ਵੀ। ਫਿਰ ਬੰਨ ਬੰਨ ਵਟਣੇ ਲੱਗਣੇ ਜੀ, ਉਹ ਵੀ ਸੱਭਿਆਚਾਰਕ ਦੇ ਅੰਗ ਆ ਜੀ ਇਹ ਵੀ, ਹੈ ਜੀ। ਫਿਰ ਆਪਣਾ ਜਦੋਂ ਬੰਨ ਵਟਣੇ ਲੱਗਣ ਤੋਂ ਬਾਅਦ ਫਿਰ ਆਪਣਾ ਜਿੱਦੇ ਨਾਨਕਿਆਂ ਨੇ ਆਉਣਾ, ਉਹਨਾਂ ਨੇ ਜਾਗੋ ਕੱਢਣੀ।

0: ਅੱਗੋ ਦੇ ਵਿਚ ਆ ਗਏ ਪੰਤਾਲੇ ਹੁੰਦੇ ਸੀ ਪਹਿਲਾਂ ਕੱਚੇ ਜੇ ਟੀਨਾ ਦੇ ਲੱਗੇ ਵੇ
1: ਜੀ
0: ਟੀਨਾ ਚੋ ਪੰਤਾਲੇ ਤੋੜ ਦੇਣੇ ਹੈਂਜੀ ਚੁੱਲੇ ਭਲ ਜਾਣੇ ਭੰਨ ਜਾਣੇ ਇਹਨਾਂ ਨੇ ਆਪਣੇ ਨਾਨਕੀਆਂ ਨੇ ਆ ਕੇ ਨਾਗ ਲੈ ਕੇ ਨਾ ਬਹੁਤ ਸਭਿਆਚਾਰਕ ਦੇ ਵਿੱਚ ਬਹੁਤ ਖੁਸ਼ੀ ਚੜ੍ਹਦੀ ਸੀ ਉਹ ਟਾਈਮ ਦੇ ਵਿੱਚ ਜੀ ਹੁਣ ਸਾਰੇ ਪੈਲਸਾਂ ਨੇ ਤੇ ਦਿਖਾਵੇ ਬਾਜੀ ਨੇ ਪੈਸੇ ਦੀਆਂ ਜੇਬਾਂ ਖਾਲੀ ਹੈਂਜੀ ਦਿਖਾਵੇ ਬਾਜੀ ਨੇ ਸਭ ਕੁਛ ਖਾਲੀ ਕਰਤਾ ਜੀ ਹੁਣ ਤਾਂ ਬਸ ਦੋ ਤਿੰਨ ਘੰਟੇ ਦਾ ਵਿਆਹ ਹੈ ਨੀ ਪਤਾ ਲੱਗਦਾ ਕਿਸੇ ਪਾਸੇ ਮਾਮੀ ਕੌਣ ਹੈ ਭੂਆ ਕੌਣ ਹੈ ਚਾਚੀ ਕੌਣ ਹੈ ਉੱਥੇ ਪਲੇਟਾਂ ਚੱਟ ਕੇ ਉੱਥੇ ਮੁੜ ਜਾਂਦੇ ਨੇ
1: ਚਲੋ ਇਹ ਵਿਆਹ ਦੇ ਕਾਰਜ ਜਿਹੜੇ ਹੈਗੇ ਆ ਕਾਫੀ ਵੱਖਰੇ ਮਾ ਹੈਗਾ ਉਹਨਾਂ ਚ
0: ਇਹ ਨਵੇਂ ਫੈਸ਼ਨਾਂ ਨੇ ਖਤਮ ਕਰਤਾ ਸਭੇ ਕਾਰਜ
1: ਜੀ ਖੈਰ
0: ਜੀ ਲੱਗਦਾ ਜੀ ਉਹ ਟਾਈਮ ਦੇ ਵਿੱਚ ਹੱਦ ਤੋਂ ਜ਼ਿਆਦਾ ਜੀ
1: ਦੇਖੋ ਇਹ ਗੱਲ ਇਹ ਹੈ ਕਿ ਹਰ ਇਨਸਾਨ ਨੂੰ ਆਪਣਾ ਜ਼ਮਾਨਾ ਪਿਆਰਾ ਹੁੰਦਾ ਹੈਗਾ ਜਿਹੜਾ ਤੁਹਾਨੂੰ ਆਪਣਾ ਸਾਨੂੰ ਆਪਣਾ
0: ਸੱਭਿਆਚਾਰਕ ਨੂੰ ਸੰਭਾਲਣਾ ਜ਼ਰੂਰੀ
1: ਬਿਲਕੁਲ ਬਿਲਕੁਲ ਬਿਲਕੁਲ ਸੱਭਿਆਚਾਰ ਦੇ ਨਾਲ ਹੀ ਅਸੀਂ ਚੱਲਣਾ ਹੈਗਾ ਪੁਰਾਣੀਆਂ ਚੀਜ਼ਾਂ ਨੂੰ ਵੀ ਸੰਭਾਲਣਾ ਨਵਿਆਂ ਦੇ ਨਾਲ ਵੀ ਚੱਲਣਾ ਹੈਗਾ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੱਸਾ ਲਿਆ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ ਤੇ ਆ ਜੀ ਚੱਲਦੇ ਚੱਲਦੇ ਕੁਲਦੀਪ ਮਾਣਕ ਸਾਹਿਬ ਦੀ ਜਿਹੜੀ ਇੱਕ ਗੀਤ ਦੀ ਇੱਕ ਲਾਈਨ ਮੈਨੂੰ ਬੜੀ ਯਾਦ ਆ ਰਹੀ ਹੈ ਸੋ ਦੇਖਦੇ ਹਾਂ ਜੀ

0: FM 106.2 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਆਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਖੇਂਦਰ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 4 ਵਜ ਰਹੇ ਨੇ। ਵੇਲਾ ਹੈ ਪ੍ਰੋਗਰਾਮ ਰੇਡੀਓ ਓਪੀਡੀ ਦਾ। ਪ੍ਰੋਗਰਾਮ ਰੇਡੀਓ ਓਪੀਡੀ ਲੈ ਕੇ ਮੈਂ ਗੁਰਹਰਪ੍ਰੀਤ ਹਾਜ਼ਰ ਹਾਂ। ਦੋਸਤੋ, ਉਮੀਦ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ, ਤੇ ਜੇਕਰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਹੈਗੀ ਹੈ ਤਾਂ ਉਸ ਦੇ ਲਈ ਹੀ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੁਹਾਡੇ ਲਈ ਹਮੇਸ਼ਾ ਲੈ ਕੇ ਆਉਂਦਾ ਹੈ ਪ੍ਰੋਗਰਾਮ ਰੇਡੀਓ ਓਪੀਡੀ, ਜਿਸ 'ਚ ਅਸੀਂ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਇਸੇ ਦੇ ਚੱਲਦੇ ਹੀ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਹੈ ਔਰਤਾਂ 'ਚ ਛਾਤੀ ਦਾ ਕੈਂਸਰ। ਇਸ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਮਾਹਿਰ ਮੌਜੂਦ ਨੇ, ਡਾਕਟਰ ਸੋਨਾਲਿਕਾ ਸ਼ਰਮਾ, ਜੋ ਕਿ ਸਿਵਲ ਹਸਪਤਾਲ ਸਮਾਣਾ ਦੇ ਵਿੱਚ ਬਤੌਰ ਜਨਰਲ ਐਂਡ ਲੈਪਰੋਸਕੋਪਿਕ ਸਰਜਨ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਜੀ ਮੈਮ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਥੈਂਕ ਯੂ ਸੋ ਮਚ, ਮੈਨੂੰ ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ ਤੇ ਆ ਕੇ, ਤੇ ਮੈਂ ਆਪਣੀ ਇਨਫੋਰਮੇਸ਼ਨ ਸਭ ਨਾਲ ਸ਼ੇਅਰ ਕਰ ਸਕਦੀ ਹਾਂ, ਮੈਨੂੰ ਬਹੁਤ ਵਧੀਆ ਲੱਗ ਰਿਹਾ
0: ਜੀ। ਇਸ ਤੋਂ ਪਹਿਲਾਂ ਕਿ ਅਸੀਂ ਬਿਮਾਰੀ ਤੇ ਜਾਈਏ, ਜਿਹੜਾ ਤੁਹਾਡਾ ਬਚਪਨ ਦਾ ਸੁਪਨਾ ਅੱਜ ਪੂਰਾ ਹੋਇਆ, ਮੈਂ ਉਸ ਬਾਰੇ ਜ਼ਰੂਰ ਤੁਹਾਨੂੰ ਵਧਾਈ ਦੇਣਾ ਚਾਹਾਂਗੀ ਕਿ ਅੱਜ ਤੁਸੀਂ ਮਤਲਬ ਬਚਪਨ ਦੇ ਵਿੱਚ ਰੇਡੀਓ ਜੌਕੀ ਬਣਨਾ ਚਾਹ ਰਹੇ ਸੀ, ਪਰ ਅੱਜ ਉਹ ਚੀਜ਼ ਪੂਰੀ ਹੋ ਚੁੱਕੀ ਹੈਗੀ ਆ। ਸੋ ਕਿਤੇ ਨਾ ਕਿਤੇ ਜਿਹੜਾ ਇਹ ਕਹਿੰਦੇ ਨੇ ਕਿ ਡੈਸਟਨੀ ਸਾਡੀ ਗੱਲ ਸੁਣਦੀ ਆ।
1: ਐਗਜ਼ੈਕਟਲੀ।
0: ਸੋ ਜਿਹੜਾ ਹੈਗਾ, ਅਸੀਂ ਹੁਣ ਅਸੀਂ ਆਪਣੇ ਵਿਸ਼ੇ ਦੇ ਉੱਪਰ ਵਾਪਸ ਆਵਾਂਗੇ, ਔਰਤਾਂ 'ਚ ਛਾਤੀ ਦਾ ਕੈਂਸਰ, ਇਸ ਬਾਰੇ ਅੱਜ ਸਾਡੀ ਗੱਲਬਾਤ ਦਾ ਵਿਸ਼ਾ ਰਹੇਗਾ। ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਸੀਂ ਆਕਾਸ਼ਵਾਣੀ FM ਪਟਿਆਲਾ ਦੇ ਅਫੀਸ਼ੀਅਲ ਫੇਸਬੁੱਕ ਪੇਜ ਦੇ ਉੱਪਰ ਵੀ ਲਾਈਵ ਵੇਖ ਸਕਦੇ ਹੋ। ਸੋ ਮੈਮ, ਸਭ ਤੋਂ ਪਹਿਲਾਂ ਜੇਕਰ ਅਸੀਂ ਕੈਂਸਰ ਦੀ ਗੱਲ ਕਰੀਏ ਤਾਂ ਕੈਂਸਰ ਦੀ ਇੱਕ ਬੇਸਿਕ ਜੀ ਡੈਫੀਨੇਸ਼ਨ ਸਾਨੂੰ ਦੱਸੀ ਜਾਂਦੀ ਹੈ ਕਿ ਜਦੋਂ ਜਿਹੜੇ ਸੈਲਸ ਹੈਗੇ ਆ ਉਹ ਅਨਲਿਮਿਟਡ ਗਰੋਥ ਕਰਨ ਲੱਗ ਜਾਣ ਤਾਂ ਉਹ ਕੈਂਸਰ ਬਣ ਜਾਂਦਾ ਹੈਗਾ। ਤਾਂ ਕੀ ਜਿਹੜੀ ਛਾਤੀ ਦੇ ਵਿੱਚ ਹਰ ਗੰਢ ਹੀ ਕੈਂਸਰ ਹੁੰਦੀ ਹੈ?
1: ਬਿਲਕੁਲ, ਇਹ ਬਹੁਤ ਕਾਮਨ ਮਿਥ ਹੈ ਕਿ ਹਰ ਗੰਢ ਕੈਂਸਰ ਹੁੰਦੀ ਹੈ, ਪਰ ਐਸਾ ਬਿਲਕੁਲ ਨਹੀਂ ਹੈ। ਮੋਸਟਲੀ ਲਾਈਕ 50-70% ਆਫ ਜਿਹੜੀ ਗੰਢ ਹੁੰਦੀ ਹੈ ਉਹ ਬਿਨਾਈਨ ਹੁੰਦੀ ਹੈ, ਕਿਉਂਕਿ ਬਹੁਤ ਕਾਮਨ ਹੈ ਬ੍ਰੈਸਟ ਦੇ ਵਿੱਚ ਬਿਨਾਈਨ ਡਿਜ਼ੀਜ਼ ਹੋਣਾ, ਜਿਵੇਂ ਫਾਈਬਰੋਐਡਨੋਮਾ, ਨੋਰਮਲ ਬ੍ਰੈਸਟ ਲੰਪ, ਮੈਸਟਾਈਟਿਸ, ਇਹ ਸਾਰੀ ਨੋਰਮਲ ਬਿਨਾਈਨ ਪ੍ਰੋਬਲਮਸ ਹੈ ਜਿਹਦਾ ਕੈਂਸਰ ਨਾਲ ਕੋਈ ਲਿੰਕ ਨਹੀਂ ਹੈ। ਪਰ ਇਹ ਹੈ ਕਿ ਹਰ ਗੰਢ ਨੂੰ ਐਗਜ਼ਾਮਿਨ ਕਰਨਾ ਬਹੁਤ ਜ਼ਰੂਰੀ ਹੈ, ਬਹੁਤ ਇੰਪੋਰਟੈਂਟ ਹੈ ਕਿ ਉਹਦਾ ਪ੍ਰੋਪਰ ਇਨਵੈਸਟੀਗੇਸ਼ਨ ਹੋਏ, ਅਲਟਰਾਸਾਊਂਡ ਹੋਏ, FNAC ਨੀਡਲ ਬਾਇਓਪਸੀ ਹੋਵੇ, ਤਾਂ ਕਿ ਵੀ ਕੈਨ ਰੂਲ ਆਊਟ ਕਿ ਕੈਂਸਰ ਨਹੀਂ ਹੈ
0: ਜੀ। ਸੋ ਅਕਸਰ ਸਾਡੇ ਸਮਾਜ ਦੇ ਵਿੱਚ ਇਹ ਚੀਜ਼ ਸਾਨੂੰ ਸੁਣਨ ਨੂੰ ਮਿਲਦੀ ਹੈਗੀ ਕਿ ਜੇਕਰ ਜਿਹੜੀ ਗੰਢ ਹੈਗੀ ਉਹਦੇ ਵਿੱਚ ਪੇਨ ਹੋ ਰਿਹਾ ਤਾਂ ਉਹ ਕੈਂਸਰ ਜਿਹੜੀ ਹੈਗੀ ਉਹ ਨਹੀਂ ਹੋਊਗੀ, ਤੇ ਜੇ ਪੇਨ ਨਹੀਂ ਹੋ ਰਿਹਾ ਤਾਂ ਉਹ ਕੈਂਸਰ ਹੋ ਸਕਦਾ ਹੈਗਾ। ਇਜ਼ ਦੈਟ
1: ਇਟਸ ਪਾਰਟਲੀ ਟਰੂ? ਸੀ, ਆਪਣੇ ਕੋਲ ਇਹੀ ਹੈ ਕਿ ਮੋਸਟਲੀ ਜਿਹੜੇ ਬ੍ਰੈਸਟ ਲੰਪ ਹੁੰਦੇ ਆ ਦੇ ਆਰ ਪੇਨਫੁਲ, ਤੇ ਜੇ ਉਹ ਪੇਨਲੈਸ ਹੁੰਦੇ ਆ ਤਾਂ ਉਹਨਾਂ ਦਾ ਕੈਂਸਰ ਹੋਣ ਦਾ ਚਾਂਸ ਜ਼ਿਆਦਾ ਹੈ। ਤਾਂ ਦਿਸ ਇਜ਼ ਆਲਸੋ ਦ ਰੀਜ਼ਨ ਕਿ ਆਪਣੇ ਕੋਲ ਜਿਹੜੇ ਪੇਸ਼ੈਂਟਸ ਹੈ ਉਹ ਲੇਟ ਆਉਂਦੇ ਆ ਵਿਦ ਕੈਂਸਰ, ਬਿਕੋਜ਼ ਉਹਨਾਂ ਨੂੰ ਲੱਗਦਾ ਵੀ ਪੇਨ ਤਾਂ ਹੋ ਨਹੀਂ ਰਿਹਾ, ਡਾਕਟਰ ਨੂੰ ਦਿਖਾਉਣ ਦੀ ਲੋੜ ਹੀ ਨਹੀਂ। ਤਾਂ ਆਪਣੇ ਕੋਲ ਇੰਡੀਆ ਦੇ ਵਿੱਚ ਦਿਸ ਇਜ਼ ਦ ਡੇਟਾ ਕਿ ਆਪਣੇ ਕੋਲ 60% ਆਫ ਦ ਪੇਸ਼ੈਂਟਸ ਜਿਹੜੇ ਪ੍ਰੈਜੈਂਟ ਕਰਦੇ ਆ ਇਨ ਰੂਰਲ ਇੰਡੀਆ ਐਂਡ ਇਨ ਈਵਨ ਇਨ ਅਰਬਨ ਏਰੀਆਜ਼, ਉਹ ਉੱਦਾਂ ਹੈ ਵੀ ਜਿਹਨਾਂ ਨੂੰ ਪੇਨ ਨਹੀਂ ਹੁੰਦਾ ਉਹ ਆਉਂਦੇ ਨਹੀਂ, ਸੋ ਦੇ ਕਮ ਇਨ ਵੈਰੀ ਲੇਟ ਸਟੇਜ, ਸਟੇਜ 3 ਤੇ 4, ਐਂਡ ਦੈਟ ਇਜ਼ ਦ ਰੀਜ਼ਨ ਕਿ ਆਪਣਾ ਟ੍ਰੀਟਮੈਂਟ ਇੰਨਾ ਡਿਲੇ ਹੁੰਦਾ ਅਤੇ ਮੋਰਟੈਲਿਟੀ ਜ਼ਿਆਦਾ ਹੈ
0: ਜੀ। ਸੋ ਮੈਮ, ਹੁਣ ਇੱਕ ਆਮ ਜਿਹੜੀ ਔਰਤ ਨੂੰ ਦਿੱਕਤ ਆਉਂਦੀ ਹੈਗੀ ਆ, ਜਿਸ ਸਮੇਂ ਦੇ ਉੱਪਰ ਪੀਰੀਅਡਸ ਆਉਣੇ ਹੁੰਦੇ ਆ ਹਜੇ, ਮਤਲਬ 2-3 ਦਿਨ ਰਹਿੰਦੇ ਹੁੰਦੇ ਆ, ਉਸ ਸਮੇਂ ਦੇ ਵਿੱਚ ਉਹਨੂੰ ਕੀ ਹੁੰਦਾ ਕਿ ਆਪਣੀ ਛਾਤੀ 'ਚ ਭਾਰੀਪਨ ਮਹਿਸੂਸ ਹੁੰਦਾ ਹੈਗਾ, ਤਾਂ ਉਹ ਮਤਲਬ ਇਸ ਗੱਲ 'ਚ ਕਨਫਿਊਜ਼ ਹੋ ਜਾਂਦੀ ਆ, ਉਹਨੂੰ ਐਂ ਲੱਗਦਾ ਕਿ ਬਹੁਤ ਜਿਹੜੀਆਂ ਗੰਢਾਂ ਟਾਈਪ ਮੇਰੀ ਬ੍ਰੈਸਟ ਦੇ ਵਿੱਚ ਬਣ ਚੁੱਕੀਆਂ ਹੈਗੀਆਂ, ਤਾਂ ਉੱਥੇ ਜਿਹੜਾ ਹੈਗਾ ਉਹ ਕਿਤੇ ਨਾ ਬੜੀ ਡਰ ਜਾਂਦੀ ਆ, ਔਰ ਹੁੰਦਾ ਕੀ ਹੈ ਕਿ ਜਦੋਂ ਪੀਰੀਅਡਸ ਆ ਗਏ ਆਫਟਰ ਦੈਟ ਉਹ ਸਾਰੀਆਂ ਜਿਹੜੀਆਂ ਖਤਮ ਹੋ ਜਾਂਦੀਆਂ ਗੰਢਾਂ, ਤਾਂ ਉੱਥੇ ਡਰਨ ਦੀ ਜ਼ਰੂਰਤ ਹੁੰਦੀ ਹੈ ਜਾਂ ਫਿਰ ਉਹ ਗੰਢਾਂ ਕਿਉਂ ਬਣਦੀਆਂ ਬੇਸਿਕਲੀ?
1: ਕਰੈਕਟ, ਇਟਸ ਰਾਈਟ ਕਿ ਇਹ ਅਸੀਂ ਨੋਟਿਸ ਕਰ ਰਹੇ ਹਾਂ ਗੱਲ, ਦੈਟ ਇਜ਼ ਅ ਵੈਰੀ ਗੁੱਡ ਥਿੰਗ ਸਭ ਤੋਂ ਪਹਿਲਾਂ ਤਾਂ। ਦੂਸਰੀ ਗੱਲ ਇਹ ਕਿ ਬ੍ਰੈਸਟ ਇੱਕ ਹੱਡੀ ਦੀ ਤਰ੍ਹਾਂ ਇੱਕ ਸਟਰਕਚਰ ਨਹੀਂ ਹੈ ਕਿ ਜੋ ਹਮੇਸ਼ਾ ਫਿਕਸਡ ਰਹੇਗਾ, ਇੱਕ ਹੋਰ

0: ਇੰਟਰਨਲ ਟਿਸ਼ੂ ਹੈ ਜੋ ਆਪਣੀ ਬੋਡੀ ਦੇ ਹਾਰਮੋਨਸ ਦੇ ਨਾਲ ਇਟ ਗਰੋਜ਼ ਅਤੇ ਸ਼ਰਿੰਕ ਕਰਦਾ ਹੈ। ਪ੍ਰੈਗਨੈਂਸੀ ਦੇ ਨਾਲ ਇਹਦੇ 'ਚ ਚੇਂਜਸ ਆਉਂਦੇ ਆ, ਵਿਦ ਪੀਰੀਅਡਸ, ਵਿਦ ਸਾਈਕਲ ਇਹਦੇ ਨਾਲ ਚੇਂਜਸ ਆਉਂਦੇ ਆ। ਈਸਟ੍ਰੋਜਨ ਪ੍ਰੋਜੈਸਟਰੋਨ ਹਾਰਮੋਨਸ ਹੁੰਦੇ ਆ ਜੋ ਕਿ ਬ੍ਰੈਸਟ ਦੇ ਸਾਈਜ਼ ਨੂੰ, ਬ੍ਰੈਸਟ ਦੀ ਫੰਕਸ਼ਨਿੰਗ ਨੂੰ ਚੇਂਜ ਕਰਦੇ ਰਹਿੰਦੇ ਆ। ਤਾਂ ਇਸ ਕਰਕੇ ਵੀ ਕੈ ਨੋਟ ਸੇ ਕਿ ਬ੍ਰੈਸਟ ਸਾਰਾ ਟਾਈਮ 'ਤੇ ਸੇਮ ਰਹੇਗੀ। ਇਟ ਇਜ਼ ਅ ਫੰਕਸ਼ਨਲ ਸਟਰਕਚਰ ਬੋਡੀ ਦਾ। ਅਤੇ ਪਰ ਇਹ ਕਿ ਜੇ ਤੁਹਾਨੂੰ ਫੀਲ ਹੁੰਦਾ ਕਿ ਬ੍ਰੈਸਟ ਦਾ ਆਕਾਰ ਚੇਂਜ ਹੋ ਰਿਹਾ ਹੈ, ਨਿਪਲ 'ਚੋਂ ਪਾਣੀ ਦਾ ਡਿਸਚਾਰਜ ਹੈ, ਬਲੱਡ ਦਾ ਡਿਸਚਾਰਜ ਹੈ, ਕੋਈ ਗੰਢ ਹੈ, ਤਾਂ ਦੈਟ ਨੀਡਸ ਮੈਡੀਕਲ ਕੇਅਰ। ਤਾਂ ਤੁਹਾਨੂੰ ਆਪਣੇ ਨੀਅਰੈਸਟ ਹੈਲਥ ਪ੍ਰੋਗਰਾਮ 'ਤੇ ਜਾ ਕੇ ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਹੈ।
1: ਜੀ ਮੈਮ, ਤੁਸੀਂ ਆਪਣੀ ਗੱਲ 'ਚ ਹੁਣੇ ਜਿਹੜੇ ਚਾਰ ਲੱਛਣ ਸਾਨੂੰ ਦੱਸਦੇ ਹੈਗੇ ਕਿ ਕਿਸ ਤਰੀਕੇ ਨਾਲ ਜਿਹੜੀ ਇਸ ਨੂੰ ਅਸੀਂ ਪਹਿਚਾਣ ਸਕਦੇ ਹਾਂ, ਕੀ ਹੋਰ ਵੀ ਕਿਸੇ ਕਿਸਮ ਦੀ ਜਿਹੜੇ ਲੱਛਣ ਹੁੰਦੇ ਆ ਜਿਹਨਾਂ ਨੂੰ ਅਸੀਂ ਐਗਜ਼ਾਮਿਨ ਕਰ ਸਕਦੇ ਹਾਂ ਖੁਦ ਤੋਂ, ਔਰ ਜਿੱਥੋਂ ਸਾਨੂੰ ਇਹ ਪਤਾ ਲੱਗ ਸਕੇ ਕਿ ਕਿਤੇ ਨਾ ਕਿਤੇ ਅਸੀਂ ਜਿਹੜਾ ਹੈਗਾ ਡੇਂਜਰ ਜ਼ੋਨ ਦੇ ਵਿੱਚ ਆ ਚੁੱਕੇ ਹਾਂ?
0: ਯੈਸ, ਦੈਟਸ ਵੈਰੀ ਇੰਪੋਰਟੈਂਟ। ਬ੍ਰੈਸਟ ਕੈਂਸਰ ਦਾ ਸਭ ਤੋਂ ਇੰਪੋਰਟੈਂਟ ਪ੍ਰੋਟੋਕੋਲੀ ਟ੍ਰੀਟਮੈਂਟ ਦਾ ਇਹ ਹੈ ਕਿ ਪ੍ਰੀਵੈਂਸ਼ਨ, ਅਰਲੀ ਡਿਟੈਕਸ਼ਨ।
1: ਜੀ,
0: ਤਾਂ ਅਰਲੀ ਡਿਟੈਕਸ਼ਨ 'ਚ ਆਪਣਾ ਈਵਨ ਸਾਇੰਟੀਫਿਕਲੀ ਪ੍ਰੂਵਨ ਹੈ ਦੈਟ ਅਸੀਂ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਦੱਸਣਾ ਸਭ ਨੂੰ। ਤਾਂ ਇਹਦੇ 'ਚ ਕੀ ਹੈ ਕਿ ਐਵਰੀ ਮੰਥ ਐਵਰੀ ਫੀਮੇਲ ਸ਼ੁੱਡ ਸਟੈਂਡ ਇਨ ਫਰੰਟ ਆਫ ਅ ਮਿਰਰ, ਮਿਰਰ ਦੇ ਸਾਹਮਣੇ ਖੜੇ ਹੋ ਜਾਣਾ ਦੋਨੋਂ ਬਾਜੂ ਉੱਪਰ ਕਰਕੇ, ਅਤੇ ਯੂ ਹੈਵ ਟੂ ਲੁੱਕ ਇਨ ਦ ਮਿਰਰ ਟੂ ਸੀ, ਲੁੱਕ ਫੋਰ ਕਿ ਕੋਈ ਐਬਨੋਰਮੈਲਿਟੀ ਤਾਂ ਨਹੀਂ ਹੈ, ਕਿ ਕੋਈ ਪ੍ਰੋਬਲਮ ਤਾਂ ਨਹੀਂ ਹੈ, ਕੋਈ ਗੰਢ ਤਾਂ ਨਹੀਂ ਹੈ, ਫੀਲ ਤਾਂ ਨਹੀਂ ਹੁੰਦਾ ਕਿ ਕੋਈ ਕਿਸੇ ਜਗ੍ਹਾ 'ਤੇ ਛਾਤਰੀ ਸੁੰਗੜੀ ਹੋਈ ਹੈ, ਨਿਪਲ ਤੋਂ ਕੋਈ ਡਿਸਚਾਰਜ ਤਾਂ ਨਹੀਂ ਆ ਰਿਹਾ, ਸਕਿਨ ਦੇ ਉੱਪਰ ਕੋਈ ਚੇਂਜਸ ਤਾਂ ਨਹੀਂ ਹੈ। ਇਹ ਸਾਰੇ ਦੇਖਣੇ ਬਹੁਤ ਜ਼ਰੂਰੀ ਹੈ।
1: ਜੀ, ਸੋ ਮੈਮ, ਜਦੋਂ ਅਸੀਂ ਜਿਹੜਾ ਹੈਗਾ ਬ੍ਰੈਸਟ ਕੈਂਸਰ ਦੀ ਗੱਲ ਕਰਦੇ ਹਾਂ, ਤਾਂ ਇਹ ਅੱਜ ਕੱਲ੍ਹ ਸਾਨੂੰ ਸੁਣਨ 'ਚ ਆ ਰਿਹਾ ਹੈਗਾ ਕਿ ਇਕੱਲੀਆਂ ਫੀਮੇਲਸ 'ਚ ਨਹੀਂ ਹੁੰਦਾ, ਮੇਲ ਦੇ ਵਿੱਚ ਵੀ ਹੁੰਦਾ ਹੈਗਾ, ਸੋ ਉੱਥੇ ਕੀ ਸਿਨੈਰੀਓ ਹੁੰਦਾ ਮੈਮ?
0: ਦੈਟਸ ਰਾਈਟ, ਮੇਲਸ 'ਚ ਵੀ ਬ੍ਰੈਸਟ ਕੈਂਸਰ ਹੋ ਸਕਦਾ ਕਿਉਂਕਿ ਬ੍ਰੈਸਟ ਟਿਸ਼ੂ ਤਾਂ ਮੇਲਸ 'ਚ ਵੀ ਹੁੰਦਾ, ਪਰ ਇਹ ਕਿ ਉਹ ਹਾਰਮੋਨਸ, ਕਿਉਂਕਿ ਈਸਟ੍ਰੋਜਨ ਪ੍ਰੋਜੈਸਟਰੋਨ ਮੇਲਸ 'ਚ ਇੰਨਾ ਰੋਲ ਪਲੇ ਨਹੀਂ ਕਰਦੇ, ਅਤੇ ਇਟਸ ਵੈਰੀ ਲੈਸ ਕਾਮਨ। ਤਾਂ ਟੋਟਲ ਬ੍ਰੈਸਟ ਕੈਂਸਰ ਦੇ ਓਨਲੀ 0.5 to 1% ਆਫ ਦ ਕੇਸਿਸ ਆਰ ਇਨ ਮੇਲਸ, ਤਾਂ ਇਟਸ ਵੈਰੀ ਰੇਅਰ, ਬਟ ਇਹ ਹੈ ਕਿ ਯੂ ਕੈਨ ਨੋਟ ਕੰਪਲੀਟਲੀ ਐਕਸਕਲੂਡ ਕਿ ਮੇਲਸ ਹੋ ਹੀ ਨਹੀਂ ਸਕਦੇ, ਇੱਦਾਂ ਨਹੀਂ ਹੈ।
1: ਜੀ, ਔਰ ਜਿਹੜੇ ਲੱਛਣ ਹੈਗੇ ਉਹ ਸੇਮ ਹੀ ਰਹਿੰਦੇ ਆ?
0: ਲੱਛਣ ਸੇਮ, ਹਾਂਜੀ, ਕਿਉਂਕਿ ਮੇਲਸ 'ਚ ਦੇਰ ਇਜ਼ ਨੋ ਬ੍ਰੈਸਟ ਟਿਸ਼ੂ ਐਸ ਸੱਚ, ਤਾਂ ਉੱਥੇ ਥੋੜ੍ਹੀ ਜਿਹੀ ਵੀ ਗੰਢ ਹੈ ਤਾਂ ਅਗੇਨ ਇਟ ਇਜ਼ ਪ੍ਰੋਬਲਮੈਟਿਕ, ਤਾਂ ਕਿ ਦਿਖਾਉਣਾ ਜ਼ਰੂਰੀ ਹੈ। ਪਰ ਮੇਲਸ 'ਚ ਜ਼ਿਆਦਾ ਕਾਮਨ ਪ੍ਰੋਬਲਮ ਬ੍ਰੈਸਟ ਦੀ ਹੈਗੀ ਹੈ ਗਾਇਨੈਕੋਮੈਸਟੀਆ। ਗਾਇਨੈਕੋਮੈਸਟੀਆ ਇਜ਼ ਕਿ ਐਕਸੈਸ ਬ੍ਰੈਸਟ ਟਿਸ਼ੂ ਐਕਸਟਰਾ ਗਰੋ ਕਰ ਜਾਂਦਾ ਹੈ ਮੇਲਸ ਦੇ ਵਿੱਚ, ਪਰ ਮੋਸਟਲੀ ਇਟ ਇਜ਼ ਨੋਟ ਕੈਂਸਰਸ, ਕੈਂਸਰਸ ਨਹੀਂ ਹੈ, ਕੋਸਮੈਟਿਕਲੀ ਦੇਖਣ ਨੂੰ ਲੱਗਦਾ, ਤਾਂ ਉਹ ਵੀ ਓਪਰੇਸ਼ਨ ਨਾਲ ਹੱਲ ਹੋ ਸਕਦਾ ਉਹਦਾ, ਪਤਾ ਬ੍ਰੈਸਟ ਕੈਂਸਰ ਨਾਲ ਇੰਨਾ ਲਿੰਕ ਨਹੀਂ ਹੈ।
1: ਜੀ, ਜਦੋਂ ਅਸੀਂ ਇੱਕ ਏਜ ਦੀ ਗੱਲ ਕਰਦੇ ਹਾਂ ਕਿ ਕਿਹੜੀ ਏਜ ਦੀਆਂ ਫੀਮੇਲਸ ਜ਼ਿਆਦਾ ਪ੍ਰੋਨ ਹੁੰਦੀਆਂ ਕੈਂਸਰ ਦੇ, ਤਾਂ ਉਹਨਾਂ ਦੇ ਵਿੱਚ ਸਾਡੇ ਦਿਮਾਗ 'ਚ ਅਕਸਰ ਇਹੀ ਆਉਂਦਾ ਹੈ ਕਿ ਜਿਹੜੀਆਂ ਬਜ਼ੁਰਗ ਅਵਸਥਾ ਦੇ ਵਿੱਚ ਚਲੀਆਂ ਗਈਆਂ ਔਰਤਾਂ ਹੈਗੀਆਂ, ਉਹ ਜ਼ਿਆਦਾ ਜਿਹੜਾ ਹੈਗਾ ਇਸ ਪਾਸੇ ਵੱਲ ਜਾਂਦੀਆਂ ਹੈਗੀਆਂ, ਤਾਂ ਕੀ ਸਿਰਫ ਇਹ ਓਲਡ ਏਜ ਦਾ ਹੀ ਪ੍ਰੋਬਲਮ ਹੈਗੀ ਹੈ ਜਾਂ ਫਿਰ ਯੰਗ ਏਜ ਦੇ ਵਿੱਚ ਵੀ ਇਹ ਦਿੱਕਤ ਆਉਂਦੀ ਹੈ?
0: ਰਾਈਟ, ਦੈਟਸ ਅ ਗੁੱਡ ਕੁਐਸਚਨ। ਕਿ ਅੱਜ ਕੱਲ੍ਹ ਐਵੇਂ ਕਿ ਪਹਿਲਾਂ ਦੇਰ ਵਾਜ਼ ਅ ਸਿਨੈਰੀਓ ਕਿ ਸਿਰਫ 60+ ਫੀਮੇਲਸ ਦੇ ਵਿੱਚ ਇਟ ਵਾਜ਼ ਮੋਰ ਕਾਮਨ, ਪਰ ਹੁਣ ਆਪਣੇ ਇੰਡੀਅਨ ਰਿਸਰਚ ਸਟੈਟਿਸਟਿਕਸ ਦੇ ਹਿਸਾਬ ਨਾਲ ਦੇਰ ਆਰ ਟੂ ਪੀਕਸ ਆਫ ਬ੍ਰੈਸਟ ਕੈਂਸਰ, ਦੋ ਪੀਕਸ ਹੈ, ਇੱਕ 20 to 30 ਦੇ ਏਜ ਗਰੁੱਪ ਦੇ ਵਿੱਚ ਇੱਕ ਪੀਕ ਹੈ, ਅਤੇ ਇੱਕ 60 to 65 ਇਜ਼ ਦਾ ਪੀਕ, ਇਹ ਦੋ ਪੀਕਸ ਹੈ, ਬਾਕੀ ਹੋ ਤਾਂ ਕਿਸੇ ਵੀ ਏਜ ਗਰੁੱਪ 'ਚ ਸਕਦਾ।
1: ਜੀ,
0: ਕੋਈ ਡਿਫਾਈਨਡ ਨਹੀਂ ਹੈ।
1: ਜੀ ਮੈਮ, ਇੱਕ ਸਵਾਲ ਅਕਸਰ ਜਿਹੜੀਆਂ ਸਾਡੀਆਂ ਬੀਬੀਆਂ ਅਣਵਿਆਹੀਆਂ ਹੁੰਦੀਆਂ ਹੈਗੀਆਂ, ਕੁਆਰੀਆਂ ਹੁੰਦੀਆਂ ਕੁੜੀਆਂ, ਉਹਨਾਂ ਨੂੰ ਵੀ ਆਉਂਦਾ ਕਿ ਕੀ ਅਸੀਂ ਵੀ ਇਸ ਡੇਂਜਰ ਜ਼ੋਨ ਦੇ ਵਿੱਚ ਆਉਂਦੇ ਹਾਂ?
0: ਬਹੁਤ ਜ਼ਿਆਦਾ ਡੇਂਜਰ ਜ਼ੋਨ 'ਚੋਂ ਨਹੀਂ ਹੈ, ਡੈਫੀਨੇਟਲੀ ਨਹੀਂ ਹੈ, ਪਰ ਇਹ ਹੈ ਕਿ ਉਹਨਾਂ ਵਿੱਚ ਗੰਢ ਹੋਣ ਦਾ ਕਾਫੀ ਜ਼ਿਆਦਾ ਪ੍ਰੋਬੇਬਿਲਟੀ ਹੈ। ਮੇਰੇ ਕੋਲ ਪੇਸ਼ੈਂਟਸ, ਬਹੁਤ ਸਾਰੇ ਪੇਸ਼ੈਂਟਸ ਆਉਂਦੇ ਹੈ ਵਿਚ ਆਰ ਅੰਡਰ 20 years ਆਫ ਏਜ, ਅਤੇ ਬ੍ਰੈਸਟ ਵਿੱਚ ਉਹਨਾਂ ਦੇ ਗੰਢ ਹੁੰਦੀ ਹੈ, ਪਰ ਉਹਦਾ ਟੈਸਟ ਕਰਾ ਕੇ ਪਤਾ ਲੱਗਦਾ ਹੈ ਉਹ ਬਿਨਾਈਨ ਗੰਢ ਹੈ, ਉਹਨੂੰ ਫਾਈਬਰੋ ਐਡੀਨੋਮਾ ਕਹਿੰਦੇ ਆ। ਅਤੇ ਉਹ ਮੇਰੇ ਕੋਲ ਆਉਂਦੀਆਂ, ਕਹਿੰਦੀਆਂ ਮੈਡਮ ਇਹ ਕੱਢ ਦਿਉ, ਸਾਨੂੰ ਤਾਂ ਕੈਂਸਰ ਹੋ ਜੂਗਾ। ਈਵਨ ਇਫ ਜੇ ਉਹਦਾ ਸਾਈਜ਼ 1 cm, 1.5 cm ਵੀ ਹੋਵੇ, ਪਰ ਇਹ ਵਾਲੀ ਗੰਢ ਤਾਂ ਜੇ ਮੈਂ ਪ੍ਰੋਪਰ ਜਾਂਚ ਕਰਾ ਲਈ, ਆਪਾਂ ਅਲਟਰਾਸਾਊਂਡ ਕਰਾ ਲਿਆ, FNEC ਕਰਾ ਲਈ, ਆਪਾਂ ਨੂੰ ਪਤਾ ਲੱਗ ਗਿਆ ਵੀ ਉਹ ਬਿਨਾਈਨ ਹੈ, ਤਾਂ ਉਹਨੂੰ ਕੱਢਣ ਦਾ ਕੋਈ ਮਤਲਬ ਨਹੀਂ ਹੈ। ਉਹ ਸਾਡੇ ਕੋਲ ਜਿੱਦ ਕਰਦੇ ਕਿ ਨਹੀਂ ਮੈਡਮ ਕੱਢੋ ਇਹਨੂੰ, ਪਰ ਐਸਾ ਨਹੀਂ, ਉਹ ਕੈਂਸਰਸ ਨਹੀਂ ਹੈ। ਜੇ ਉਹਦਾ ਸਾਈਜ਼ ਵੱਧਦਾ ਹੈ, ਜੇ ਉਹਦੇ 'ਚ ਕੋਈ ਉੱਪਰ ਸਕਿਨ ਚੇਂਜਸ ਹੁੰਦੀਆਂ, ਜੇ ਉਹਨਾਂ ਨੂੰ ਫੈਮਿਲੀ ਹਿਸਟਰੀ ਹੈ, ਤਾਂ ਆਪਾਂ ਉਹਨੂੰ ਕੱਢਣਾ ਹੁੰਦਾ।
1: ਸੋ ਫੈਮਿਲੀ ਹਿਸਟਰੀ ਦੀ ਤੁਸੀਂ ਹੁਣੇ ਗੱਲ ਕੀਤੀ, ਤਾਂ ਹੈਰੀਡਿਟਰੀ ਜਿਹੜੀ ਹੈਗੀ ਉਹ ਇੱਥੇ ਕਿੰਨਾ ਕੁ ਕੰਮ ਕਰਦੀ ਹੈ ਮੈਮ?
0: ਹੈਰੀਡਿਟਰੀ ਬ੍ਰੈਸਟ ਕੈਂਸਰ ਇੱਦਾਂ ਕਿ 10% ਕੇਸਿਸ ਆਫ ਬ੍ਰੈਸਟ ਕੈਂਸਰ ਹੈ ਜਿਹੜੇ ਉਹ ਹੈਰੀਡਿਟਰੀ ਹੁੰਦੇ ਆ, ਅਤੇ ਕੁਛ ਜੀਨਸ ਹੈ, ਬਰਕਾ 1-2 ਜੀਨਸ ਹੈ, ਜੇ ਫੈਮਿਲੀ 'ਚ ਕਿਸੇ ਨੂੰ ਆਲਰੇਡੀ ਕੈਂਸਰ ਹੈ ਤਾਂ ਇਟ ਇਜ਼ ਗੁੱਡ ਕਿ ਆਪਾਂ ਉਹ ਵਾਲੀ ਫੈਮਿਲੀ 'ਚ ਆ ਜੈਨੇਟਿਕ ਟੈਸਟ ਪਹਿਲਾਂ ਤੋਂ ਹੀ ਕਰਾ ਲਈਏ, ਸੋ ਵੀ ਕੈਨ ਨੋ ਕਿ ਉਹਨਾਂ 'ਚ ਰਿਸਕ ਹੈਗਾ ਫੋਰ ਕੈਂਸਰ। ਅਤੇ ਇਸ ਤੋਂ ਇਲਾਵਾ ਇਹ ਹੈ ਕਿ ਨੋਰਮਲ ਲੋਕਾਂ ਨਾਲੋਂ ਰਿਸਕ ਡੈਫੀਨੇਟਲੀ ਜ਼ਿਆਦਾ ਹੈ, ਜੇ ਫੈਮਿਲੀ 'ਚ ਮਦਰ ਨੂੰ, ਸਿਸਟਰ ਨੂੰ, ਮਦਰਸ ਮਦਰ ਨੂੰ ਕੈਂਸਰ ਹੈ, ਤਾਂ ਦੇਰ ਇਜ਼ ਅ ਚਾਂਸ, ਅਤੇ ਉਹਨਾਂ ਨੂੰ ਜ਼ਿਆਦਾ ਕਲੋਜ਼ ਮੋਨੀਟਰਿੰਗ ਸਕਰੂਟਨੀ ਦੀ ਰਿਕੁਆਇਰਮੈਂਟ ਹੈ।
1: ਜੀ, ਜੇ ਕਹਿ ਸਕਦੇ ਹਾਂ ਅਸੀਂ ਕਿ ਨਾਨਕਿਆਂ ਵਾਲੇ ਪਾਸੇ ਜੇਕਰ ਹੈ ਇਹ ਦਿੱਕਤ, ਤਾਂ ਸਾਨੂੰ ਥੋੜ੍ਹਾ ਜਿਹਾ ਸਤਰਕ ਹੋਣ ਦੀ ਜ਼ਰੂਰਤ ਹੈ, ਸਾਨੂੰ ਥੋੜ੍ਹਾ ਜਿਹਾ ਸੰਭਲਣ ਦੀ ਜ਼ਰੂਰਤ ਹੈਗੀ ਹੈ। ਸੋ ਮੈਮ, ਜਦੋਂ ਅਸੀਂ ਬਚਾਅ ਦੀ ਗੱਲ ਕਰਦੇ ਹਾਂ, ਕਹਿੰਦੇ ਹੁੰਦੇ ਕਿ ਪਰਹੇਜ਼ ਨਾਲ

0: ਹੈਜ਼ ਅ ਪੋਜ਼ਿਟਿਵ ਪੁਆਇੰਟ ਕਿ ਉਹਨੂੰ ਬ੍ਰੈਸਟ ਕੈਂਸਰ ਹੋਣ ਦੇ ਰਿਸਕ ਘੱਟ ਹੈ
1: ਜੀ।
0: ਈਵਨ ਫੋਰ ਦ ਏਜ ਆਫ ਬਰਥ, ਜੇ ਕਿਸੇ ਦੀ ਏਜ ਆਫ ਐਟ ਦ ਟਾਈਮ ਆਫ ਬਰਥ 35 ਤੋਂ ਘੱਟ ਹੈ, ਦੈਟ ਇਜ਼ ਆਲਸੋ ਪ੍ਰੋਟੈਕਟਿਵ ਫੈਕਟਰ, ਉਹਨੂੰ ਵੀ ਬ੍ਰੈਸਟ ਕੈਂਸਰ ਹੋਣ ਦੇ ਰਿਸਕ ਘੱਟ ਹੈ।
1: ਸੋ ਮਿਥਸ ਦੀ ਅਸੀਂ ਗੱਲ ਕਰਾਂਗੇ ਮੈਮ ਹੁਣ, ਕਿ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਅਸੀਂ ਬਹੁਤ ਜ਼ਿਆਦਾ ਕੱਪੜੇ ਟਾਈਟ ਪਾ ਲੈਂਦੇ ਹਾਂ ਜਾਂ ਜਿਹੜੀ ਬਰਾ ਹੈਗੀ ਆ ਬਹੁਤ ਜ਼ਿਆਦਾ ਟਾਈਟ ਪਾਉਂਦੇ ਹਾਂ, ਇਹ ਵੀ ਕਿਤੇ ਨਾ ਕਿਤੇ ਇੱਕ ਕਾਰਨ ਬਣਦੀ ਹੈ ਜਿਹੜਾ ਹੈਗਾ ਕੈਂਸਰ ਹੋਣ ਦਾ, ਜਾਂ ਹੋਰ ਬਹੁਤ ਸਾਰੇ ਜਿਹੜੇ ਮਿਥਸ ਸਾਡੇ ਸਮਾਜ ਦੇ ਵਿੱਚ ਸਾਨੂੰ ਆਸੇ ਪਾਸੇ ਘੁੰਮਦੇ ਦੇਖਦੇ ਹਾਂ। ਬਿਕੋਜ਼ ਐਜ਼ ਅ ਡਾਕਟਰ ਜਦੋਂ ਤੁਸੀਂ ਪੇਸ਼ੈਂਟਸ ਦੇ ਨਾਲ ਡੀਲ ਕਰਦੇ ਹੋ ਤਾਂ ਬਹੁਤ ਸਾਰੀਆਂ ਮਿੱਥਾਂ ਦੇ ਤੁਸੀਂ ਜਵਾਬ ਵੀ ਦਿੰਦੇ ਹੋਵੋਗੇ। ਸੋ ਪਹਿਲਾ ਸਵਾਲ ਮੇਰਾ ਇਹ ਹੈ ਕਿ ਕਿਹੜੀਆਂ ਕਿਹੜੀਆਂ ਮਿੱਥਾਂ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਨਾਲ ਤੁਰਦੀਆਂ ਪਈਆਂ, ਅਤੇ ਉਹਨਾਂ ਮਿੱਥਾਂ ਦਾ ਜਵਾਬ ਕੀ ਹੈ?
0: ਇੱਕ ਬਹੁਤ ਬੜੀ ਮਿਥ ਜੋ ਮੈਂ ਸੁਣੀ ਹੈ, ਜਿਹੜੀ ਕੁੜੀਆਂ ਦੀ ਮਦਰਸ ਮੈਨੂੰ ਕਹਿੰਦੀਆਂ ਕਿ ਇਹ ਤਾਂ ਵਿਆਹ ਨਹੀਂ ਹੋਇਆ ਇਹਨੂੰ ਗੱਠ ਕਿਵੇਂ ਹੋ ਗਈ, ਤਾਂ ਕਦੇ ਹੱਥ ਹੀ ਨਹੀਂ ਲਾਇਆ ਇਹਨੂੰ ਕਿਵੇਂ ਗੱਠ ਹੋ ਗਈ। ਇਹ ਤਾਂ ਮਤਲਬ ਸੁਣ ਕੇ ਮੈਨੂੰ ਇੱਦਾਂ ਲੱਗਦਾ ਕਿ ਕਿਵੇਂ ਸੋਚ ਰਿਹਾ ਕਿ ਬਿਲਕੁਲ ਐਸਾ ਕੁਛ ਵੀ ਨਹੀਂ ਹੈ ਕਿ ਕਿਸੇ ਨੂੰ ਵੀ ਗੰਢ ਹੋ ਸਕਦੀ ਹੈ, ਤਾਂ ਇਹਦਾ ਤਾਂ ਕੋਈ ਲਿੰਕ ਨਹੀਂ ਹੈ ਕਿ ਤੁਸੀਂ ਯੂ ਹੈਵ ਬੀਨ ਐਕਟਿਵ ਔਰ ਨੋਟ
1: ਜੀ।
0: ਅਤੇ ਇਸ ਤੋਂ ਇਲਾਵਾ ਇਹ ਸੁਣਿਆ ਕਿ ਜੇ ਕਿਸੇ ਨੂੰ ਹੋ ਗਈ ਤਾਂ ਦੇ ਵਿਲ ਸ਼ਾਇ ਔਨ ਕਿ ਇਹ ਪ੍ਰਾਈਵੇਟ ਪਾਰਟ 'ਤੇ ਆ ਤਾਂ ਅਸੀਂ ਦਿਖਾਉਣ ਨਾ ਜਾਈਏ, ਜੇ ਅਸੀਂ ਦਿਖਾਉਣ ਜੇ ਦਿਖਾ ਦਾਂਗੇ ਤਾਂ ਹੋਰ ਵੱਧ ਜਾਏਗੀ ਪ੍ਰੋਬਲਮ, ਇਹ ਲੱਗਦਾ ਉਹਨਾਂ ਨੂੰ। ਤਾਂ ਐਸਾ ਕੁਛ ਵੀ ਨਹੀਂ ਹੈ, ਬਿਲਕੁਲ ਮਿਥਸ ਹੈਵ ਟੂ ਬੀ, ਇਨਫੋਰਮੇਸ਼ਨ ਜਿੰਨੀ ਆਪਾਂ ਦੇਵਾਂਗੇ ਲੋਕਾਂ ਨੂੰ ਉਹਨਾਂ ਜਾਗਰੂਕ ਹੋਣਗੇ ਅਤੇ ਉਹਨਾਂ ਨੂੰ ਪਤਾ ਲੱਗੇਗਾ
1: ਜੀ। ਜੇ ਅਸੀਂ ਜਿਹੜਾ ਹੈਗਾ ਸੈਲਫ ਐਨਾਲਿਸਿਸ ਦੀ ਜਾਂ ਸੈਲਫ ਜੇ ਅਸੀਂ ਐਗਜ਼ਾਮੀਨੇਸ਼ਨ ਦੀ ਗੱਲ ਕਰੀਏ ਤਾਂ ਉਸ ਦਾ ਬੈਸਟ ਟਾਈਮ ਕਿਹੜਾ ਹੁੰਦਾ?
0: ਬੈਸਟ ਟਾਈਮ ਇਜ਼ ਆਈ ਥਿੰਕ ਪੀਰੀਅਡਸ ਤੋਂ ਹਫ਼ਤੇ ਕੁ ਬਾਅਦ ਇਜ਼ ਦਾ ਬੈਸਟ ਟਾਈਮ, ਕਿਉਂਕਿ ਪੀਰੀਅਡਸ ਦੇ ਆਸ ਪਾਸ ਆਪਾਂ ਕਰਾਂਗੇ ਐਗਜ਼ਾਮਿਨ ਤਾਂ ਕਨਫਿਊਜ਼ ਹੋਣ ਦੀ ਦੇਰ ਇਜ਼ ਅ ਚਾਂਸ ਕਿ ਆਪਾਂ ਦੇਖੀਏ ਕਿ ਬ੍ਰੈਸਟ ਲੰਪੀ ਹੋ ਜਾਂਦੀ ਹੈ, ਹੈਵੀ ਹੋ ਜਾਂਦੀ ਹੈ, ਅਤੇ ਉਹਨਾਂ ਕਨਫਿਊਜ਼ ਹੋ ਜਾਵਾਂਗੇ ਤਾਂ ਆਈ ਥਿੰਕ। ਅਤੇ ਇਹ ਵੀ ਇੰਪੋਰਟੈਂਟ ਹੈ ਕਿ ਹਰ ਮਹੀਨੇ ਐਗਜ਼ਾਮਿਨ ਕਰਦੇ ਰਹਿਣਾ ਚਾਹੀਦਾ, ਤਾਂ ਯੂ ਹੈਵ ਸਮਥਿੰਗ ਟੂ ਕੰਪੇਅਰ ਟੂ ਕਿ ਪਹਿਲਾਂ ਕਿਵੇਂ ਸੀ ਹੁਣ ਕਿਵੇਂ ਹੈ
1: ਜੀ। ਸੋ ਹੁਣ ਅਸੀਂ ਇਲਾਜ 'ਤੇ ਚੱਲਾਂਗੇ। ਇਲਾਜ ਦੇ ਵਿੱਚ ਕੈਂਸਰ ਦਾ ਨਾਮ ਸੁਣਦੇ ਸਾਰ ਹੀ ਇਲਾਜ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਜੀ ਕੀਮੋਥੈਰੇਪੀ, ਤਾਂ ਕੀ ਜਿਹੜਾ ਬ੍ਰੈਸਟ ਕੈਂਸਰ ਦੇ ਇਲਾਜ ਦੇ ਵਿੱਚ ਵੀ ਕੀਮੋਥੈਰੇਪੀ ਹੀ ਨੰਬਰ 1 'ਤੇ ਆ ਰਹੀ ਹੈ ਜਾਂ ਕੋਈ ਹੋਰ ਇਲਾਜ ਹੈਗੇ ਆ?
0: ਦੇਖੋ ਬ੍ਰੈਸਟ ਕੈਂਸਰ ਸਰਜਰੀ ਐਸ ਸੱਚ, ਬ੍ਰੈਸਟ ਕੈਂਸਰ ਟ੍ਰੀਟਮੈਂਟ ਐਸ ਸੱਚ ਬਹੁਤ ਐਡਵਾਂਸਮੈਂਟ ਹੋਈ ਹੈ ਇਨ ਦ ਲਾਸਟ 50 ਈਅਰਸ। ਤਾਂ ਆਪਣੇ ਕੋਲ ਪਹਿਲਾਂ ਆਪਾਂ ਸੁਣਿਆ ਹੋਏਗਾ ਵੀ ਜਦ ਬ੍ਰੈਸਟ ਕੈਂਸਰ ਹੋ ਗਿਆ ਜੀ ਇਹ ਤਾਂ ਪੂਰੀ ਛਾਤੀ ਵੱਢਤੀ, ਕੀਮੋ ਲੱਗ ਗਈ, ਬਾਲ ਝੜ ਗਏ, ਇੱਦਾਂ। ਇਹ ਬਹੁਤ ਪੁਰਾਣੀ ਥਿੰਕਿੰਗ ਹੈ। ਦ ਨਿਊਐਸਟ ਅਪਰੋਚ ਬ੍ਰੈਸਟ ਕੈਂਸਰ 'ਚ ਹੈ ਕਿ ਇਫ ਯੂ ਹੈਵ ਅ ਬ੍ਰੈਸਟ ਕੈਂਸਰ ਜਿਹੜੇ ਅਰਲੀ ਸਟੇਜ, ਓਬਵੀਅਸਲੀ ਦੇਰ ਆਰ ਅ ਲੋਟ ਆਫ ਸਟੇਜਿਸ ਹੈ, ਟਾਈਪਸ ਹੈ, ਉਹਦੇ 'ਚ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਹੁੰਦਾ ਵਿਚ ਇਜ਼ ਵੈਰੀ ਡੇਂਜਰਸ, ਉਹਦੇ ਲਈ ਓਬਵੀਅਸਲੀ ਦੇਰ ਇਜ਼ ਕੀਮੋਥੈਰੇਪੀ। ਜੇ ਮੈਟਾਸਟੈਟਿਕ ਹੈ, ਜੇ ਬਲੱਡ ਬੋਨਸ 'ਚ ਚਲਾ ਗਿਆ, ਉਹਦੇ ਲਈ ਕੀਮੋਥੈਰੇਪੀ ਹੈ। ਪਰ ਇਹ ਕਿ ਇਨੀਸ਼ੀਅਲ ਟ੍ਰੀਟਮੈਂਟ ਫੋਰ ਮੋਸਟ ਕੇਸਿਸ ਵੁੱਡ ਬੀ ਅ ਬ੍ਰੈਸਟ ਕੰਜ਼ਰਵੇਸ਼ਨ ਸਰਜਰੀ, ਉਹਦੇ 'ਚ ਕਿ ਆਪਾਂ ਪੂਰੀ ਬ੍ਰੈਸਟ ਨਹੀਂ ਕੱਢਣੀ ਪੈਂਦੀ, ਉਹਦੇ 'ਚ ਸਿਰਫ ਜਿਹੜਾ ਪਾਰਟ ਹੈ ਇਨਵੋਲਵਡ ਉਹਦੇ ਨਾਲ ਥੋੜ੍ਹਾ ਜਿਹਾ ਟਿਸ਼ੂ ਅਤੇ ਨਾਲ ਇੱਕ ਅੱਧਾ ਕੋਈ ਲਿੰਫ ਨੋਡ, ਜਿਹੜਾ ਆਪਾਂ ਸੈਂਟੀਨਲ ਲਿੰਫ ਨੋਡ ਬਾਇਓਪਸੀ ਕਹਿੰਦੇ ਹਾਂ ਉਹਨੂੰ, ਉਹ ਕਰਦੇ ਹਾਂ। ਅਤੇ ਉਸ ਤੋਂ ਬਾਅਦ ਵਟ ਵੀ ਨੀਡ ਇਜ਼ ਅ ਰੇਡੀਓਥੈਰੇਪੀ ਸੈਸ਼ਨ।
1: ਸੋ ਵੱਖਰੇ ਵੱਖਰੇ ਇਲਾਜ ਪ੍ਰਣਾਲੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਕੋਲ ਮੌਜੂਦ ਹੈਗੀਆਂ। ਸੋ ਜੇਕਰ ਕਿਸੇ ਨੂੰ ਵੀ ਇਸ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ, ਕਿਉਂਕਿ ਮੈਡੀਕਲ ਸਾਇੰਸ ਤੁਹਾਡੇ ਨਾਲ ਹੈਗੀ ਹੈ, ਔਰ ਦੂਜੀ ਵੱਡੀ ਗੱਲ ਕਿ ਡਾਕਟਰ ਸੋਨਾਲਿਕਾ ਸ਼ਰਮਾ ਤੁਹਾਡੇ ਨਾਲ ਹੈਗੇ ਆ ਔਰ ਤੁਹਾਨੂੰ ਬਿਲਕੁਲ ਵਧੀਆ ਗਾਈਡ ਕਰਨਗੇ। ਸਿਵਲ ਹਸਪਤਾਲ ਸਮਾਣਾ ਦੇ ਵਿੱਚ ਉਹ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸੋ ਮੈਮ ਜਦੋਂ ਅਸੀਂ ਪਰਹੇਜ਼ ਦੀ ਗੱਲ ਕਰਦੇ ਹਾਂ, ਪਰਹੇਜ਼ ਦੇ ਵਿੱਚ ਇੱਕ ਇਹ ਵੀ ਗੱਲ ਜਿਹੜੀ ਅਕਸਰ ਸਾਡੇ ਸਮਾਜ ਦੇ ਵਿੱਚ ਕਹੀ ਜਾਂਦੀ ਹੈ ਕਿ ਖਾਣ ਪੀਣ 'ਤੇ ਬਹੁਤ ਧਿਆਨ ਦੇਣ ਦੀ ਸਾਨੂੰ ਜ਼ਰੂਰਤ ਹੁੰਦੀ ਹੈ। ਸੋ ਕਿਹੜਾ ਐਸਾ ਖਾਣ ਪੀਣ ਸਾਡੇ ਡਾਇਟ ਦੇ ਵਿੱਚ, ਕਿਹੜੀਆਂ ਐਸੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਸਾਨੂੰ ਇਸ ਚੀਜ਼ ਤੋਂ ਬਚਾ ਸਕਦੀਆਂ, ਜਾਂ ਫਿਰ ਕਿੱਦਾਂ ਦਾ ਖਾਣ ਪੀਣ ਜਾਂ ਕਿੱਦਾਂ ਦੀ ਜੀਵਨ ਸ਼ੈਲੀ ਸਾਨੂੰ ਇਸ ਪਾਸੇ ਵੱਲ ਤੋਂ ਰੋਕ ਸਕਦੀ ਹੈ?
0: ਦੇਖੋ ਐਸ ਸੱਚ ਬ੍ਰੈਸਟ ਕੈਂਸਰ ਦਾ ਕੋਈ ਡਾਇਰੈਕਟ ਲਿੰਕ ਨਹੀਂ ਹੈ ਡਾਇਟ ਨਾਲ, ਪਰ ਇਹ ਕਿ ਓਬਵੀਅਸਲੀ ਓਬੈਸਿਟੀ ਹਮੇਸ਼ਾ ਇੱਕ ਰਿਸਕ ਫੈਕਟਰ ਹੈ ਫੋਰ ਐਨੀ ਡਿਜ਼ੀਜ਼, ਆਈ ਵੁੱਡ ਸੇ। ਤਾਂ ਈਵਨ ਰਿਸਕ ਫੈਕਟਰ ਇਹ ਬ੍ਰੈਸਟ ਕੈਂਸਰ ਦਾ ਵੀ ਹੈ ਕਿ ਜਿਹਦਾ BMI 40 ਤੋਂ ਵੱਧ ਹੈ, 38 ਤੋਂ ਵੱਧ ਹੈ, ਉਹ ਜ਼ਿਆਦਾ ਰਿਸਕ 'ਚ ਆ ਜਾਂਦੇ ਆ
1: ਜੀ।
0: ਤਾਂ ਓਬੈਸਿਟੀ ਉਹਦਾ ਬਸ ਨੋਰਮਲ ਉਹੀ ਹੈ ਕਿ ਆਪਾਂ ਨੂੰ ਸੈਡੈਂਟਰੀ ਲਾਈਫ ਸਟਾਈਲ ਜਿੱਦਾਂ ਦਾ ਆਪਣਾ ਹੋ ਚੁੱਕਿਆ ਅਰਬਨ ਏਰੀਆਜ਼ 'ਚ, ਤਾਂ ਉਹਨੂੰ ਅਵੋਇਡ ਕਰਨਾ ਚਾਹੀਦਾ। ਰੋਜ਼ ਕਸਰਤ ਦੀ ਰਿਕੁਆਇਰਮੈਂਟ ਹੈ, ਅਤੇ ਖਾਣ ਪੀਣ 'ਚ ਹਰੀ ਸਬਜ਼ੀਆਂ ਨੂੰ ਇੰਕਲੂਡ ਕਰਨ ਦੀ ਜ਼ਰੂਰਤ ਹੈ। ਪ੍ਰੋਸੈਸਡ ਫੂਡ ਜਿੰਨਾ ਘੱਟ ਹੋ ਸਕੇ ਆਪਾਂ ਨੂੰ ਘੱਟ ਕਰਨਾ ਚਾਹੀਦਾ, ਬਾਹਰ ਦਾ ਖਾਣ ਪੀਣ, ਚੀਜ਼, ਇਹਨੂੰ ਅਵੋਇਡ ਕਰਨਾ ਬਹੁਤ ਜ਼ਰੂਰੀ ਹੈ
1: ਜੀ। ਔਰ ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਥੋੜ੍ਹਾ ਜਿਹਾ ਨਾ ਸਾਡੀ ਜੀਭ ਜਿਹੜੀ ਹੈਗੀ ਸਾਨੂੰ ਬਹੁਤ ਇਹ ਕਹਿ ਰਹੀ ਹੁੰਦੀ ਹੈ ਕਿ ਨਹੀਂ ਥੋੜ੍ਹਾ ਜਿਹਾ ਹੋਰ, ਥੋੜ੍ਹਾ ਜਿਹਾ ਹੋਰ, ਅੱਜ ਦਾ ਦਿਨ ਖਾ ਲੈਂਦੇ ਹਾਂ, ਕੱਲ੍ਹ ਨੂੰ ਘਟਾ ਦਾਂਗੇ ਅਸੀਂ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਖਤਰਨਾਕ ਸਾਡੇ ਲਈ ਸਾਬਿਤ ਹੋ ਸਕਦੀਆਂ ਹੈਗੀਆਂ। ਔਰ ਸਰੀਰ ਸਭ ਤੋਂ ਵੱਡੀ ਜਿਹੜਾ ਹੈਗਾ, ਇੱਕ ਕਹਿ ਸਕਦੇ ਹਾਂ ਕਿ ਸਰੀਰ ਸਾਡਾ ਸਭ ਤੋਂ ਵੱਡਾ ਖਜ਼ਾਨਾ ਹੈਗਾ। ਜੇ ਉਸ ਖਜ਼ਾਨੇ ਦੇ ਵਿੱਚ ਤੁਸੀਂ ਕੋਈ ਨਾ ਕੋਈ ਲੰਪ ਲਿਆ ਕੇ ਪੈਦਾ ਕਰ ਲਿਆ, ਕੋਈ ਨਾ ਕੋਈ ਪ੍ਰੋਬਲਮ ਲਿਆ ਕੇ ਪੈਦਾ ਕਰ ਲਈ, ਤਾਂ ਕਿਤੇ ਨਾ ਕਿਤੇ ਦਿੱਕਤ ਤੁਹਾਨੂੰ ਆਊਗੀ ਹੀ ਆਊਗੀ। ਸੋ ਮੈਮ ਹੁਣ ਅਸੀਂ ਬ੍ਰੈਸਟ ਇੰਪਲਾਂਟ ਦੀ ਤੁਸੀਂ ਗੱਲ ਕੀਤੀ ਸੀ, ਬ੍ਰੈਸਟ ਦੀ ਜਿਹੜੀ ਰਿਮੂਵਲ ਦੀ ਗੱਲ ਕੀਤੀ ਸੀ, ਹੈ ਨਾ। ਸੋ ਦੋਨੇ ਚੀਜ਼ਾਂ ਵੱਖਰੀਆਂ ਹੈਗੀਆਂ ਇੱਕ ਦੂਜੇ ਨਾਲੋਂ। ਪਹਿਲੇ

0: ਸੋਚਣਗੇ, ਪਰ ਇਹ ਕਿ ਜੋ ਇਹਦਾ ਹੱਲ ਹੈ ਉਹ ਤਾਂ ਆਪਾਂ ਨੂੰ ਕਰਾਉਣਾ ਹੀ ਹੈ, ਕੈਂਸਰ ਨਾਲ ਉਹਦੇ ਨਾਲ ਜੂਝਣ ਨਾਲ ਤਾਂ ਉਹਨੂੰ ਖਤਮ ਕਰਨਾ ਜ਼ਰੂਰੀ ਹੈ। ਪਰ ਇਹ ਕਿ ਹੁਣ ਮੈਡੀਕਲ ਸਾਇੰਸ ਇੰਨਾ ਐਡਵਾਂਸ ਕਰ ਚੁੱਕੀ ਹੈ ਕਿ ਪਹਿਲੀ ਗੱਲ ਤਾਂ ਬ੍ਰੈਸਟ ਰਿਮੂਵਲ ਇਜ਼ ਐਨ ਐਕਸਟ੍ਰੀਮ, ਉਨੀ ਸਟੇਜ ਤੱਕ ਆਪਾਂ ਪਹੁੰਚੇ ਹੀ ਨਾ, ਪਹਿਲਾਂ ਹੀ ਉਸ ਤੋਂ ਪਹਿਲਾਂ ਆਪਾਂ ਡਾਕਟਰ ਕੋਲ ਚਲ ਜਾਈਏ, ਦੈਟ ਇਜ਼ ਬੈਟਰ। ਅਤੇ ਉਹ ਤੋਂ ਬਾਅਦ ਵੀ ਜੇ ਤੁਸੀਂ ਲੋੜ ਪੈ ਵੀ ਗਈ, ਮੰਨ ਲਓ ਐਕਸਟ੍ਰੀਮ ਕੇਸਿਸ, ਉਸ ਤੋਂ ਬਾਅਦ ਵੀ ਅੱਜ ਕੱਲ੍ਹ ਆਪਣੇ ਕੋਲ ਓਨਕੋਪਲਾਸਟਿਕ ਬ੍ਰੈਸਟ ਸਰਜਰੀ ਆ ਚੁੱਕੀ ਹੈ। ਇਹਦੇ 'ਚ ਕੀ ਹੈ ਕਿ ਆਪਾਂ ਜਿਹੜਾ ਬ੍ਰੈਸਟ ਟਿਸ਼ੂ ਆਪਾਂ ਰਿਮੂਵ ਕੀਤਾ ਹੈ ਐਜ਼ ਅ ਰਿਜ਼ਲਟ ਆਫ ਕੈਂਸਰ, ਉਹ ਅਸੀਂ ਰਿਪਲੇਸ ਕਰ ਸਕਦੇ ਹਾਂ। ਅਬ ਰਿਪਲੇਸ ਹੁਣ ਅਸੀਂ ਸਿੰਥੈਟਿਕ ਚੀਜ਼ਾਂ ਨਾਲ ਕਰ ਸਕਦੇ, ਵੀ ਕੈਨ ਪੁੱਟ ਐਨ ਇੰਪਲਾਂਟ ਦੇਅਰ, ਸਿਲੀਕੋਨ ਇੰਪਲਾਂਟਸ, ਜਾਂ ਫਿਰ ਅਸੀਂ ਨੈਚੁਰਲ ਟਿਸ਼ੂ ਨਾਲ ਵੀ ਉਹਨੂੰ ਆਗੂਮੈਂਟ ਕਰ ਸਕਦੇ ਹਾਂ, ਮਸਲ ਗ੍ਰਾਫਟ ਲੈ ਕੇ, ਤਾਂ ਇਹਨੂੰ ਓਨਕੋਪਲਾਸਟਿਕ ਬ੍ਰੈਸਟ ਸਰਜਰੀ ਕਹਿੰਦੇ ਆ।
1: ਸੋ ਮੈਮ, ਹੁਣ ਮੇਰੇ ਦਿਮਾਗ ਦੇ ਵਿੱਚ ਇੱਕ ਹੋਰ ਸਵਾਲ ਆ ਰਿਹਾ ਕਿ ਮੰਨ ਲਓ ਇੱਕ ਜਿਹੜਾ ਲੇਡੀ ਦੀ ਬ੍ਰੈਸਟ ਅਸੀਂ ਰਿਮੂਵ ਕਰ ਚੁੱਕੇ ਹੈਗੇ ਹਾਂ, ਐਂਡ ਉਸ ਤੋਂ ਬਾਅਦ ਇੱਕ ਬੱਚਾ ਜਿਹੜਾ ਹੈਗਾ ਉਹਨਾਂ ਦੇ ਹੁੰਦਾ ਹੈਗਾ, ਤਾਂ ਕੀ ਜਿਹੜੀ ਇੱਕ ਔਰਤ ਰਿਕਵਰ ਕਰ ਚੁੱਕੀ ਹੈਗੀ ਉਹਦੇ ਵਿੱਚੋਂ, ਤਾਂ ਉਹ ਬ੍ਰੈਸਟ ਫੀਡਿੰਗ ਕਰ ਸਕਦੀ ਹੈ?
0: ਮਤਲਬ ਓਬਵੀਅਸਲੀ ਜਿਹੜੀ ਬ੍ਰੈਸਟ ਰਿਮੂਵ ਹੋ ਚੁੱਕੀ ਉਹਦੇ ਚੋਂ ਤਾਂ ਨਹੀਂ, ਬਟ ਦਾ ਅਦਰ ਬ੍ਰੈਸਟ ਇਜ਼ ਫਾਈਨ, ਮਤਲਬ ਜਦ ਤੱਕ ਉਹਨੂੰ ਕੋਈ ਰੇਡੀਓ ਕੀਮੋ ਨਹੀਂ ਲੱਗ ਰਹੀ ਉਦੋਂ ਤੱਕ ਸ਼ੀ ਕੈਨ, ਪਰ ਉਹ ਵਾਲਾ ਟਾਈਮ ਤਾਂ ਕੱਢਣਾ ਹੀ ਪੈਂਦਾ ਜਦ ਕੀਮੋ ਰੇਡੀਓ ਵਾਲਾ, ਉਹ ਵਾਲਾ ਕੌਂਟਰਾਇੰਡੀਕੇਟਡ ਹੈ, ਉਸ ਟਾਈਮ 'ਤੇ ਫੀਡ ਨਹੀਂ ਕਰ ਸਕਦਾ
1: ਜੀ। ਸੋ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਰੇਡੀਓ ਓਪੀਡੀ, ਅਤੇ ਸਾਡੀ ਗੱਲਬਾਤ ਦਾ ਵਿਸ਼ਾ ਹੈ ਜੀ ਔਰਤਾਂ 'ਚ ਛਾਤੀ ਦਾ ਕੈਂਸਰ। ਇਸ ਬਾਰੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਜਿਹੜੇ ਮਾਹਿਰ ਹੈਗੇ ਉਹ ਮੌਜੂਦ ਹੈਗੇ, ਡਾਕਟਰ ਸੋਨਾਲਿਕਾ ਸ਼ਰਮਾ। ਅਤੇ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ ਜੀ 4:14 ਦਾ, ਅਤੇ 15 ਮਿੰਟ ਦਾ ਸਮਾਂ ਅਸੀਂ ਤੁਹਾਡਾ ਹੋਰ ਲਵਾਂਗੇ, ਜਿਸ ਦੇ ਵਿੱਚ ਅਸੀਂ ਇਸ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ, ਔਰ ਉਸ ਤੋਂ ਬਾਅਦ 4:30 ਤੋਂ ਲੈ ਕੇ 5 ਵਜੇ ਤੱਕ ਤੁਹਾਡਾ ਸਮਾਂ ਹੋਊਗਾ। ਤੁਸੀਂ 0175-2484-94 ਨੰਬਰ ਡਾਇਲ ਕਰਕੇ ਇਸ ਸਟੂਡੀਓ ਦੇ ਵਿੱਚ ਪਹੁੰਚ ਸਕਦੇ ਹੋ, ਅਤੇ ਆਪਣੇ ਸ਼ੰਕੇ ਜਿਹੜੇ ਹੈਗੇ ਉਹ ਡਾਕਟਰ ਸੋਨਾਲਿਕਾ ਤੋਂ ਪੁੱਛ ਸਕਦੇ ਹੋ, ਉਹਨਾਂ ਦਾ ਸਮਾਧਾਨ ਲੈ ਸਕਦੇ ਹੋ। ਸੋ ਮੈਮ, ਹੁਣ ਜਦੋਂ ਅਸੀਂ ਜਿਹੜਾ ਹੈਗਾ ਬ੍ਰੈਸਟ ਕੈਂਸਰ 'ਤੇ ਜਿਹੜਾ ਡਿਟੇਲ ਦੇ ਵਿੱਚ ਜਾ ਰਹੇ ਹੈਗੇ ਹਾਂ, ਤਾਂ ਤੁਸੀਂ ਪਿੱਛੇ ਜੇ ਗੱਲ ਕੀਤੀ ਸੀ ਟਾਈਪਸ ਦੀ, ਤਾਂ ਕਿਹੜੀਆਂ ਕਿਹੜੀਆਂ ਟਾਈਪਸ ਇਹਦੀਆਂ ਹੁੰਦੀਆਂ ਹੈਗੀਆਂ?
0: ਇਹ ਤਾਂ ਬਹੁਤ ਸਾਇੰਟਿਫਿਕ ਕੁਐਸਚਨ ਹੈ, ਬਟ ਫਿਰ ਵੀ ਦੇਰ ਆਰ 4 ਟਾਈਪਸ ਹੁੰਦੀਆਂ, ਲਿਊਮਿਨਲ, ਸਬ ਲਿਊਮਿਨਲ, ਬਾਕੀ ਉਸ ਬਾਅਦ ਮੈਟਾਸਟੈਟਿਕ ਕੈਂਸਰ ਹੁੰਦਾ ਹੈ, ਅਤੇ ਕੋਲੋਇਡ ਟਾਈਪ, ਮਿਊਸਿਨਸ ਟਾਈਪ, ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ, ਇੱਦਾਂ ਡਿਫਰੈਂਟ ਟਾਈਪਸ ਹੁੰਦੇ ਆ। ਇਹ ਹਿਸਟੋਲੋਜੀਕਲ ਟਾਈਪਸ ਹੈ, ਮਤਲਬ ਆਪਾਂ ਨੀਡਲ ਬਾਇਓਪਸੀ ਲੈਂਦੇ ਅਤੇ ਉਹਦੇ 'ਚ ਹਿਸਟੋਲੋਜੀ ਆਉਂਦੀ ਹੈ, ਅਤੇ ਉਹਦੇ ਹਿਸਾਬ ਨਾਲ ਆਪਾਂ ਡਿਸਾਈਡ ਕਰਦੇ ਹਾਂ। ਹਾਰਮੋਨਲ ਥੈਰੇਪੀ ਵੀ ਕਈਆਂ 'ਚ ਯੂਜ਼ ਹੋ ਸਕਦੀ ਹੈ,
1: ਜੀ।
0: ਅਤੇ ਸਭ ਤੋਂ ਖਤਰਨਾਕ ਇਹਦੇ 'ਚ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਹੁੰਦਾ ਜਾਂ ਮੈਟਾਸਟੈਟਿਕ ਬ੍ਰੈਸਟ ਕੈਂਸਰ ਹੁੰਦਾ, ਵੀ ਜੇ ਆਪਾਂ ਲੇਟ ਡਾਇਗਨੋਸ ਕੀਤਾ ਬ੍ਰੈਸਟ ਕੈਂਸਰ ਸਟੇਜ 3 ਜਾਂ 4 'ਚ ਕੋਈ ਆਉਂਦਾ,
1: ਜੀ,
0: ਅਤੇ ਉਹ ਮੈਟਾਸਟਸਾਈਜ਼ ਕਰ ਗਿਆ, ਫੈਲ ਗਿਆ ਟੂ ਦ ਬੋਨਸ, ਬਲੱਡ, ਬਾਕੀ ਔਰਗਨਸ 'ਚ, ਅਤੇ ਉਹ ਸਭ ਤੋਂ ਖਤਰਨਾਕ ਹੁੰਦਾ ਹੈ
1: ਜੀ। ਸੋ ਜਿਹੜੀਆਂ ਵੱਖਰੀਆਂ ਵੱਖਰੀਆਂ ਟਾਈਪਸ ਹੈਗੀਆਂ ਉਹ ਸਾਨੂੰ ਬ੍ਰੈਸਟ ਕੈਂਸਰ ਦੀਆਂ ਦੇਖਣ ਨੂੰ ਮਿਲਦੀਆਂ ਹੈਗੀਆਂ। ਸੋ ਮੈਮ, ਜੇਕਰ ਅਸੀਂ ਐਡਵਾਂਸਮੈਂਟਸ ਦੀ ਗੱਲ ਕਰੀਏ, ਤਾਂ ਕੁਛ ਕੁ ਤੁਸੀਂ ਐਡਵਾਂਸਮੈਂਟ ਸਾਨੂੰ ਦੱਸੀਆਂ ਵੀ ਹੈ, ਕੁਛ ਕੁ ਜਿਹੜੀਆਂ ਹੋਰ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਕਿਹੜੀਆਂ ਕਿਹੜੀਆਂ ਜਿਹੜੀ ਟੈਕਨੋਲੋਜੀ ਸਾਨੂੰ ਦੇ ਰਹੀ ਹੈਗੀ ਹੈ ਕਿ ਇਸ ਕੈਂਸਰ ਤੋਂ ਸਾਨੂੰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ, ਆਹ ਚੀਜ਼ਾਂ ਤੁਹਾਡੇ ਕੋਲ ਅਵੇਲੇਬਲ ਹੈਗੀਆਂ।
0: ਸਭ ਤੋਂ ਪਹਿਲਾਂ ਤਾਂ ਬ੍ਰੈਸਟ ਟ੍ਰੀਟਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਸਕਰੀਨਿੰਗ, ਕਿ ਆਪਾਂ ਕਿਵੇਂ ਪਤਾ ਲੱਗਿਆ ਕਿਸੇ ਨੂੰ, ਪੇਸ਼ੈਂਟ ਨੂੰ ਬ੍ਰੈਸਟ ਦੀ ਪ੍ਰੋਬਲਮ ਹੈਗੀ ਹੈ, ਅਤੇ ਕੋਈ ਵੀ ਪੇਸ਼ੈਂਟ ਜਿਹਨੂੰ ਕੋਈ ਬ੍ਰੈਸਟ ਲੰਪ ਹੈ ਜਾਂ ਕੋਈ ਵੀ ਬ੍ਰੈਸਟ ਰਿਲੇਟਡ ਪ੍ਰੋਬਲਮ ਹੈ, ਅਤੇ ਉਦੋਂ ਆਪਾਂ ਟ੍ਰਿਪਲ ਐਗਜ਼ਾਮੀਨੇਸ਼ਨ ਕਹਿੰਦੇ ਹਾਂ, ਟ੍ਰਿਪਲ ਐਗਜ਼ਾਮੀਨੇਸ਼ਨ। ਉਹਦੇ 'ਚ ਆਉਂਦਾ ਇੱਕ ਤਾਂ ਕਲੀਨਿਕਲ ਐਗਜ਼ਾਮੀਨੇਸ਼ਨ, ਜਿਹਦੇ 'ਚ ਆਪਾਂ ਗੱਲ ਕੀਤੀ ਵੀ ਫਿਜ਼ੀਕਲੀ ਆਪਾਂ ਹੱਥ ਲਾ ਕੇ ਦੇਖਿਆ, ਦੂਜਾ ਹੁੰਦਾ ਰੇਡੀਓਲੋਜੀਕਲ, ਰੇਡੀਓਲੋਜੀਕਲ ਆਪਣੇ ਕੋਲ ਆਉਂਦਾ ਅਲਟਰਾਸਾਊਂਡ ਜਾਂ ਮੈਮੋਗ੍ਰਾਮ, ਅਤੇ ਤੀਜਾ ਹੁੰਦਾ ਨੀਡਲ ਬਾਇਓਪਸੀ, ਹਿਸਟੋਲੋਜੀ। ਉਹਦੇ 'ਚ ਆਪਾਂ FNAC ਤੋਂ ਸੁਣਿਆ ਹੋਏਗਾ, ਸੂਈ ਲੈ ਕੇ ਜਾਂਚ ਲਈ ਭੇਜਿਆ, ਤਾਂ FNAC ਜਾਂ ਟਰੂ ਕਟ ਬਾਇਓਪਸੀ। ਇਹ 3 ਮੋਡੈਲਿਟੀਜ਼ ਹੈ ਆਪਣੇ ਕੋਲ ਟ੍ਰੀਟਮੈਂਟ ਲਈ। ਇਹ ਤਿੰਨੋਂ ਚੀਜ਼ਾਂ ਆਪਾਂ ਕਰਦੇ ਹਾਂ ਹਰ ਬ੍ਰੈਸਟ ਸਸਪੈਕਟਡ ਪੇਸ਼ੈਂਟ ਦੇ, ਅਤੇ ਉਹ ਤੋਂ ਬਾਅਦ ਆਪਾਂ ਜਿਹੜੀ ਉਹਦੀ ਪ੍ਰੋਬਲਮ ਉਹਨੂੰ ਗ੍ਰੇਡ ਕਰਿਆ ਜਾਂਦਾ, ਉਹਨੂੰ ਕਹਿੰਦੇ ਬਾਇਰਾਡ ਸਟੇਜਿੰਗ।
1: ਓਕੇ,
0: ਤਾਂ ਉਸ ਸਟੇਜ ਦੇ ਹਿਸਾਬ ਨਾਲ ਫਿਰ ਅੱਗੇ ਟ੍ਰੀਟਮੈਂਟ ਪ੍ਰੋਸੀਡ ਕਰਦਾ
1: ਜੀ। ਸੋ ਮੈਮ, ਅੱਜ ਕੱਲ੍ਹ ਦਾ ਜ਼ਮਾਨਾ AI ਦਾ ਜ਼ਮਾਨਾ ਹੈਗਾ, ਕੀ ਜਿਹੜਾ ਬ੍ਰੈਸਟ ਕੈਂਸਰ ਦੇ ਇਲਾਜ ਦੇ ਵਿੱਚ ਵੀ AI ਆਪਣਾ ਕੋਈ ਕੰਮ ਕਰ ਰਹੀ ਹੈ?
0: ਡੈਫੀਨੇਟਲੀ, ਇਨਫੈਕਟ ਦੇਰ ਇਜ਼ ਇੱਕ ਪ੍ਰੋਟੋਕੋਲ, ਇੱਕ ਸਰਜਰੀ ਦਾ ਕਾਫੀ ਵੈਰੀ ਸਟ੍ਰਿਕਟ ਸਰਜੀਕਲ ਟੋਪਿਕ ਹੈ ਕਿ ਆਪਾਂ ਜਿਵੇਂ ਬ੍ਰੈਸਟ ਸਰਜਰੀ 'ਚ ਨਾ ਇੱਦਾਂ ਹੁੰਦਾ ਕਿ ਬ੍ਰੈਸਟ ਕੈਂਸਰ ਦੇ ਵਿੱਚ ਆਪਾਂ ਵੀ ਟੇਕ ਆਊਟ ਦਾ ਬ੍ਰੈਸਟ ਟਿਸ਼ੂ, ਅਤੇ ਨਾਲ ਲਿੰਫ ਨੋਡ ਹੁੰਦੇ ਨਾ ਜਿਹੜੇ ਕੱਛ 'ਚ ਗੰਢ ਹੋ ਜਾਂਦੀ, ਉਹਨੂੰ ਲਿੰਫ ਨੋਡ ਕਹਿੰਦੇ ਆ, ਅਤੇ ਲਿੰਫ ਨੋਡ ਵੀ ਕੱਢਣਾ ਪੈਂਦਾ। ਅਤੇ ਪਹਿਲਾਂ ਆਪਾਂ ਕੀ ਕਰਦੇ ਸੀ ਡਿਊਰਿੰਗ ਸਰਜਰੀ, ਪੂਰਾ ਪੂਰਾ ਖੋਲ੍ਹ ਕੇ ਸਾਨੂੰ ਐਕਸਪਲੋਰ ਕਰਨਾ ਪੈਂਦਾ ਸੀ, ਅਤੇ ਹੁਣ ਆਪਣੇ ਕੋਲ ਆ ਗਿਆ ਸੈਂਟੀਨਲ ਲਿੰਫ ਨੋਡ ਬਾਇਓਪਸੀ, ਤਾਂ ਸੈਂਟੀਨਲ ਟੈਗ ਹੋ ਜਾਂਦਾ। ਉਹਦੇ ਨਾਲ ਕੀ ਹੈ ਕਿ ਯੂਜ਼ਿੰਗ ਡਾਏ ਔਰ ਯੂਜ਼ਿੰਗ AI ਪ੍ਰੋਗਰਾਮਸ, ਡਾਈ ਇੰਜੈਕਟ ਕਰਦੇ ਹਾਂ ਪੈਰੀਓਰੀਓਲਰ ਰੀਜਨ ਦੇ ਵਿੱਚ, ਅਤੇ ਉਹਦੇ 'ਚ ਆਪਾਂ ਨੂੰ ਥਰੂ AI ਪਤਾ ਲੱਗ ਜਾਂਦਾ ਵੀ ਕਿਹੜਾ ਲਿੰਫ ਨੋਡ ਇਨਵੋਲਵਡ ਹੈ, ਤਾਂ ਆਪਾਂ ਨੂੰ ਪੂਰੀ ਡਾਈਸੈਕਸ਼ਨ ਕਰਨ ਦੀ ਲੋੜ ਨਹੀਂ, ਸਿਰਫ ਆਪਾਂ ਉਹ ਜਾ ਕੇ ਉਹ ਵਾਲਾ ਲਿੰਫ ਨੋਡ ਕੱਢ ਕੇ, ਤਾਂ ਸਰਜਰੀ ਬਹੁਤ ਮਿਨੀਮਾਈਜ਼ ਹੋ ਜਾਂਦੀ ਹੈ, ਮੋਰਬਿਡਿਟੀ ਬਹੁਤ ਘੱਟ ਜਾਂਦੀ ਹੈ
1: ਜੀ। ਸੋ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ ਪੈਂਦਾ ਹੈਗਾ ਸਾਨੂੰ, ਜਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਐਕਸਰੇ ਕਰਕੇ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਜੇ ਦਿੱਕਤ ਹੈਗੀ ਆ, ਉਹੀ
0: ਸੇਮ
1: ਹੁੰਦੇ ਆ, ਦੋਨਾਂ ਪਹਿਲੂਆਂ ਨੂੰ ਦੇਖਣਾ ਬੜਾ ਜ਼ਰੂਰੀ ਹੁੰਦਾ ਹੈਗਾ। ਸੋ ਮੈਮ

0: ਹੁਣ ਮੈਂ ਸਰਜਰੀ ਤੇ ਵਾਪਸ ਆਉਂਗੀ, ਸਰਜਰੀ ਮੰਨ ਲਓ ਕਿਸੇ ਦੀ ਹੋ ਚੁੱਕੀ ਹੈ, ਚਾਹੇ ਉਹ ਬ੍ਰੈਸਟ ਰਿਮੂਵਲ ਦੀ ਸਰਜਰੀ ਹੈਗੀ ਹੈ, ਚਾਹੇ ਉਹ ਜਸਟ ਇੱਕ ਲੰਪ ਦੀ ਰਿਮੂਵਲ ਹੈਗੀ ਹੈ, ਉਸ ਤੋਂ ਬਾਅਦ ਕਿੱਦਾਂ ਦੇ ਪ੍ਰੀਕੋਸ਼ਨਸ ਉਹਨਾਂ ਨੂੰ ਲੈਣੇ ਪੈਂਦੇ ਆ?
1: ਦੇਖੋ, ਬ੍ਰੈਸਟ ਸਰਜਰੀ, ਬ੍ਰੈਸਟ ਕੰਜ਼ਰਵੇਸ਼ਨ ਔਰ ਰੈਡੀਕਲ ਮੈਸਟੈਕਟਮੀ MRM ਕਹਿੰਦੇ ਆ ਉਹਨੂੰ, ਜਿਹੜੀ ਵੱਡੀ ਸਰਜਰੀ ਹੈ। ਉਹ ਤੋਂ ਬਾਅਦ ਮੋਸਟ ਕਾਮਨ ਜਿਹੜਾ ਪ੍ਰੋਬਲਮ ਆਉਂਦੀ ਹੈ ਹੁੰਦੀ ਹੈ ਲਿੰਫਡੀਮਾ। ਲਿੰਫਡੀਮਾ ਕੀ, ਉਹਨਾਂ ਦੀ ਬਾਜੂ ਸਵੈਲ ਹੋ ਜਾਂਦੀ ਹੈ ਪੂਰੀ।
0: ਓਕੇ,
1: ਤਾਂ ਇਹ ਬਹੁਤ ਕਾਮਨ ਹੈ, ਪਰ ਇਹਦੇ ਲਈ ਸਿੰਪਲ ਐਕਸਰਸਾਈਜ਼ਸ ਨਾਲ ਹੱਲ ਹੈ, ਅਤੇ ਪ੍ਰੋਪਰ ਬੈਂਡੇਜਿੰਗ ਜੇ ਹੋਏ, ਪ੍ਰੋਪਰ ਡਰੈਸਿੰਗਸ ਆਰ ਡਨ, ਤਾਂ ਉਹਨਾਂ ਨਾਲ ਠੀਕ ਹੋ ਜਾਂਦਾ ਉਹ
0: ਜੀ।
1: ਉਹੀ ਜਿਹੜੀ ਮੈਂ ਤੁਹਾਨੂੰ ਦੱਸ ਰਹੀ ਸੀ ਲਿੰਫ ਨੋਡ, ਜਿਹੜੀ ਐਕਸਟੈਂਸਿਵ ਡਾਇਸੈਕਸ਼ਨ ਹੈ, ਉਹਦੇ ਕਰਕੇ ਵੈਰੀ ਕਾਮਨ ਇਜ਼ ਲਿੰਫਡੀਮਾ, ਅਪਰ ਲਿੰਬ ਲਿੰਫਡੀਮਾ, ਮੋਸਟ ਕਾਮਨ ਸਾਈਡ ਇਫੈਕਟ ਹੈ ਸਰਜਰੀ ਦਾ। ਅਤੇ ਪਰ ਇਹ ਈਜ਼ੀਲੀ ਸੋਲਵ ਹੋ ਜਾਂਦਾ, ਇਫ ਯੂ ਆਰ ਵਧੀਆ ਸੈਂਟਰ ਤੁਸੀਂ ਓਪਰੇਟ ਕਰਾਇਆ, ਤਾਂ ਦੇ ਵਿਲ ਨੋ ਹਾਊ ਟੂ ਡੀਲ ਵਿਦ ਇਟ।
0: ਜੀ ਮੈਮ, ਜਦੋਂ ਅਸੀਂ ਸਰਜਰੀ ਦੀ ਗੱਲ ਕਰਦੇ ਹਾਂ, ਤਾਂ ਅੱਜ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਜਿਹੜਾ ਹੈਗਾ ਇਸ ਤਰੀਕੇ ਦਾ ਕੋਈ ਵੀ ਗੰਢ ਰਿਮੂਵ ਕੀਤੀ ਜਾਂਦੀ ਹੈ, ਤਾਂ ਚੀਰਾ ਲਾਇਆ ਜਾਂਦਾ ਹੈ ਨਾ। ਤਾਂ ਜਦਕਿ ਜਿਹੜੀ ਸਰਜਰੀ ਦੇ ਵਿੱਚ ਬਹੁਤ ਸਾਰੀਆਂ ਐਡਵਾਂਸਮੈਂਟਸ ਹੋ ਗਈਆਂ, ਬਾਕੀ ਸਰਜਰੀਜ਼ ਦੀ ਅਸੀਂ ਗੱਲ ਕਰੀਏ, ਲੇਜ਼ਰ ਆ ਚੁੱਕੀ ਹੈ ਜਾਂ ਹੋਰ ਬਹੁਤ ਸਾਰੀਆਂ ਐਡਵਾਂਸਮੈਂਟਸ ਆ ਚੁੱਕੀਆਂ ਹੈਗੀਆਂ, ਤਾਂ ਇਸ ਦੇ ਵਿੱਚ ਇਹਦੇ ਡਿਲੇ ਦਾ ਕਾਰਨ ਕੀ ਹੈ, ਜਾਂ ਫਿਰ ਇੱਥੇ ਕੋਈ ਹੋਰ ਕਾਰਨ ਹੈ ਇਹਦੇ ਨਾ ਹੋਣ ਦਾ? ਲਾਈਕ ਅਸੀਂ ਲੇਜ਼ਰ ਵਗੈਰਾ ਕਿਉਂ ਨਹੀਂ ਯੂਜ਼ ਕਰਦੇ ਉੱਥੇ?
1: ਲੇਜ਼ਰ ਆਪਾਂ ਯੂਜ਼ ਨਹੀਂ ਕਰ ਸਕਦੇ, ਬਿਕੋਜ਼ ਇਹ ਵਾਲਾ ਟਿਸ਼ੂ ਆਪਾਂ ਕੱਢਣਾ ਹੀ ਪੈਣਾ, ਇਹ ਵਾਲਾ ਟਿਸ਼ੂ ਦਾ ਕੱਢਣਾ ਹੀ ਪੈਂਦਾ, ਅਤੇ ਲੇਜ਼ਰ ਯੂਜ਼ ਕਰਕੇ ਆਪਾਂ ਉਹ ਬਰਨ ਨਹੀਂ ਕਰ ਸਕਦੇ ਟਿਸ਼ੂ, ਅਤੇ ਉਹ ਲੇਜ਼ਰ ਦੀ ਟੈਕਨੋਲੋਜੀ ਦੀ ਯੂਜ਼ ਵੈਕਿਊਮ ਹਾਊਐਵਰ ਇਜ਼ ਯੂਜ਼ਡ, ਜਿਹੜੀ ਫਾਈਬਰੋਐਡੀਨੋਮਾ ਹੁੰਦਾ ਹੈ, ਤਾਂ ਉਹਦੇ 'ਚ ਆਪਾਂ ਵੈਕਿਊਮ ਅਸਿਸਟਡ ਰਿਮੂਵਲ ਕਰ ਸਕਦੇ ਹਾਂ, ਕਿਸੇ ਸਮ ਸੈਂਟਰਸ ਇਨ ਡੈਲੀ ਆਰ ਡੂਇੰਗ ਇਟ
0: ਜੀ,
1: ਤਾਂ ਉਹ ਦੈਟ ਇਜ਼ ਵਨ ਐਡਵਾਂਸਮੈਂਟ ਵੀ ਆਰ ਹੋਪਿੰਗ ਕਿ ਇੱਥੇ ਵੀ ਆ ਜਾਏ
0: ਜੀ। ਸੋ ਹੁਣ ਅਸੀਂ ਗੱਲ ਕਰਾਂਗੇ ਉਹਨਾਂ ਬੀਬੀਆਂ ਦੀਆਂ ਜਿਹੜੀਆਂ ਕਿ ਦੂਰ ਦਰਾਜ਼ ਦੇ ਇਲਾਕਿਆਂ ਦੇ ਵਿੱਚ ਰਹਿ ਰਹੀਆਂ ਹੈਗੀਆਂ, ਉੱਥੇ ਜਿਹੜੀ ਹੈਗੀ ਹੈ ਇੰਨੀਆਂ ਇਲਾਜ ਦੀਆਂ ਕਈ ਵਾਰੀ ਸਹੂਲਤਾਂ ਨਹੀਂ ਵੀ ਹੁੰਦੀਆਂ, ਜਾਂ ਫਿਰ ਕਈ ਵਾਰੀ ਜਿਹੜੀਆਂ ਬੀਬੀਆਂ ਹੈਗੀਆਂ ਉਹ ਘਰੋਂ ਨਿਕਲਣ ਦੇ ਵਿੱਚ ਹੀ ਸ਼ਰਮ ਮਹਿਸੂਸ ਕਰ ਰਹੀਆਂ ਹੁੰਦੀਆਂ ਹੈਗੀਆਂ। ਸੋ ਜੇਕਰ ਅਸੀਂ ਉਹਨਾਂ ਦੀ ਗੱਲ ਕਰੀਏ, ਤਾਂ ਉਹਨਾਂ ਨੂੰ ਕਿਸ ਤਰੀਕੇ ਦੇ ਜਿਹੜੇ ਮਤਲਬ ਆਪਣੇ ਇਨੀਸ਼ੀਏਟਿਵਸ ਲੈਣੇ ਚਾਹੀਦੇ ਆਪਣੇ ਆਪ ਨੂੰ ਬਚਾਉਣ ਵਾਸਤੇ?
1: ਦੇਖੋ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਆਪਣੀ ਸਿਹਤ ਤੋਂ ਵੱਧ ਕੇ ਕੁਛ ਨਹੀਂ ਹੈ, ਕਿ ਜੋ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਣਗੇ ਅਤੇ ਪਰਿਵਾਰ ਦੇ ਬਾਕੀ ਲੋਕਾਂ ਵਾਲੀ ਦੇਖੀ ਜਾਣਗੇ, ਤਾਂ ਫਿਰ ਪਰਿਵਾਰ ਨੂੰ ਹੀ ਨੁਕਸਾਨ ਹੈ ਅਲਟੀਮੇਟਲੀ
0: ਜੀ।
1: ਅਤੇ ਜੇ ਉਹਨਾਂ ਨੂੰ ਲੱਗਦਾ ਵੀ ਕੋਈ ਥੋੜ੍ਹੀ ਜਿਹੀ ਵੀ ਪ੍ਰੋਬਲਮ ਹੈ, ਤਾਂ ਸਰਕਾਰ ਨੇ ਹਰ ਛੋਟੇ ਤੋਂ ਛੋਟੀ ਜਗ੍ਹਾ 'ਤੇ ਕੋਈ ਨਾ ਕੋਈ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਹੋਈ ਹੈ। ਇਫ ਨਥਿੰਗ ਤਾਂ ਆਪਣੀ ਆਸ਼ਾ ਨਾਲ ਹੀ ਗੱਲ ਕਰ ਲੇ, ਆਸ਼ਾ ਜਾ ਕੇ ਹੋਸਪਿਟਲ ਤੋਂ ਪੁੱਛ ਲੇ। ਤਾਂ ਮਤਲਬ ਜੇ ਥੋੜ੍ਹੀ ਵੀ ਪ੍ਰੋਬਲਮ ਹੈ, ਤਾਂ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਇਮੀਡੀਏਟਲੀ ਸ਼ੁੱਡ ਕੰਸਲਟ ਕੀ ਕੋਈ ਵੀ ਜਿਹੜਾ ਹੈਲਥ ਪ੍ਰੋਫੈਸ਼ਨਲ ਹੈ, ਉਹਨੂੰ ਗੱਲ ਕਰਨੀ ਚਾਹੀਦੀ ਹੈ
0: ਜੀ। ਸੋ ਹੁਣ ਅਸੀਂ ਜੀਵਨ ਸ਼ੈਲੀ 'ਤੇ ਚੱਲਾਂਗੇ। ਜੀਵਨ ਸ਼ੈਲੀ ਮੈਮ ਕਿੱਡਾ ਕੁ ਵੱਡਾ ਰੋਲ ਪਲੇ ਕਰਦੀ ਹੈਗੀ ਹੈ ਇਸ ਚੀਜ਼ ਤੋਂ ਬਚਾਅ ਦੇ ਵਿੱਚ?
1: ਦੇਖੋ, ਐਸਾ ਹੈ ਕਿ ਆਪਾਂ ਹੈਰੀਡਿਟੀ ਤਾਂ ਕੰਟਰੋਲ ਕਰ ਨਹੀਂ ਸਕਦੇ, ਤਾਂ ਆਪਣੇ ਹੱਥ 'ਚ ਤਾਂ ਸਿਰਫ ਜੀਵਨ ਸ਼ੈਲੀ ਹੈ,
0: ਬਿਲਕੁਲ,
1: ਬਾਕੀ ਹੈ ਕਿ ਆਪਾਂ ਜਲਦੀ ਹੋਸਪਿਟਲ ਜਾਈਏ, ਦੋ ਹੀ ਚੀਜ਼ਾਂ ਆਪਾਂ ਕਰ ਸਕਦੇ ਹਾਂ। ਤਾਂ ਜੀਵਨ ਸ਼ੈਲੀ ਤਾਂ ਇਨ ਜਨਰਲ ਆਪਾਂ ਨੂੰ ਬਾਕੀ ਬਿਮਾਰੀਆਂ ਤੋਂ ਵੀ ਠੀਕ ਰੱਖਦੀ ਹੈ, ਬਾਕੀ ਵੀ ਹੋਰ ਬਿਮਾਰੀਆਂ ਨਹੀਂ ਲੱਗਣ ਦਿੰਦੀ, ਇੰਨੀ ਹਾਰਟ ਦੀ ਪ੍ਰੋਬਲਮਸ ਚੱਲ ਰਹੀਆਂ ਅੱਜ ਕੱਲ੍ਹ, BP, ਸ਼ੂਗਰ, ਤਾਂ ਉਹ ਸਭ ਤੋਂ ਪ੍ਰੀਵੈਂਟ ਕਰਨ ਲਈ ਜੀਵਨ ਸ਼ੈਲੀ ਸਭ ਤੋਂ ਇੰਪੋਰਟੈਂਟ ਹੈ, ਕਿ ਰੋਜ਼ ਸਵੇਰੇ ਉੱਠ ਕੇ ਅੱਧਾ ਘੰਟਾ, ਸ਼ਾਮ ਨੂੰ ਅੱਧਾ ਘੰਟਾ ਸੈਰ ਕਰੋ, ਖਾਣਾ ਪੀਣਾ ਠੀਕ ਰੱਖੋ, ਅਤੇ ਇਨ ਜਨਰਲੀ ਸੈਡੈਂਟਰੀ ਬੈਠੇ ਨਹੀਂ ਰਹਿਣਾ ਚਾਹੀਦਾ ਪੂਰਾ ਟਾਈਮ।
0: ਸੋ ਇੱਕ ਨਾ ਅਸੀਂ ਟਰਮ ਬੜੀ ਸੁਣਦੇ ਹਾਂ, ਮੈਮੋਗ੍ਰਾਫੀ। ਸੋ ਮੈਮ ਬੇਸਿਕਲੀ ਮੈਂ ਇਹਦੇ ਬਾਰੇ ਜਾਣਨਾ ਚਾਹਾਂਗੀ ਕਿ ਜੇ ਇੱਕ ਆਮ ਇਨਸਾਨ ਨੂੰ ਸਮਝਾਉਣਾ ਹੋਵੇ ਕਿ ਮੈਮੋਗ੍ਰਾਫੀ ਹੁੰਦੀ ਕੀ ਆ ਔਰ ਇਹ ਕਿਸ ਕੰਮ ਆਉਂਦੀ ਹੈਗੀ ਆ, ਤਾਂ ਇਸ ਬਾਰੇ 'ਚ ਮੈਂ ਜ਼ਰੂਰ ਜਾਣੂੰਗੀ ਤੁਹਾਡੇ ਤੋਂ।
1: ਦੇਖੋ, ਬ੍ਰੈਸਟ ਕੈਂਸਰ ਜਾਂ ਬ੍ਰੈਸਟ ਲੰਪ, ਉਹੀ ਗੰਢ ਦਾ ਸਭ ਤੋਂ ਪਹਿਲਾਂ ਮੋਡੈਲਿਟੀ ਆਫ ਚੋਇਸ ਹੀ ਮੈਮੋਗ੍ਰਾਮ ਹੈ। ਮੈਮੋਗ੍ਰਾਮ ਇੱਕ ਤਰ੍ਹਾਂ ਦਾ ਅਲਟਰਾਸਾਊਂਡ ਹੁੰਦਾ
0: ਜੀ,
1: ਉਹਦੇ 'ਚ ਆਪਾਂ ਬ੍ਰੈਸਟ ਟਿਸ਼ੂ ਜਿਹੜਾ ਵੀ ਕੋਈ ਐਬਨੋਰਮਲ ਹੈ ਉਹ ਪਿਕਅਪ ਹੋ ਜਾਂਦਾ, ਵੀ ਜਿਹਦਾ ਕੋਈ ਐਬਨੋਰਮਲ ਸਾਈਜ਼ ਹੈ, ਐਬਨੋਰਮਲ ਕੰਟੂਅਰ ਹੈ, ਟੈਕਸਚਰ ਹੈ, ਹਾਰਡ ਹੈ, ਮੂਵੇਬਲ ਹੈ, ਬਾਰਡਰਸ ਕਿੱਦਾਂ ਦੇ ਹੈ, ਇਹ ਆਪਾਂ ਨੂੰ ਮੈਮੋਗ੍ਰਾਫੀ 'ਤੇ ਪਤਾ ਲੱਗ ਜਾਂਦਾ ਹੈ। ਅਲਟਰਾਸਾਊਂਡ ਦਾ ਟਾਈਪ ਹੈ ਜਿਹ 'ਚ ਕੋਈ ਇਨਵੇਸਿਵ ਟੈਕਨੀਕ ਨਹੀਂ ਹੈ, ਕੋਈ ਨੀਡਲ ਨਹੀਂ ਲੱਗਦੀ, ਕੋਈ ਦਰਦ ਨਹੀਂ ਹੁੰਦਾ, ਸਿੰਪਲ ਜਿਵੇਂ ਆਪਾਂ ਅਲਟਰਾਸਾਊਂਡ ਕਰਾਈਦਾ ਉਵੇਂ ਹੀ ਮੈਮੋਗ੍ਰਾਮ ਹੁੰਦਾ
0: ਜੀ। ਔਰ ਜਦੋਂ ਅਸੀਂ ਸਰਜਰੀ ਤੋਂ ਬਾਅਦ ਦੇ ਸਮੇਂ ਦੀ ਅਸੀਂ ਗੱਲ ਕਰੀਏ, ਤਾਂ ਇੱਕ ਹੁੰਦਾ ਰਿਕਵਰੀ ਪੀਰੀਅਡ, ਹੈ ਨਾ, ਕਿ ਇੰਨੇ 'ਚ ਇੰਨੇ ਟਾਈਮ ਦੇ ਵਿੱਚ ਬੰਦਾ ਬਿਲਕੁਲ ਠੀਕ ਹੋ ਜਾਂਦਾ ਹੈਗਾ, ਅਤੇ ਉਸ ਤੋਂ ਬਾਅਦ ਉਹਦੀ ਜਿਹੜੀ ਮਤਲਬ ਕੁਆਲਿਟੀ ਆਫ ਲਾਈਫ ਹੈਗੀ ਆ ਉਹ ਵੀ ਅੱਛੀ ਰਹਿੰਦੀ ਹੈ ਜਾਂ ਕਿੱਦਾਂ ਦੀ ਰਹਿੰਦੀ ਹੈ? ਸੋ ਜਦੋਂ ਬ੍ਰੈਸਟ ਕੈਂਸਰ ਦੀ ਸਰਜਰੀ ਹੁੰਦੀ ਹੈਗੀ ਹੈ, ਤਾਂ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਕਿੱਦਾਂ ਦੀ ਕੁਆਲਿਟੀ ਆਫ ਲਾਈਫ ਜਿਹੜੀ ਕਿਸੇ ਵੀ ਇਨਸਾਨ ਦੀ ਜਾਂ ਪੇਸ਼ੈਂਟ ਦੀ ਰਹਿੰਦੀ ਹੈਗੀ ਔਰ ਕਿੰਨਾ ਸਮਾਂ ਲੱਗਦਾ ਉਹਨੂੰ ਰਿਕਵਰ ਹੋਣ 'ਤੇ?
1: ਦੇਖੋ, ਅਗੇਨ ਇਹ ਟਾਈਪ 'ਤੇ ਡਿਪੈਂਡ ਕਰਦਾ ਕਿ ਕਿਹੜੇ ਟਾਈਪ ਦਾ ਕੈਂਸਰ ਹੈ, ਜੋ ਕਿ ਬਾਇਓਪਸੀ ਰਿਪੋਰਟ 'ਤੇ ਪਤਾ ਲੱਗਦਾ। ਅਤੇ ਆਪਾਂ ਜਿਹੜੀ ਮੋਸਟ ਕਾਮਨ ਸਰਜਰੀ ਦੀ ਗੱਲ ਕਰਦੇ ਹਾਂ, ਬ੍ਰੈਸਟ ਕੰਜ਼ਰਵੇਸ਼ਨ ਸਰਜਰੀ, ਉਹਦਾ ਸਟੇਅ ਆਪਾਂ ਹੋਸਪਿਟਲ 'ਚ ਯੂਜੁਅਲੀ 3 to 5 days ਦਾ ਰੱਖਦੇ ਹਾਂ, ਅਤੇ ਕਿਉਂਕਿ ਇੱਕ ਡਰੇਨ ਪਾਣੀ ਪੈਂਦੀ ਹੈ ਮੋਸਟਲੀ ਉਹਦੇ 'ਚ, MRM 'ਚ ਪਾਣੀ ਪੈਂਦੀ ਹੈ ਡਰੇਨ ਵੈਸੇ, ਪਰ 3 to 5 days ਆਪਾਂ ਰੱਖਦੇ ਹਾਂ ਹੋਸਪਿਟਲ ਦੇ ਵਿੱਚ, ਅਤੇ 10 days 12 days ਬਾਅਦ ਆਪਾਂ ਸੂਚਰ ਜਿਹੜੇ ਹੁੰਦੇ ਆ ਟਾਂਕੇ ਉਹ ਕੱਟ ਦਿੰਦੇ ਹਾਂ
0: ਜੀ।
1: ਅਤੇ ਉਸ ਤੋਂ ਬਾਅਦ ਥੋੜ੍ਹਾ ਬਸ ਹੈਵੀ ਓਬਜੈਕਟ ਲਿਫਟਿੰਗ ਵਗੈਰਾ ਤੋਂ ਪਰਹੇਜ਼ ਰੱਖਣਾ ਹੁੰਦਾ, ਅਦਰਵਾਈਜ਼
0: ਕਿ ਇਹ ਕੋਈ ਇਦਾਂ ਦੀ ਕੋਈ ਸਟੇਜ ਹੈ ਜਾਂ ਸਾਰੀਆਂ ਸਟੇਜਸ ਦਾ ਇਲਾਜ ਮੈਡੀਕਲ ਲਾਈਨ 'ਚ ਹੈ?
1: ਨਹੀਂ, ਡੈਫੀਨੇਟਲੀ ਮੋਰਟੈਲਿਟੀ ਵੀ ਹੈਗੀ ਹੈ ਇਹਦੇ 'ਚ, ਮਤਲਬ ਆਈ ਐਮ ਵੈਰੀ ਸੈਡ ਟੂ ਸੇ, ਪਰ ਸਟੇਜ 3-4 ਦੇ ਵਿੱਚ, ਓਬਵੀਅਸਲੀ ਸਟੇਜ 4 ਦੇ ਵਿੱਚ ਜਿਹੜਾ ਮੈਟਾਸਟੈਟਿਕ ਡਿਜ਼ੀਜ਼ ਹੈ, ਫਿਰ ਉਸ ਤੋਂ ਬਾਅਦ ਤਾਂ ਸਿਰਫ ਪੈਲੀਏਟਿਵ ਕੇਅਰ ਹੀ ਰਹਿ ਜਾਂਦੀ ਹੈ, ਫਿਰ ਅਸੀਂ ਸਿਰਫ ਸਿਮਟਮਸ ਨੂੰ ਟ੍ਰੀਟ ਕਰ ਸਕਦੇ ਹਾਂ
0: ਜੀ,
1: ਅਤੇ ਉਸ ਤੋਂ ਬਾਅਦ ਹੱਲ ਨਹੀਂ ਹੁੰਦਾ ਫਿਰ।
0: ਜਦੋਂ ਅਸੀਂ ਜਿਹੜਾ ਹੈਗਾ ਪਰਿਵਾਰ ਦੇ ਸਹਿਯੋਗ ਦੀ ਗੱਲ ਕਰਦੇ ਹਾਂ, ਇੱਕ ਮੰਨ ਲਓ ਇੱਕ ਪੇਸ਼ੈਂਟ ਆ ਜਿਹਨੂੰ ਇਹ ਚੀਜ਼ ਹੋ ਚੁੱਕੀ ਹੈ, ਤਾਂ ਉਹਦਾ ਪਰਿਵਾਰ ਉਹਦੇ ਨਾਲ ਕਿਸ ਤਰੀਕੇ ਨਾਲ ਸਹਿਯੋਗ ਦੇ ਸਕਦਾ?
1: ਸਭ ਤੋਂ ਪਹਿਲਾਂ ਤਾਂ ਪਰਿਵਾਰ ਨੂੰ ਇਹ ਮੋਟੀਵੇਟ ਕਰਨਾ ਚਾਹੀਦਾ, ਸਾਰੀ ਫੀਮੇਲਸ ਨੂੰ ਜਿਹੜੀ ਵੀ ਪਰਿਵਾਰ ਦੇ ਵਿੱਚ ਹੈ, ਕਿ ਆਪਣੀ ਸਿਹਤ ਨੂੰ ਇਗਨੋਰ ਨਾ ਕਰਨ, ਐਟ ਦ ਪ੍ਰੀਟੈਕਸਟ ਆਫ ਕਿ ਫੈਮਿਲੀ ਦਾ ਧਿਆਨ ਰੱਖਣਾ, ਘਰ ਦੇ ਕੰਮ ਮਤਲਬ ਮਿਸ ਹੋ ਰਹੇ ਹਾਂ ਅਤੇ ਅਸੀਂ ਆਪਣੀ ਸਿਹਤ ਨੂੰ ਇਗਨੋਰ ਕਰ ਦਈਏ। ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਲੋਕਾਂ ਨੂੰ ਆਪਣੀ ਫੀਮੇਲਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਨਾਲ ਹੀ ਪਰਿਵਾਰ ਦੀ ਸਿਹਤ ਹੈ। ਅਤੇ ਦੂਸਰੀ ਗੱਲ, ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਹੈ, ਫੀਮੇਲ ਨੂੰ ਕੋਈ ਪ੍ਰੋਬਲਮ ਹੈ, ਡਾਕਟਰ ਕੋਲ ਚਲੇ ਗਏ, ਡਾਕਟਰ ਨੇ ਦੱਸਤਾ ਕਿ ਤੁਹਾਨੂੰ ਇਹ ਪ੍ਰੋਬਲਮ ਹੋ ਸਕਦੀ ਹੈ, ਤਾਂ ਉਹਨਾਂ ਨੂੰ ਸਭ ਤੋਂ ਇੰਪੋਰਟੈਂਟ ਹੈ ਕਿ ਆਪਣਾ ਜਿਹੜਾ ਡਾਇਗਨੋਸਿਸ ਦਾ ਟਾਈਮ ਹੈ ਉਹਨੂੰ ਘਟਾਉਣਾ ਚਾਹੀਦਾ ਹੈ ਕੁਇਕਲੀ। ਜੇ ਡਾਕਟਰ ਨੇ ਕਿਹਾ ਇਹ ਟੈਸਟ ਕਰਾਓ, ਇਹ ਟੈਸਟ ਕਰਾਓ, ਤਾਂ ਸਾਰੇ ਟੈਸਟ ਫਟਾਫਟ ਕਰਾਉਣੇ ਚਾਹੀਦੇ। ਇਹ ਨਹੀਂ ਕਿ ਡਰ ਜਾਓ ਕਿ ਹਾਏ ਸਾਨੂੰ ਕੈਂਸਰ ਹੋ ਜੂਗਾ, ਹੁਣ ਅਸੀਂ ਕੀ ਕਰੀਏ, ਹੁਣ ਤਾਂ ਖਤਮ ਜ਼ਿੰਦਗੀ, ਐਸਾ ਨਹੀਂ ਸੋਚਣਾ
0: ਜੀ। ਸੋ ਬ੍ਰੈਸਟ ਕੈਂਸਰ ਦੇ ਨਾਲ ਬਹੁਤ ਸਾਰੀਆਂ ਗਲਤ ਫਹਿਮੀਆਂ, ਬਹੁਤ ਸਾਰੇ ਮਿਥ, ਉਹਨਾਂ ਦੀ ਵੀ ਅਸੀਂ ਗੱਲ ਕੀਤੀ, ਔਰ ਬਹੁਤ ਕੁਛ ਐਸਾ ਜਿਹਨਾਂ ਬਾਰੇ ਸਾਨੂੰ ਵੀ ਨਹੀਂ ਪਤਾ ਸੀਗਾ, ਉਸ ਬਾਰੇ ਅਸੀਂ ਜਾਣਿਆ ਡਾਕਟਰ ਸੋਨਾਲਿਕਾ ਸ਼ਰਮਾ ਹੋਰਾਂ ਤੋਂ। ਸੋ ਦੋਸਤੋ, ਹੁਣ ਜਿਹੜਾ ਹੈਗਾ ਠੀਕ 5 ਮਿੰਟ ਬਾਅਦ ਤੁਹਾਡੀ ਜਿਹੜੀ ਵਾਰੀ ਬਿਲਕੁਲ ਸ਼ੁਰੂ ਹੋਣ ਵਾਲੀ ਹੈ, 0175-282-4494 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਅਤੇ ਪਹੁੰਚ ਸਕਦੇ ਹੋ ਸਟੂਡੀਓ ਦੇ ਵਿੱਚ ਆਪਣੇ ਸਵਾਲਾਂ ਦੇ ਨਾਲ। ਸੋ ਮੈਮ ਜਿਹੜਾ ਹੈਗਾ ਇਸ ਤੋਂ ਬਾਅਦ ਸਾਡੇ ਲਿਸਨਰਸ ਜਿਹੜੇ ਹੈਗੇ ਉਹ ਪਹੁੰਚਣਗੇ ਆਪਣੇ ਸਵਾਲਾਂ ਦੇ ਨਾਲ, ਹਾਲੇ ਤੱਕ ਤਾਂ ਮੈਂ ਹੀ ਸਵਾਲ ਦਾਗ ਰਹੀ ਸੀ। ਸੋ ਹੁਣ ਸਾਡੇ ਲਿਸਨਰਸ ਦੀ ਵਾਰੀ ਹੈਗੀ ਹੈ। ਸੋ ਮੈਮ ਕੋਈ ਐਸੀ ਗੱਲ ਜਿਹੜੀ ਮੇਰੇ ਤੋਂ ਪੁੱਛਣੀ ਰਹਿ ਗਈ ਹੋਵੇ ਪਰ ਤੁਹਾਨੂੰ ਲੱਗਦਾ ਹੋਵੇ ਕਿ ਇਹ ਚੀਜ਼ ਸਾਡੇ ਲਿਸਨਰਸ ਤੱਕ ਪਹੁੰਚਣੀ ਚਾਹੀਦੀ ਹੈ?
1: ਮੈਂ ਇੱਕ ਦੱਸਣਾ ਚਾਹੁੰਦੀ ਹਾਂ ਕਿ ਆਪਾਂ ਨੂੰ ਲੱਗਦਾ ਕਿ ਬ੍ਰੈਸਟ ਕੈਂਸਰ ਦਾ ਪਤਾ ਨਹੀਂ ਹੁੰਦਾ ਹੀ ਨਹੀਂ, ਘੱਟ ਹੁੰਦਾ, ਪਰ ਮੈਂ ਦੱਸਣਾ ਚਾਹੁੰਦੀ ਹਾਂ ਐਵਰੀ 4 ਮਿੰਟਸ, ਹਰ 4 ਮਿੰਟ 'ਚ ਇੱਕ ਇੰਡੀਅਨ ਵੂਮੈਨ ਇਜ਼ ਡਾਇਗਨੋਜ਼ਡ ਵਿਦ ਬ੍ਰੈਸਟ ਕੈਂਸਰ। ਆਪਾਂ ਨੂੰ ਲੱਗਦਾ ਕਿ ਇਹ ਕਾਮਨ ਨਹੀਂ ਹੈ, ਕਿ ਥੋੜ੍ਹੀ ਛੋਟੀ ਮੋਟੀ ਗੱਲ ਹੈ, ਪਰ ਐਸਾ ਨਹੀਂ ਹੈ, ਬਹੁਤ ਜ਼ਿਆਦਾ ਕਾਮਨ ਹੈ। ਪ੍ਰੋਬਲਮ ਹੈ ਅਵੇਅਰਨੈਸ ਦੀ, ਕਿਉਂਕਿ ਆਪਣੇ ਕੋਲ ਐਟਲੀਸਟ 60% ਆਫ ਪੀਪਲ ਜਿਹੜੇ ਆਪਣੇ ਕੋਲ ਆਉਂਦੇ ਆ ਉਹ ਸਟੇਜ 3 ਜਾਂ 4 ਜਾਂਦੇ ਆ। ਦਿਸ ਇਜ਼ ਦ ਰੀਜ਼ਨ ਕਿ ਆਪਣੀ ਜਿਹੜੀ ਓਵਰਆਲ ਪ੍ਰੋਗਰੈਸ ਹੈ ਬ੍ਰੈਸਟ ਕੈਂਸਰ 'ਚ, ਆਪਣੀ 5-year ਸਰਵਾਈਵਲ ਰੇਟ ਹੈ ਬ੍ਰੈਸਟ ਕੈਂਸਰ ਪੇਸ਼ੈਂਟਸ ਦਾ, ਉਹ 60% ਹੈ, ਅਤੇ ਵੈਸਟਰਨ ਵਰਲਡ 'ਚ USA ਵਗੈਰਾ 'ਚ 80% ਹੈ। ਉਹਦਾ ਰੀਜ਼ਨ ਇਹ ਹੈ ਕਿ ਲੇਟ ਪ੍ਰੈਜੈਂਟੇਸ਼ਨ।
0: ਸੋ ਮੈਮ ਤੁਸੀਂ ਹੁਣ ਜਿਹੜਾ ਵੱਖਰੇ ਵੱਖਰੇ ਰੀਜਨਸ ਦੀ ਗੱਲ ਕੀਤੀ ਹੈ ਨਾ, ਸੋ ਜੇਕਰ ਜੇ ਅਸੀਂ ਉਹਨਾਂ ਬੀਬੀਆਂ ਭੈਣਾਂ ਦੀ ਵੀ ਗੱਲ ਕਰਾਂਗੇ ਜਿਹੜੀਆਂ ਕਿ ਵਿਦੇਸ਼ ਦੇ ਵਿੱਚ ਬੈਠੀਆਂ ਹੈਗੀਆਂ, ਉੱਥੇ ਜਿਹੜੀ ਰੇਟ ਦਾ ਫਰਕ ਤੁਸੀਂ ਦੱਸਿਆ ਹੈਗਾ ਕਿ ਫਰਕ ਹੈਗਾ, ਸੋ ਇਹਦੇ ਪਿੱਛੇ ਕੀ ਕਾਰਨ ਹੈ? ਕਿ ਮਤਲਬ ਸਾਡੇ ਇੱਥੋਂ ਦੇ ਜਲਵਾਯੂ ਦਾ ਕੋਈ ਫਰਕ ਹੈਗਾ ਜਾਂ ਫਿਰ ਸਾਡੀ ਜੀਵਨ ਸ਼ੈਲੀ ਦਾ ਕੋਈ ਫਰਕ ਹੈ, ਔਰ ਕਿਸ ਤਰੀਕੇ ਨਾਲ ਅਸੀਂ ਉਹਨੂੰ ਸੁਧਾਰ ਸਕਦੇ ਹਾਂ?
1: ਨਹੀਂ, ਇੰਸੀਡੈਂਸ ਰੇਟ ਦੇਖੋ ਸਾਰੇ ਸੇਮ ਹੀ ਹੈ, ਮਤਲਬ ਈਵਨ ਵੈਸਟਰਨ ਵਰਲਡ, ਅਤੇ ਕੁਛ ਰੀਜਨਸ ਐਸੇ ਹੈ ਕਿ ਈਸਟ ਏਸ਼ੀਆ ਜਾਂ ਈਵਨ ਸਾਊਥ ਇੰਡੀਆ ਵਿਚ ਆਰ ਜਿੱਥੇ ਜ਼ਿਆਦਾ ਪ੍ਰੋਨ ਹੈ ਬ੍ਰੈਸਟ ਕੈਂਸਰ ਲਈ, ਸਮ ਰੀਜਨਸ, ਐਥਨੀਸਿਟੀ ਵੀ ਇੱਕ ਰਿਸਕ ਫੈਕਟਰ ਹੈ ਫੋਰ ਬ੍ਰੈਸਟ ਕੈਂਸਰ, ਬਟ ਓਵਰਆਲ ਇਨ ਵੈਸਟਰਨ ਵਰਲਡ ਇਸ ਕਰਕੇ ਬੈਟਰ ਹੈ 5-year ਪ੍ਰੋਗਨੋਸਿਸ, ਕਿਉਂਕਿ ਉੱਥੇ ਇੱਕ ਤਾਂ ਟ੍ਰੀਟਮੈਂਟ ਜਲਦੀ ਹੋ ਜਾਂਦਾ ਹੈ,
0: ਜੀ
1: ਟ੍ਰੀਟਮੈਂਟ ਜਲਦੀ ਪਹੁੰਚ ਜਾਂਦਾ ਹੈ ਟੂ ਆਲ ਪੀਪਲ, ਅਤੇ ਆਪਣੀ ਕਿਉਂਕਿ ਪਾਪੂਲੇਸ਼ਨ ਜ਼ਿਆਦਾ ਹੈ ਅਤੇ ਅਵੇਅਰਨੈਸ ਇੰਨੀ ਨਹੀਂ ਹੈ, ਐਜੂਕੇਸ਼ਨ ਪ੍ਰੋਬਲਮ ਹੈ, ਅਵੇਅਰਨੈਸ ਪ੍ਰੋਬਲਮ ਹੈ, ਮਿਥਸ ਬਹੁਤ ਜ਼ਿਆਦਾ ਹੈ, ਇਸ ਕਰਕੇ ਆਪਣਾ ਰੇਟ ਥੋੜ੍ਹਾ ਘੱਟ ਹੈ, ਬਟ ਓਬਵੀਅਸਲੀ ਸਰਕਾਰ ਬਹੁਤ ਵਰਕ ਬਹੁਤ ਕੰਮ ਕਰ ਰਹੀ ਹੈ, ਆਪਣਾ ਆਯੁਸ਼ਮਾਨ ਭਾਰਤ ਜਿਹੜਾ ਪ੍ਰੋਗਰਾਮ ਹੈ ਉਹ ਸਾਰਾ ਕੁਝ ਕਵਰ ਕਰਦਾ ਹੈ। 5 lakh ਦੀ ਇੰਸ਼ੋਰੈਂਸ ਇਜ਼ ਗਿਵਨ, ਸਾਰੇ ਐਵਰੀ ਵਨ ਇਜ਼ ਗਿਵਨ 5 lakh ਵਰਥ ਆਫ ਮੈਡੀਕਲ ਟ੍ਰੀਟਮੈਂਟ ਫਰੀ ਆਫ ਕੋਸਟ
0: ਜੀ,
1: ਅਤੇ ਆਈ ਥਿੰਕ ਇਟ ਇਜ਼ ਅ ਵੈਰੀ ਗੁੱਡ ਮੋਟਿਵ
0: ਜੀ। ਜੇਕਰ ਮੈਂ ਸਿਵਲ ਹੋਸਪਿਟਲ ਸਮਾਣਾ ਦੀ ਗੱਲ ਕਰਾਂ ਜਿੱਥੇ ਜਿਹੜਾ ਮਰੀਜ਼ਾਂ ਦਾ ਇਲਾਜ ਹੁੰਦਾ ਹੈਗਾ, ਸੋ ਮੈਮ ਉੱਥੇ ਕਿਹੜੀਆਂ ਕਿਹੜੀਆਂ ਤਕਨੀਕਾਂ ਹੈਗੀਆਂ ਜਿਹੜੀਆਂ ਉਹ ਮੌਜੂਦ ਨੇ ਬ੍ਰੈਸਟ ਕੈਂਸਰ ਦੇ ਇਲਾਜ ਦੇ ਲਈ?
1: ਅਸੀਂ ਦੇਖੋ ਬ੍ਰੈਸਟ ਕੈਂਸਰ ਦਾ ਪ੍ਰੋਪਰ ਇਲਾਜ ਟਰਸ਼ਰੀ ਕੇਅਰ ਹੋਸਪਿਟਲ 'ਚ ਹੁੰਦਾ ਹੈ, ਜਿਵੇਂ ਆਪਣੇ ਸਮਾਨਾਂ ਨੂੰ ਟਰਸ਼ਰੀ ਕੇਅਰ ਹੋਸਪਿਟਲ ਰਜਿੰਦਰਾ ਹੋਸਪਿਟਲ ਪਟਿਆਲਾ ਪੈਂਦਾ, ਅਤੇ ਉੱਥੇ ਪ੍ਰੋਪਰ ਸਾਰੀ ਅਵੇਲੇਬਲ ਹੈ ਫੈਸਿਲਿਟੀ, ਓਨਕੋਲੋਜੀ ਸਰਵਿਸ ਹੈ ਅਤੇ ਸਰਜਰੀ ਫੈਸਿਲਿਟੀ ਹੈ। ਆਪਾਂ ਸਮਾਨੇ ਦੇ ਵਿੱਚ ਆਪਾਂ ਅਰਲੀ ਡਾਇਗਨੋਸਿਸ 'ਚ ਬਿਲੀਵ ਕਰਦੇ ਹਾਂ, ਅਤੇ ਆਪਣੇ ਮੈਮੋਗ੍ਰਾਮ ਹੋ ਰਿਹਾ ਹੋਸਪਿਟਲ ਦੇ ਵਿੱਚ, ਅਤੇ ਆਪਾਂ ਸਰਜਰੀ ਕਰ ਰਹੇ ਹਾਂ, ਸੈਂਟੀਨਲ ਲਿੰਫਨੋਡ ਬਾਇਓਪਸੀ ਕਰ ਰਹੇ ਹਾਂ, FNAC ਕਰ ਰਹੇ ਹਾਂ, ਅਤੇ ਫਾਈਬਰੋਐਡਨੋਮਾ ਰਿਮੂਵਲ ਕਰ ਰਹੇ, ਅਤੇ ਅਸੀਂ ਜਿਹੜਾ ਕੋਈ ਪ੍ਰੋਬਲਮੈਟਿਕ ਲੰਪ ਲੱਗਦਾ ਅਸੀਂ ਉਹਨੂੰ ਟਰੂ ਕੱਟ ਬਾਇਓਪਸੀ ਕਰਕੇ ਜਾਂ ਐਕਸੀਜਨ ਬਾਇਓਪਸੀ ਕਰਕੇ ਟਾਈਮ ਸਿਰ ਬਾਇਓਪਸੀ ਲਈ ਭੇਜ ਦਿੰਦੇ ਹਾਂ ਟੂ ਦਾ ਰੈਫਰਲ ਸੈਂਟਰ, ਸੋ ਦੈਟ ਅੱਗੇ ਟ੍ਰੀਟਮੈਂਟ ਪੇਸ਼ੈਂਟ ਦਾ ਹੋ ਸਕੇ
0: ਜੀ। ਜਦੋਂ ਅਸੀਂ ਕਿਸੇ ਵੀ ਸਮੱਸਿਆ ਦਾ ਸ਼ਿਕਾਰ ਹੁੰਦੇ ਹਾਂ ਨਾ ਦੋਸਤੋ, ਉਸ ਸਮੇਂ ਦੇ ਉੱਪਰ ਅਸੀਂ ਚਾਰੇ ਪਾਸੇ ਹੱਥ ਪੈਰ ਮਾਰਦੇ ਹੈਗੇ ਹਾਂ, ਤਾਂ ਉਸ ਸਮੇਂ 'ਤੇ ਅਸੀਂ ਕਈ ਵਾਰ ਨਾ ਬਹੁਤ ਵੱਡੀਆਂ ਗਲਤੀਆਂ ਕਰ ਜਾਂਦੇ ਹਾਂ, ਜਿਹਦੇ ਕਰਕੇ ਸਾਡੀ ਜਿਹੜੀ ਬਿਮਾਰੀ ਹੈਗੀ ਉਹ ਪ੍ਰੋਲੋਂਗ ਹੋ ਜਾਂਦੀ ਹੈ, ਲੰਬੀ ਹੋ ਜਾਂਦੀ ਹੈਗੀ ਹੈ, ਔਰ ਉਹ ਜਿਹੜੀਆਂ ਗਲਤੀਆਂ ਹੁੰਦੀਆਂ ਕਿਸੇ ਵੀ ਜਿਹੜਾ ਹੈਗਾ ਮਤਲਬ ਪੰਜਾਬੀ ਜਿਹਨਾਂ ਨੂੰ ਕਹਿ ਦਿੰਦੇ ਹੁੰਦੇ ਆ ਕਿ ਨੀਮ ਹਕੀਮ ਖਤਰਾ ਜਾਨ, ਕਿਸੇ ਦੇ ਕੋਲ ਵੀ ਚਲੇ ਜਾਂਦੇ ਹਾਂ। ਸੋ ਮੈਮ ਜਿਹੜੇ ਸਾਡੇ ਦੋਸਤ ਸੋਚ ਰਹੇ ਹੈਗੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਮੈਡੀਕਲ ਸਾਇੰਸ ਸਾਡਾ ਇਲਾਜ ਲੇਟ ਕਰੂਗੀ, ਉਹ ਪਹਿਲਾਂ ਕਰ ਦੇਣਗੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
1: ਮੇਰੇ ਕੋਲ ਆਉਂਦੀ ਹੈ ਫੀਮੇਲ ਜਿਨ੍ਹਾਂ ਦੇ ਬ੍ਰੈਸਟ ਲੰਪ ਹੁੰਦਾ ਹੈ, ਸਕਿਨ ਦੇ ਉੱਪਰ ਚੇਂਜਿਸ ਆਏ ਹੁੰਦੇ ਕਿ ਮਤਲਬ ਵਿਜੀਬਲ ਆਏ, ਈਵਨ ਜਿਹਨੂੰ ਕੁਛ ਨਹੀਂ ਪਤਾ ਨਾ ਉਹਨੂੰ ਵੀ ਪਤਾ ਵੀ ਇਹਨੂੰ ਕੋਈ ਪ੍ਰੋਬਲਮ ਹੈ, ਉਹ ਜਾਣਗੇ ਪਤਾ ਨਹੀਂ ਕਿਹਦੇ ਕੋਲ ਸਾਨੂੰ

0: ਕਿਸੇ ਨੇ ਦੱਸਿਆ ਸੀ, ਫਲਾਣੇ ਨੇ ਦੱਸਿਆ ਸੀ, ਇਹਨੇ ਨੇ ਦੱਸਿਆ ਸੀ, ਤੇ ਅਸੀਂ ਉਹਨਾਂ ਕੋਲ ਗਏ ਤੇ ਉੱਪਰ ਹਲਦੀਆਂ ਲਾ ਲੀਆਂ, ਕੱਜਲ ਲਾ ਲਏ ਕਿਸੇ ਨੇ, ਇਦਾਂ ਦੇ ਲੋਕ ਵੀ ਆਉਂਦੇ ਆ। ਤੇ ਉਹ ਕਹਿੰਦੇ ਵੀ ਨਹੀਂ ਜੀ, ਦਵਾਈ ਨਾਲ ਤਾਂ ਇਹਦਾ ਕੋਈ ਹੱਲ ਹੈ ਨਹੀਂ, ਆਹੀ ਹਲਦੀ ਨਾਲ ਤੇ ਕੋਈ ਪੁੜੀ ਨਾਲ ਤੇ ਕੋਈ ਕਰੀਮ ਨਾਲ, ਇਹਦੇ ਨਾਲ ਹੀ ਹੱਲ ਹੋਣਾ।
1: ਜੀ
0: ਇਹਦੇ ਨਾਲ ਕੁਛ ਨਹੀਂ ਹੁੰਦਾ, ਅਨਨੈਸੈਸਰੀ ਡਿਲੇ ਹੁੰਦਾ ਜਦ ਤੱਕ ਤੁਸੀਂ ਪ੍ਰੈਜੈਂਟ ਕਰੋਗੇ, ਉਦੋਂ ਤੱਕ ਫਿਰ ਮੈਡੀਕਲ ਸਾਇੰਸ ਦੇ ਵੀ ਹੱਥ ਖੜੇ ਹੋ ਜਾਂਦੇ।
1: ਸੋ ਕਹਿੰਦੇ ਹੁੰਦੇ ਆ ਕਿ ਡਾਕਟਰ ਰੱਬ ਦਾ ਰੂਪ ਜ਼ਰੂਰ ਹੈ, ਪਰ ਡਾਕਟਰ ਰੱਬ ਨਹੀਂ ਹੈਗਾ। ਉਹ ਉਹਨਾਂ ਨੂੰ ਵੀ ਕੁਛ ਕੁ ਚੀਜ਼ਾਂ ਚਾਹੀਦੀਆਂ ਹੁੰਦੀਆਂ ਹੈਗੀਆਂ ਜਿਨ੍ਹਾਂ ਦੇ ਨਾਲ ਉਹ ਤੁਹਾਡਾ ਇਲਾਜ ਕਰ ਸਕਣ। ਉਹਦੇ ਲਈ ਸਮਾਂ ਇੱਕ ਬੜਾ ਵੱਡਾ ਫੈਕਟਰ ਹੁੰਦਾ ਹੈਗਾ। ਸਮਾਂ ਜਿਹੜਾ ਹੈਗਾ ਤੁਹਾਨੂੰ ਡਾਕਟਰ ਨੂੰ ਦੇਣਾ ਪਊਗਾ, ਤਾਂ ਹੀ ਉਹ ਤੁਹਾਨੂੰ ਜ਼ਿੰਦਗੀ ਦਾ ਜਿਹੜਾ ਉਹ ਇੱਕ ਅਨਮੋਲ ਤੋਹਫਾ ਹੈਗਾ ਉਹ ਦੁਬਾਰਾ ਦੇ ਸਕਦੇ ਹੈਗੇ ਆ। ਨਹੀਂ ਤਾਂ ਜਿਹੜਾ ਕਿਤੇ ਨਾ ਕਿਤੇ ਅਸੀਂ ਆਪਣੀਆਂ ਗਲਤੀਆਂ ਕਰਕੇ ਹੀ ਆਪਣੀ ਜ਼ਿੰਦਗੀ ਨੂੰ ਘਟਾ ਬੈਠਦੇ ਹਾਂ। ਸੋ ਪ੍ਰੋਗਰਾਮ ਜਿਹੜਾ ਹੈਗਾ ਜੀ ਆਪਣੇ ਬਿਲਕੁਲ ਅੱਧ 'ਚ ਪਹੁੰਚ ਚੁੱਕਿਆ ਹੈਗਾ, ਅਤੇ ਤੁਹਾਡਾ ਸਮਾਂ ਬਿਲਕੁਲ ਸ਼ੁਰੂ ਹੋ ਚੁੱਕਿਆ ਜੀ। 0175-2484 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ, ਸਟੂਡੀਓ ਦੇ ਵਿੱਚ ਪਹੁੰਚ ਸਕਦੇ ਹੋ, ਅਤੇ ਨਾਲ ਹੀ ਆਪਣੇ ਜਿਹੜੇ ਸਵਾਲ ਹੈਗੇ ਉਹਨਾਂ ਦਾ ਜਵਾਬ ਵੀ ਲੈ ਸਕਦੇ ਹੋ। ਸੋ ਮੈਮ, ਹੁਣ ਮੈਂ ਗੱਲ ਕਰਾਂਗੀ ਜਿਹੜੇ ਅਵੇਅਰਨੈਸ ਜਿਹੜੀ ਚੱਲਦੀ ਹੈਗੀ ਹੈ ਨਾ, ਅਵੇਅਰਨੈਸ ਕੈਂਪਸ ਜਿਹੜੇ ਹੁੰਦੇ ਹੈਗੇ ਆ, ਸੋ ਕਿਸ ਤਰੀਕੇ ਦੀਆਂ ਜਿਹੜੀਆਂ ਪਹਿਲਕਦਮੀਆਂ ਹੈਗੀਆਂ ਉਹ ਪਟਿਆਲਾ ਸ਼ਹਿਰ ਦੇ ਵਿੱਚ ਕੀਤੀਆਂ ਜਾ ਰਹੀਆਂ ਹੈਗੀਆਂ?
0: ਇੱਕ ਤਾਂ ਆਪਣੇ ਕੋਲ ਬ੍ਰੈਸਟ ਅਵੇਅਰਨੈਸ ਮੰਥ ਹੁੰਦਾ ਨਵੰਬਰ ਦੇ ਵਿੱਚ, ਆਪਾਂ ਕਰਦੇ ਹਾਂ। ਉਹਦੇ ਵਿੱਚ ਸਰਕਾਰ ਬਹੁਤ ਸਾਰੇ ਸੈਮੀਨਾਰਸ ਔਰਗੇਨਾਈਜ਼ ਕਰਦੀ ਹੈ ਅਲੱਗ ਅਲੱਗ ਜਗ੍ਹਾ 'ਤੇ। ਇਸ ਤੋਂ ਇਲਾਵਾ ਇਨ ਜਨਰਲ ਸਰਕਾਰ ਦਾ NCD ਪ੍ਰੋਗਰਾਮ ਹੈ, ਜਿਹਦੇ 'ਚ ਈਵਨ ਅਸੀਂ ਵੀ ਸਮਾਨੇ 'ਚ ਵੀ ਇੱਦਾਂ ਕਰਦੇ ਹਾਂ। ਫੋਰ ਐਵਰੀ ਫੀਮੇਲ ਜਿਹੜੀ, ਮਤਲਬ ਮੈਂ ਆਪਣੀ ਓਪੀਡੀਜ਼ ਦੇਖਦੀ ਹਾਂ, ਤਾਂ ਮੈਂ 30+ ਈਅਰਸ ਦੀ ਸਾਰੀ ਫੀਮੇਲ ਨੂੰ ਸਕਰੀਨ ਕਰਦੀ ਹਾਂ ਜਿਹੜੀ ਮੇਰੇ ਕੋਲ ਆਉਂਦੀ ਹੈ, ਜਿਨ੍ਹਾਂ ਨੂੰ ਕੋਈ ਵੀ ਬ੍ਰੈਸਟ ਰਿਲੇਟਡ ਪ੍ਰੋਬਲਮ ਹੈ, ਜਾਂ ਈਵਨ ਇਫ ਨਹੀਂ ਵੀ ਹੈ, ਤਾਂ ਆਈ ਟਰਾਈ ਕਿ ਮੈਂ ਸਕਰੀਨਿੰਗ ਕਰਦੀ ਰਹਾਂ ਉਹਨਾਂ ਦੀ, ਕਿ ਜਿਹਨੂੰ ਮੈਨੂੰ ਲੱਗੇ ਕਿ ਕੁਛ ਥੋੜ੍ਹੀ ਬਹੁਤ ਪ੍ਰੋਬਲਮ ਹੈ, ਉਹਨਾਂ ਨੂੰ ਰਿਕੁਆਇਰਡ ਆਪਾਂ ਅੱਗੇ ਪ੍ਰੋਸੀਡ ਟ੍ਰੀਟਮੈਂਟ ਲਈ ਕਰ ਸਕੀਏ
1: ਜੀ। ਸੋ ਜਦੋਂ ਅਸੀਂ ਗਲਤ ਫਹਿਮੀਆਂ ਦੀ ਗੱਲ ਕਰਦੇ ਹਾਂ, ਉਸ 'ਚ ਇੱਕ ਬੜੀ ਵੱਡੀ ਗਲਤ ਫਹਿਮੀ ਇਹ ਵੀ ਹੈ ਕਿ ਜਿਹੜਾ ਬ੍ਰੈਸਟ ਕੈਂਸਰ ਹੈ ਉਹ ਟੱਚ ਕਰਨ ਦੇ ਨਾਲ ਫੈਲ ਜਾਂਦਾ ਹੈਗਾ, ਤਾਂ ਕੀ ਮੈਮ ਇਸ 'ਚ ਰਿਐਲਿਟੀ ਹੈ?
0: ਬਿਲਕੁਲ ਐਬਸੋਲਿਊਟਲੀ ਕੋਈ ਰਿਐਲਿਟੀ ਨਹੀਂ ਹੈ। ਕੈਂਸਰ ਤਾਂ ਵੈਸੇ ਹੀ ਛੂਹਣ 'ਤੇ ਨਹੀਂ ਫੈਲਦਾ
1: ਜੀ।
0: ਕੈਂਸਰ ਦਾ ਮਤਲਬ ਵੀ ਬਹੁਤ ਟੈਕਨੀਕਲ ਗੱਲ ਹੈ ਕਿ ਕੈਂਸਰ ਸਿੰਪਲ ਹੈ ਕਿ ਆਪਣਾ ਨੋਰਮਲ ਬਾਡੀ ਸੈੱਲ ਹੈ ਜਿਹਨੂੰ ਕੋਈ ਜੈਨੈਟਿਕਲੀ ਜਾਂ ਹਾਰਮੋਨਲੀ ਕੋਈ ਬਾਹਰੋਂ ਸਟਿਮੂਲਸ ਮਿਲਿਆ ਅਤੇ ਉਹਦੀ ਅਨਕੰਟਰੋਲਡ ਗਰੋਥ ਹੋ ਗਈ, ਉਹਦੇ ਨਾਲ ਉਹ ਕੈਂਸਰ ਬਣ ਜਾਂਦਾ
1: ਜੀ। ਸੋ ਮੈਮ, ਜਿਹੜੀਆਂ ਨੌਜਵਾਨ ਬੱਚੀਆਂ ਜਾਂ ਜਿਹੜੀਆਂ ਲੇਡੀਜ਼ ਤੁਹਾਨੂੰ ਦੇਖ ਰਹੀਆਂ ਇਸ ਸਮੇਂ ਦੇ ਉੱਪਰ ਜਾਂ ਰੇਡੀਓ ਦੇ ਉੱਪਰ ਸੁਣ ਰਹੇ ਹੈਗੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ?
0: ਮੈਂ ਬਸ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਸਿਹਤ ਤੋਂ ਇੰਪੋਰਟੈਂਟ ਕੁਛ ਨਹੀਂ ਹੈ, ਕਿਸੇ ਹੋਰ ਚੀਜ਼ ਨੂੰ ਪ੍ਰਾਇਓਰਿਟੀ ਦੇਣ ਦੀ ਲੋੜ ਨਹੀਂ, ਸਭ ਤੋਂ ਇੰਪੋਰਟੈਂਟ ਆਪਣੀ ਸਿਹਤ ਹੁੰਦੀ ਹੈ। ਜੇ ਸਿਹਤ ਹੈ ਤਾਂ ਸਾਰਾ ਕੁਛ ਹੈ, ਤਾਂ ਇਸ ਕਰਕੇ ਜੇ ਥੋੜ੍ਹੀ ਵੀ ਕਿਸੇ ਨੂੰ ਪ੍ਰੋਬਲਮ ਲੱਗਦੀ ਹੈ ਤਾਂ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਉਹਨੂੰ ਉਹਦੀ ਐਂਡ ਤੱਕ, ਉਹਦੀ ਜੜ੍ਹ ਤੱਕ ਜਾਣਾ ਚਾਹੀਦਾ ਕਿ ਇੱਦਾਂ ਕਿਉਂ ਹੋਇਆ।
1: ਸੋ ਜੜ ਤੱਕ ਜਾਣਾ ਬੜਾ ਜ਼ਰੂਰੀ ਹੁੰਦਾ ਹੈ। ਸੋ ਜੜ ਜਿਹੜੀ ਹੈਗੀ ਹੈ 0175-2484 ਵੀ ਹੈਗੀ ਹੈ, ਇਸ ਜੜ ਦੇ ਵਿੱਚ ਵੀ ਤੁਸੀਂ ਆ ਸਕਦੇ ਹੋ ਤਾਂ ਕਿ ਤੁਸੀਂ ਡਿਟੇਲ ਦੇ ਵਿੱਚ ਆਪਣੀਆਂ ਪ੍ਰੋਬਲਮਸ ਦਾ ਹੱਲ ਲੈ ਸਕੋ। ਸੋ ਮੈਮ, ਹੁਣ ਜਦੋਂ ਅਸੀਂ ਥੋੜ੍ਹਾ ਜਿਹਾ, ਜੇਕਰ ਅਸੀਂ ਅੱਜ ਅਸੀਂ ਛਾਤੀ ਦੇ ਕੈਂਸਰ 'ਤੇ ਹੀ ਗੱਲ ਕਰ ਰਹੇ ਹੈਗੇ ਹਾਂ, ਔਰ ਇਸ ਤੋਂ ਬਾਅਦ ਜਿਹੜਾ ਹੈਗਾ ਹੋਰ ਬਹੁਤ ਸਾਰੀਆਂ ਫੀਮੇਲ ਨਾਲ ਰਿਲੇਟਡ ਪ੍ਰੋਬਲਮਸ ਆ ਜਾਂਦੀਆਂ ਹੈਗੀਆਂ, ਸੋ ਛਾਤੀ ਨਾਲ ਜੁੜੀਆਂ ਹੋਈਆਂ, ਇਕੱਲਾ ਇੱਕ ਕੈਂਸਰ ਨਹੀਂ ਹੁੰਦਾ, ਹੋਰ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ, ਮੈਂ ਹੋਰ ਦਿੱਕਤਾਂ ਬਾਰੇ ਵੀ ਜਾਣਨਾ ਚਾਹਾਂਗੀ ਕਿ ਕਿਸ ਕਿਸਮ ਦੀਆਂ ਦਿੱਕਤਾਂ ਛਾਤੀ ਦੇ ਵਿੱਚ ਔਰਤਾਂ ਨੂੰ ਆਉਂਦੀਆਂ।
0: ਓਕੇ ਸਰ, ਸਭ ਤੋਂ ਇੰਪੋਰਟੈਂਟ, ਸਭ ਤੋਂ ਮੋਸਟ ਕਾਮਨ ਪ੍ਰੋਬਲਮ ਤੁਸੀਂ ਸੁਣੀ ਹੋਏਗੀ, ਬ੍ਰੈਸਟ ਪੇਨ, ਇਹਨੂੰ ਕਹਿੰਦੇ ਆ ਮੈਸਟੈਲਜੀਆ
1: ਜੀ।
0: ਮੈਸਟੈਲਜੀਆ ਵੀ ਦੋ ਤਰ੍ਹਾਂ ਦਾ ਹੋ ਸਕਦਾ, ਵੀ ਬ੍ਰੈਸਟ ਪੇਨ ਸਾਈਕਲਿਕਲ, ਨੋਨ ਸਾਈਕਲਿਕਲ। ਸਾਈਕਲਿਕਲ ਮਤਲਬ ਜਿਹੜਾ ਸਾਈਕਲ ਦੇ ਨਾਲ ਹੁੰਦਾ ਕਿ ਪੀਰੀਅਡ ਸ਼ੁਰੂ ਹੋਣ ਤੋਂ 2-3 ਦਿਨ ਪਹਿਲਾਂ ਬ੍ਰੈਸਟ ਟੈਂਡਰਨੈਸ ਹੋਏਗੀ, ਹੱਥ ਲਾਏ ਤਾਂ ਦਰਦ ਹੋਏਗਾ, ਇਰੀਟੇਸ਼ਨ ਹੋਏਗੀ, ਪੇਨ ਹੋਊਗਾ, ਇਹ ਸਾਈਕਲਿਕਲ ਹੈ, ਇਹਦਾ ਕੁਛ ਖਾਸ ਨਹੀਂ ਕਰਨਾ ਹੁੰਦਾ, ਮਤਲਬ ਪੇਨ ਸਕੇਲ ਮੋਨੀਟਰ ਕਰਨਾ ਹੁੰਦਾ, ਜੇ ਲੱਗੇ ਪੇਨ ਜ਼ਿਆਦਾ ਫਿਰ ਉਹਨੂੰ ਮੈਡੀਕਲੀ ਹੈਲਪ ਦੀ ਲੋੜ ਹੈ, ਅਦਰਵਾਈਜ਼ ਜਸਟ ਵੇਅਰਿੰਗ ਅ ਗੁੱਡ ਸਪੋਰਟ ਗਾਰਮੈਂਟ, ਦੈਟ ਇਜ਼ ਇਨਫ, ਕਾਉਂਸਲਿੰਗ ਇਜ਼ ਇਨਫ। ਨੋਨ ਸਾਈਕਲਿਕਲ ਪੇਨ ਹੁੰਦਾ ਕਿ ਵਿੱਚ ਵਿੱਚ ਕਦੇ ਵੀ ਪੇਨ ਹੋ ਗਿਆ, ਉਹਦੇ 'ਚ ਆਪਾਂ ਨੂੰ ਹੋ ਸਕਦਾ ਹੈ ਦੇਰ ਇਜ਼ ਅ ਰਿਕੁਆਇਰਮੈਂਟ ਆਫ ਟ੍ਰਿਪਲ ਐਗਜ਼ਾਮੀਨੇਸ਼ਨ, ਮੈਂ ਦੱਸੀ ਸੀ, ਮੈਮੋਗ੍ਰਾਮ ਮੇ ਬੀ ਰਿਕੁਆਇਰਡ
1: ਜੀ। ਸੋ ਜਦੋਂ ਅਸੀਂ ਜਿਹੜਾ ਹੈਗਾ, ਕਈ ਵਾਰ ਕੀ ਹੁੰਦਾ ਹੈਗਾ ਕਿ ਸਾਡੀਆਂ ਜਿਹੜੀਆਂ ਬੀਬੀਆਂ ਭੈਣਾਂ ਹੈਗੀਆਂ ਇਸ ਚੀਜ਼ ਤੋਂ ਥੋੜ੍ਹੀਆਂ ਜਿਹੀਆਂ ਮਤਲਬ ਨਿਰਾਸ਼ ਹੋ ਜਾਂਦੀਆਂ ਕਿ ਜਿਹੜੀ ਸਾਡੀ ਬ੍ਰੈਸਟ ਹੈਗੀ ਆ ਉਹ ਪ੍ਰੋਪਰ ਸਾਈਜ਼ ਦੇ ਵਿੱਚ ਜਾਂ ਪ੍ਰੋਪਰ ਸ਼ੇਪ ਦੇ ਵਿੱਚ ਨਹੀਂ ਹੈਗੀ, ਤਾਂ ਉਸ ਦੇ ਲਈ ਉਹ ਕਈ ਸਰਜਰੀਜ਼ ਵੀ ਕਰਵਾਉਣੀਆਂ ਜਿਹੜੀਆਂ ਹੈਗੀਆਂ ਚਾਹੁੰਦੀਆਂ ਹੁੰਦੀਆਂ, ਤਾਂ ਕਿ ਕਿਉਂਕਿ ਹਰ ਔਰਤ ਦਾ ਇੱਕ ਸੁਪਨਾ ਹੁੰਦਾ ਕਿ ਉਹ ਆਪਣੇ ਸਰੀਰ ਨੂੰ ਆਕਰਸ਼ਕ ਜਿਹੜਾ ਹੈਗਾ ਉਹ ਰੱਖ ਸਕੇ। ਸੋ ਉਹਦੇ ਲਈ ਜਿਹੜੀਆਂ ਕਿਹੜੀਆਂ ਕਿਸ ਕਿਸਮ ਦੀਆਂ ਸਰਜਰੀਜ਼ ਹੁੰਦੀਆਂ ਹੈਗੀਆਂ ਜਿਹੜੀਆਂ ਕਰਵਾਈਆਂ ਜਾ ਸਕਦੀਆਂ?
0: ਪਹਿਲੀ ਗੱਲ ਤਾਂ ਆਪਣੀ ਬੋਡੀ ਨੂੰ ਲੈ ਕੇ ਅਨਕੋਨਸ਼ੀਅਸ ਹੋਣਾ ਕਿ ਕੋਈ ਤੁਹਾਨੂੰ ਹੋਰ ਫੀਲ ਕਰਾ ਰਿਹਾ, ਦੈਟ ਇਜ਼ ਵੈਰੀ ਰੋਂਗ, ਐਸਾ ਬਿਲਕੁਲ ਨਹੀਂ ਹੋਣਾ ਚਾਹੀਦਾ। ਇਨਸਾਨ ਨੂੰ ਆਪਣੀ ਬੋਡੀ ਦੇ ਵਿੱਚ ਕੰਫਰਟੇਬਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਜੀ,
0: ਪਰ ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਨੋਰਮਲ ਡੇ ਟੂ ਡੇ ਲਾਈਫ ਖਰਾਬ ਹੋ ਰਹੀ ਹੈ, ਤੁਹਾਡਾ ਕੋਨਫੀਡੈਂਸ ਘੱਟ ਹੈ, ਯੂ ਆਰ ਨੋਟ ਏਬਲ ਟੂ, ਤੁਸੀਂ ਆਪਣੇ ਨੋਰਮਲ ਕੰਮ ਨਹੀਂ ਕਰ ਪਾ ਰਹੇ, ਤੁਹਾਨੂੰ ਇੰਨਾ ਕੋਨਫੀਡੈਂਸ ਲੋ ਹੋ ਰਿਹਾ, ਤਾਂ ਦੈਨ ਡੈਫੀਨੇਟਲੀ ਮੈਡੀਕਲ ਸਾਇੰਸਿਸ ਟੂ ਹੈਲਪ। ਪਲਾਸਟਿਕ ਸਰਜਰੀ, ਬਹੁਤ ਸਾਰੇ ਪ੍ਰੋਸੀਜਰਸ ਆ ਚੁੱਕੇ ਹਨ ਜਿਹਦੇ ਨਾਲ ਬ੍ਰੈਸਟ ਆਗਮੈਂਟੇਸ਼ਨ,
1: ਜੀ ਸੋ ਵੱਖਰੀਆਂ ਵੱਖਰੀਆਂ ਜਿਹੜੀਆਂ ਦਿੱਕਤਾਂ ਹੈਗੀਆਂ ਉਹਨਾਂ ਦੇ ਵੱਖਰੇ ਵੱਖਰੇ ਇਲਾਜ ਹੁੰਦੇ ਹੈਗੇ ਆ। ਸੋ ਮੈਮ ਹੁਣ ਜਿਹੜਾ ਇੱਕ ਹੁਣ ਅਸੀਂ ਇਨਰ ਗਾਰਮੈਂਟਸ ਦੀ ਗੱਲ ਕਰਦੇ ਹੈਗੇ ਆ, ਜਿਨ੍ਹਾਂ ਦੇ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਮੈਂ ਇਸ ਸਵਾਲ ਨੂੰ ਜਿਹੜਾ ਹੈਗਾ ਥੋੜ੍ਹਾ ਜਿਹਾ ਵਿਰਾਮ ਬਿਲਕੁਲ ਨਹੀਂ ਦਊਂਗੀ ਕਿਉਂਕਿ ਸਾਡੇ ਇੱਕ

0: ਦਸਨਰ ਆਏ ਸੀਗੇ ਪਰ ਉਹ ਚਲੇ ਗਏ ਤੇ ਪਰ ਕੋਈ ਗੱਲ ਨਹੀਂ ਜੀ, ਤੁਸੀਂ 0015-70-400-94 ਨੰਬਰ ਤੁਸੀਂ ਡਾਇਲ ਕਰ ਸਕਦੇ ਹੋ ਤੇ ਦੁਬਾਰਾ ਪਹੁੰਚ ਸਕਦੇ ਹੋ ਸਾਡੇ ਸਟੂਡੀਓ ਦੇ ਵਿੱਚ। ਤੇ ਮੈਂ ਆਪਣੇ ਸਵਾਲ ਤੇ ਵਾਪਸ ਆਉਂਗੀ ਮੈਮ ਕਿ ਜਿਸ ਜਿਹੜਾ ਅਸੀਂ ਗਾਰਮੈਂਟਸ ਦੀ ਗੱਲ ਕਰਦੇ ਹੈਗੇ ਹਾਂ ਤਾਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਬ੍ਰੈਸਟ ਕੈਂਸਰ ਦਾ ਵੀ ਇੱਕ ਮਿਥ ਮੰਨੀ ਜਾਂਦੀ ਹੈ ਇਹ ਕਿ ਜੇ ਅਸੀਂ ਬਹੁਤ ਜ਼ਿਆਦਾ ਟਾਈਟ ਬਰਾ ਪਾਉਂਦੇ ਹੈਗੇ ਹਾਂ ਤਾਂ ਉਹਦੇ ਨਾਲ ਵੀ ਕੈਂਸਰ ਹੋਣ ਦੇ ਚਾਂਸਸ ਹੁੰਦੇ ਆ, ਤਾਂ ਇਹ ਪਹਿਲਾ ਸਵਾਲ ਤਾਂ ਮੇਰਾ ਇਹੀ ਹੈ ਕਿ ਕੀ ਇਹ ਸਹੀ ਹੈ। ਔਰ ਦੂਜੀ ਗੱਲ ਜਿਹੜਾ ਹੈਗਾ ਬਾਜ਼ਾਰਵਾਦ ਦੀ ਵੀ ਮੈਂ ਨਾਲ ਗੱਲ ਕਰਦੀ ਹੁੰਦੀ ਹਾਂ, ਬਾਜ਼ਾਰਵਾਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਦਿਖਾਈਆਂ ਜਾਂਦੀਆਂ ਔਰ ਬਹੁਤ ਸਾਰਾ ਇੱਦਾਂ ਦਾ ਵੀ ਚੀਜ਼ਾਂ ਹੁੰਦੀਆਂ ਕਿ ਜੀ ਮਤਲਬ ਇੱਦਾਂ ਦੀ ਜਿਹੜੇ ਗਾਰਮੈਂਟਸ ਤੁਸੀਂ ਪਾਓ ਇਹਦੇ ਨਾਲ ਤੁਸੀਂ ਜ਼ਿਆਦਾ ਆਕਰਸ਼ਕ ਲੱਗੋਗੇ, ਸੋ ਉਹਦੇ 'ਚ ਕੀ ਮਤਲਬ ਸਿਸਟਮ ਹੁੰਦਾ ਹੈਗਾ?
1: ਦੇਖੋ ਵੈਸੇ ਤਾਂ ਕੋਈ ਐਸ ਸੱਚ ਰਿਸਕ ਫੈਕਟਰ ਨਹੀਂ ਆਇਆ ਇਹ, ਮਤਲਬ ਬੁੱਕਸ 'ਚ ਕੋਈ ਪ੍ਰੂਵਨ ਨਹੀਂ ਹੈ ਇਸ ਤਰ੍ਹਾਂ ਦਾ। ਫਿਰ ਵੀ ਇਹ ਥੋੜ੍ਹੀ ਜਿਹੀ ਗੱਲ ਮਤਲਬ ਵਨ ਆਫ ਕੁਝ ਆਰਟੀਕਲਸ ਮੈਂ ਪੜ੍ਹੇ ਆ ਉਹਦੇ 'ਚ ਲਿਖਿਆ ਹੈ ਕਿ ਜਿਹੜੀ ਵਾਇਰਡ ਬਰਾਜ਼ ਫੋਰ ਲੌਂਗ ਟਾਈਮ ਜੇ ਆਪਾਂ ਕਹਿੰਦੇ ਹਾਂ ਤਾਂ ਦੈਟ ਇਟ ਕੈਨ ਬੀ ਅ ਰਿਸਕ ਫੈਕਟਰ, ਪਰ ਇਹ ਕਦੇ ਇਟ ਹੈਜ਼ ਨੋਟ ਬੀਨ ਪ੍ਰੂਵਨ। ਇਹ ਹੈ ਕਿ ਪ੍ਰੋਪਰਲੀ ਸਪੋਰਟਿਡ ਗਾਰਮੈਂਟਸ ਪਾਉਣਾ ਇਜ਼ ਵੈਰੀ ਇੰਪੋਰਟੈਂਟ, ਬਟ ਓਬਵੀਅਸਲੀ ਐਕਸਟ੍ਰੀਮ ਹਰ ਚੀਜ਼ ਦਾ ਮਾੜਾ ਹੁੰਦਾ ਤਾਂ ਉਹ ਅਵੋਇਡ ਕਰਨਾ ਚਾਹੀਦਾ
0: ਜੀ। ਅੱਛਾ ਕਈ ਵਾਰ ਇਹ ਵੀ ਹੁੰਦਾ ਕਿ ਅਸੀਂ ਆਮ ਜਿਹੜੀਆਂ ਬੀਬੀਆਂ ਦੀ ਗੱਲ ਜਦੋਂ ਅਸੀਂ ਸੁਣਦੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਸ਼ਿਕਾਇਤ ਇਹ ਵੀ ਹੁੰਦੀ ਹੈ ਕਿ ਜਿਹੜੀ ਬ੍ਰੈਸਟ ਦਾ ਇੱਕ ਹਿੱਸਾ ਹੈਗਾ ਜਿਹੜਾ ਉਹ ਹੈਵੀ ਹੁੰਦਾ ਔਰ ਦੂਜਾ ਹਿੱਸਾ ਹਲਕਾ ਹੁੰਦਾ ਹੈਗਾ, ਤਾਂ ਮਤਲਬ ਇਹਦੇ 'ਚ ਮਤਲਬ ਲੋਕ ਜਨਰਲੀ ਇਹ ਵੀ ਗੱਲ ਕਰਦੇ ਆ ਕਿ ਜੀ ਮਤਲਬ ਜਿਹੜਾ ਹੱਥ ਨਾਲ ਅਸੀਂ ਕੰਮ ਕਰਦੇ ਹਾਂ ਉਧਰਲਾ ਹਿੱਸਾ ਹੈਵੀ ਹੋ ਜਾਂਦਾ ਹੈਗਾ, ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਵੀ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਇੱਕ ਹਿੱਸਾ ਹੈਵੀ ਹੋ ਰਿਹਾ ਕਿਤੇ ਇਹ ਕੈਂਸਰ ਦਾ ਨਹੀਂ, ਮਤਲਬ ਸਾਡੇ ਦਿਮਾਗ ਦੇ ਵਿੱਚ ਨਾ ਕਿਤੇ ਨਾ ਕਿਤੇ ਟ੍ਰਿਗਰ ਕਰਨ ਲੱਗ ਜਾਂਦੀ ਹੈ ਗੱਲ, ਅਸੀਂ ਹਰ ਚੀਜ਼ ਨੂੰ ਕੈਂਸਰ ਨਾਲ ਜੋੜਦੇ ਹਾਂ, ਤਾਂ ਮੈਮ ਇਹਦਾ ਕੀ ਕਾਰਨ ਹੁੰਦਾ?
1: ਐਸਾ ਕੋਈ ਕਾਰਨ ਐਸਾ ਕੁਛ ਨਹੀਂ ਹੈ ਕਿ ਜਿਹੜਾ ਕੋਈ ਇੱਕ ਪਾਸਾ ਆਪਾਂ ਯੂਜ਼ ਕਰਦੇ ਹੋ ਹੈਵੀ ਹੋ ਜਾਏਗਾ, ਇਹ ਬਿਲਕੁਲ ਮਿੱਥ ਹੈ, ਐਸਾ ਕੁਛ ਵੀ ਨਹੀਂ ਹੈ। ਪਰ ਇਹ ਹੈ ਕਿ ਆਪਾਂ ਕੈਂਸਰ ਤੋਂ ਡਰਨਾ ਨਹੀਂ ਹੈ, ਇਹ ਸੋਚ ਕੇ ਕਿ ਕੈਂਸਰ ਹੋ ਜੂਗਾ ਤਾਂ ਆਪਾਂ ਇਹ ਦੇਖ ਲਈ ਉਹਦੇ ਲਈ, ਇਹ ਤਾਂ ਡਰਨਾ ਨਹੀਂ ਹੈ। ਉਹੀ ਮੈਂ 4-5 ਸਿਮਟਮ ਦੱਸਿਆ ਉਹਨਾਂ ਨੂੰ ਹੀ ਧਿਆਨ 'ਚ ਰੱਖਣਾ।
0: ਸੋ ਜਿਹੜੇ ਇਹ ਸਿਮਟਮਸ ਹੈਗੇ ਆ ਜੀ, ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਆਪਣਾ ਸੈਲਫ ਐਗਜ਼ਾਮੀਨੇਸ਼ਨ ਕਰ ਸਕਦੇ ਹੋ ਔਰ ਨਾਲ ਹੀ ਜਿਹੜਾ ਹੈਗਾ ਤੁਸੀਂ ਆਪਣਾ ਅਤੇ ਆਪਣਿਆਂ ਦਾ ਵੀ ਧਿਆਨ ਰੱਖ ਸਕਦੇ ਹੋ। ਘਰ ਦੇ ਵਿੱਚ ਜਿਹੜੇ ਹੁੰਦੇ ਆ ਬਜ਼ੁਰਗ ਵੀ ਹੁੰਦੇ ਆ ਔਰ ਸਾਡੀਆਂ ਬੀਬੀਆਂ ਭੈਣਾਂ ਛੋਟੀਆਂ ਵੀ ਹੁੰਦੀਆਂ ਹੈਗੀਆਂ, ਘਰ ਦੇ ਵਿੱਚ ਕੋਈ ਨਨਾਣ ਹੈ ਕੋਈ ਭਰਜਾਈ ਹੈਗੀ ਹੈ, ਆਪਸ ਦੇ ਵਿੱਚ ਗੱਲ ਕਰਨੀ ਬੜੀ ਜ਼ਰੂਰੀ ਹੁੰਦੀ ਹੈ। ਮੈਮ ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜਾ ਹੈਗਾ ਗੱਲਾਂ ਬਾਤਾਂ ਦਾ ਨਾ ਸਿਲਸਿਲਾ ਕਈ ਵਾਰ ਘੱਟ ਜਾਂਦਾ ਹੈਗਾ, ਸੋ ਹੁਣ ਅਸੀਂ ਆਪਣੇ ਗੱਲਾਂ ਬਾਤਾਂ ਨੂੰ ਥੋੜ੍ਹਾ ਜਿਹਾ ਵਿਰਾਮ ਦੇਵਾਂਗੇ ਕਿਉਂਕਿ ਸਾਡੇ ਜਿਹੜੇ ਸਰੋਤੇ ਹੈਗੇ ਉਹ ਕਹਿਣਗੇ ਵੀ ਬਹੁਤ ਜ਼ਿਆਦਾ ਲੰਬੇ ਲੰਬੇ ਲੈਕਚਰਸ ਚੱਲ ਰਹੇ ਆ, ਸੋ ਇੱਕ ਗੀਤ ਦਾ ਮੈਨੂੰ ਲੱਗਦਾ ਸਮਾਂ ਹੋ ਚੁੱਕਿਆ।

0: ਜੀ, ਇਸ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੋਂ ਤੁਹਾਡੇ ਨਾਲ ਜੁੜੇ ਹਾਂ ਪ੍ਰੋਗਰਾਮ ਰੇਡੀਓ ਓਪੀਡੀ ਦੇ ਵਿੱਚ, ਅਤੇ ਸਾਡੀ ਗੱਲਬਾਤ ਦਾ ਅੱਜ ਵਿਸ਼ਾ ਸੀ ਔਰਤਾਂ 'ਚ ਛਾਤੀ ਦਾ ਕੈਂਸਰ, ਜਿਸ ਬਾਰੇ ਜਾਣਕਾਰੀ ਦੇ ਰਹੀ ਸੀ ਡਾਕਟਰ ਸੋਨਾਲਿਕਾ ਸ਼ਰਮਾ। ਮੈਂ ਸੀ ਸ਼ਬਦ ਇਸ ਲਈ ਵਰਤਿਆ ਕਿਉਂਕਿ ਅਸੀਂ ਜਿਹੜਾ ਹੈਗਾ ਇਸੇ ਟੋਪਿਕ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਵਿਸ਼ਾ ਜਿਹੜਾ ਹੈਗਾ ਉਹ ਅਸੀਂ ਤੁਹਾਡੇ ਨਾਲ ਹੁਣ ਸਾਂਝਾ ਕਰਨ ਲੱਗੇ ਹਾਂ, ਕਿਉਂਕਿ ਜਦੋਂ ਔਰਤਾਂ 'ਚ ਅਸੀਂ ਛਾਤੀ ਦੇ ਕੈਂਸਰ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜਾ ਇਹ ਸਾਰੇ ਕਾਸੇ ਦੀ ਜੜ੍ਹ ਹੈਗੀ ਹੈ ਉਹ ਮੰਨਿਆ ਜਾਂਦਾ PCOD ਜਾਂ ਫਿਰ PCOS ਨੂੰ, ਕਿਉਂਕਿ ਇਹ ਬਹੁਤ ਸਾਰੀਆਂ ਰਿਪ੍ਰੋਡਕਸ਼ਨ ਦੇ ਨਾਲ ਜਾਂ ਜਿਹੜੀ ਜਨਨ ਸਮਰੱਥਾ ਦੇ ਨਾਲ ਸੰਬੰਧਿਤ ਬਿਮਾਰੀਆਂ ਨੂੰ ਜਨਮ ਦਿੰਦੀ ਹੈਗੀ ਹੈ। ਸੋ ਮੈਮ, ਹੁਣ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਦੇ ਕਾਰਨਾਂ ਦੇ ਵਿੱਚੋਂ ਔਰ ਜਿਹੜਾ ਛਾਤੀ ਦੇ ਵਿੱਚ ਕੈਂਸਰ ਹੁੰਦਾ ਹੈ, ਕਿਤੇ ਨਾ ਕਿਤੇ ਕਾਰਨਾਂ ਦੇ ਵਿੱਚੋਂ PCOD ਜਾਂ PCOS ਵੀ ਮੰਨਿਆ ਜਾਂਦਾ ਹੈਗਾ। ਸੋ ਬੇਸਿਕਲੀ ਇਹ ਜਿਹੜਾ PCOS ਜਾਂ PCOD ਹੈਗਾ, ਲਗਭਗ ਅੱਜ ਕੱਲ੍ਹ ਸਾਨੂੰ ਹਰ ਕੁੜੀ 'ਚ ਹੀ ਥੋੜ੍ਹਾ ਜਾਂ ਬਹੁਤਾ ਸਾਨੂੰ ਦੇਖਣ ਨੂੰ ਮਿਲਦਾ ਹੈਗਾ। ਬੇਸਿਕਲੀ ਪਹਿਲੀ ਗੱਲ ਤਾਂ ਮੇਰਾ ਸਵਾਲ ਇਹ ਹੈ ਕਿ ਹੁੰਦਾ ਕੀ ਹੈ ਔਰ ਹੁੰਦਾ ਕਿਉਂ ਹੈ?
1: ਓਕੇ, ਤਾਂ PCOD ਇੱਕ ਬਹੁਤ ਕਾਮਨ ਪ੍ਰੋਬਲਮ ਹੈ। ਤੁਸੀਂ ਦੇਖਿਆ ਹੋਏਗਾ ਤੁਹਾਡੀ ਫੈਮਿਲੀ 'ਚ ਕਿਸੇ ਨਾ ਕਿਸੇ ਨੂੰ, ਫੀਮੇਲ ਨੂੰ ਆਹ ਪ੍ਰੋਬਲਮ ਸੁਣੀ ਹੋਏਗੀ, ਇੰਨੀ ਜ਼ਿਆਦਾ ਪ੍ਰੋਬਲਮ ਹੋ ਚੁੱਕੀ ਹੈ ਕਾਮਨ। ਇਸ ਕਰਕੇ

0: ਸਕਦੇ ਹੈ, ਹੇਅਰ ਔਨ ਦ ਫੇਸ ਹੋ ਸਕਦੇ ਹੈ, ਜਾਂ ਤੀਸਰਾ ਹੁੰਦਾ ਅਲਟਰਾਸਾਊਂਡ ਫਾਈਂਡਿੰਗ। ਤੇ ਇਹਨਾਂ ਤਿੰਨਾਂ ਚੋਂ ਕੋਈ ਦੋ ਵੀ ਹੈ ਤਾਂ ਆਪ ਪੇਸ਼ੈਂਟ ਨੂੰ PCOS ਡਾਇਗਨੋਸ ਕਰ ਦਿੰਦੇ ਹਾਂ।
1: ਜੀ ਮੈਮ, ਕਲੋਟਸ ਦੀ ਤੁਸੀਂ ਹੁਣੇ ਗੱਲ ਕੀਤੀ, ਤਾਂ ਕਲੋਟਸ ਜਿਹੜਾ ਹੈਗਾ ਇੱਕ ਜਨਰਲੀ ਵੀ ਕਈ ਵਾਰੀ ਫੀਮੇਲ ਨੂੰ ਆ ਜਾਂਦੇ ਹੈਗੇ ਆ ਜਿਹੜਾ ਉਹਦੇ ਮੈਂਸਟ੍ਰੇਸ਼ਨ ਦੇ ਵਿੱਚ, ਤਾਂ ਕੀ ਜਿਹੜੇ ਕਲੋਟਸ ਹੈਗੇ ਆ ਉਹਨਾਂ ਦਾ ਇੱਕ ਸਪੈਸੀਫਿਕ ਕਲਰ ਹੁੰਦਾ ਵੀ ਆਹ ਵਾਲੇ ਖਤਰਨਾਕ ਹੁੰਦੇ ਹੈਗੇ ਆ, ਜਾਂ ਫਿਰ ਇਹ ਜਨਰਲ ਵੀ ਹੁੰਦੇ ਆ?
0: ਕਲਰ ਦਾ ਕੁਝ ਖਾਸ ਸਿਗਨੀਫਿਕੈਂਸ ਨਹੀਂ ਹੈ ਕਿ ਬਹੁਤ ਜ਼ਿਆਦਾ ਹੈਵੀ ਬਲੀਡਿੰਗ ਹੈ ਅਤੇ ਮਤਲਬ 2-3 ਸਾਈਕਲਸ ਤੋਂ ਤੁਹਾਨੂੰ ਐਵੇਂ ਲੱਗ ਰਿਹਾ ਕਿ ਬਲੀਡਿੰਗ ਠੀਕ ਨਹੀਂ ਹੈ, ਕਿ ਆਪਾਂ ਨੂੰ ਆਪਣੇ ਆਪ ਨੂੰ ਬੋਡੀ ਨੂੰ ਫੀਲ ਹੋਣ ਲੱਗ ਜਾਂਦਾ ਕਿ ਸਹਿਨਸ਼ੀਲਤਾ ਤੋਂ ਬਾਹਰ ਹੈ ਕੰਮ, ਕਿ ਦਰਦ ਬਹੁਤ ਜ਼ਿਆਦਾ, ਇਰਰੈਸ਼ਨਲ ਪੇਨ ਹੈ, ਇਰਰੈਸ਼ਨਲ ਬਲੀਡਿੰਗ ਹੈ, ਤਾਂ ਐਨੀਥਿੰਗ ਦੈਟ ਇਜ਼ ਇਰਰੈਸ਼ਨਲ ਉਹ ਠੀਕ ਨਹੀਂ ਹੈ, ਐਬਨੋਰਮਲ ਹੈ, ਤਾਂ ਉਹਨੂੰ ਟੈਸਟ ਕਰਾਉਣਾ ਜ਼ਰੂਰੀ ਹੈ।
1: ਜੀ, ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਥੋੜ੍ਹਾ ਜਿਹਾ ਸੰਭਲ ਕੇ ਚੱਲਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਕਈ ਵਾਰੀ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਸਮਝ ਕੇ ਬੜੀਆਂ ਵੱਡੀਆਂ ਜਿਹੜੀਆਂ ਦਿੱਕਤਾਂ ਹੈਗੀਆਂ ਉਹਨਾਂ ਨੂੰ ਨਿਓਤਾ ਦੇ ਲੈਂਦੇ ਹਾਂ, ਉਹਨਾਂ ਨੂੰ ਸਦਾ ਦੇ ਲੈਂਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਕਿ ਆਓ ਅਤੇ ਸਾਡੇ ਲਈ ਜਿਹੜਾ ਹੈਗਾ ਹੋਰ ਪ੍ਰੋਬਲਮਸ ਖੜੀਆਂ ਕਰੋ, ਸੋ ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈਗੀ ਹੈ। ਸੋ ਮੈਮ, ਹੁਣ ਮੈਂ ਨਾ ਥੋੜ੍ਹੀਆਂ ਜੀਆਂ ਉਹਨਾਂ ਚੀਜ਼ਾਂ ਦੀ ਗੱਲ ਕਰਾਂਗੀ ਜਿਹੜੀਆਂ ਕਿ ਸਾਡੀਆਂ ਪੁਰਾਣੀਆਂ ਬੀਬੀਆਂ ਜਿਹੜੀਆਂ ਸਾਡੀਆਂ ਦਾਦੀਆਂ ਸੀ ਉਹ ਅੱਜ ਕੱਲ੍ਹ ਜਦੋਂ ਉਹਨਾਂ ਦੀਆਂ ਪੋਤੀਆਂ ਜਦੋਂ ਇਸ ਚੀਜ਼ ਦੀ ਮਤਲਬ ਕੰਪਲੇਂਟ ਕਰਦੀਆਂ ਕਿ ਸਾਨੂੰ ਆਹ ਦਿੱਕਤ ਆ ਰਹੀ ਹੈ, ਤਾਂ ਉਹਨਾਂ ਦਾ ਕਹਿਣਾ ਇਹ ਹੁੰਦਾ ਕਿ ਸਾਡੇ ਜ਼ਮਾਨੇ 'ਚ ਤਾਂ ਹੁੰਦਾ ਨਹੀਂ ਸੀ। ਸੋ ਉੱਥੇ ਮਤਲਬ ਇੱਕ ਇਹ ਵੀ ਚੀਜ਼ ਹੈਗੀ ਹੈ ਕਿ ਜਦੋਂ ਅਸੀਂ ਸੈਨੇਟਰੀ ਪੈਡਸ ਯੂਜ਼ ਕਰਦੇ ਹੈਗੇ ਹਾਂ ਉਹਨਾਂ ਦਾ ਇਹ ਕਹਿਣਾ ਹੁੰਦਾ ਸਾਡੇ ਜ਼ਮਾਨੇ 'ਚ ਤਾਂ ਅਸੀਂ ਨੋਰਮਲ ਸਿੰਪਲ ਕੱਪੜਾ ਯੂਜ਼ ਕਰਦੇ ਹੁੰਦੇ ਸੀ, ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਹੁਣ ਪੇਨ ਦੀ ਤੁਸੀਂ ਗੱਲ ਕੀਤੀ, ਸੋ ਪੇਨ ਵੀ ਜਿਵੇਂ ਅੱਜ ਕੱਲ੍ਹ ਬੱਚਿਆਂ ਨੂੰ ਜ਼ਿਆਦਾ ਹੋ ਰਿਹਾ ਹੈਗਾ, ਤਾਂ ਉਹਨਾਂ ਦਾ ਕਹਿਣਾ ਸੀ ਅਸੀਂ ਤਾਂ ਬਹੁਤ ਸਾਰੇ ਕੰਮ ਕਰਦੇ ਹੁੰਦੇ ਸੀ। ਸੋ ਇਹਦੇ ਪਿੱਛੇ ਕੀ ਕਾਰਨ ਹੈ? ਚਲੋ ਜਨਰੇਸ਼ਨ ਗੈਪ ਤਾਂ ਹੈਗਾ ਹੀ ਹੈਗਾ ਗਾ, ਮਤਲਬ ਫਿਜ਼ੀਕਲੀ ਤੌਰ 'ਤੇ ਕੀ ਸਾਡੇ 'ਚ ਕਮਜ਼ੋਰੀ ਆ ਚੁੱਕੀ ਹੈ, ਜਾਂ ਫਿਰ ਕੀ ਕਾਰਨ ਹੈ ਇਹਦੇ ਪਿੱਛੇ?
0: ਇਨ ਜਨਰਲੀ ਆਪਣਾ ਲਾਈਫ ਸਟਾਈਲ ਤੁਸੀਂ ਦੇਖੋ ਐਜ਼ ਕੰਪੇਅਰ ਟੂ ਆਪਣੇ ਗ੍ਰੈਂਡ ਪੇਰੈਂਟਸ, ਉਹ ਸਵੇਰੇ ਜਾਂਦੇ ਸੀ ਅਖਬਾਰ ਚੁੱਕਣ ਦੂਰ 3-3 ਕਿਲੋਮੀਟਰ ਆਪਣਾ ਵਰਕ ਪਲੇਸ ਤੇ ਉਹ ਪੈਦਲ ਚੱਲ ਕੇ ਜਾਂਦੇ ਸੀ, ਆਪਾਂ ਤਾਂ 1 ਮਿੰਟ ਲਈ ਨਾ AC ਬੰਦ ਕਰਦੇ ਹਾਂ, ਸਾਰੇ ਹਰ ਕਿਤੇ ਆਪਾਂ ਗੱਡੀਆਂ ਤੇ ਜਾਣਾ ਹੁੰਦਾ, ਤਾਂ ਆਪਣਾ ਲਾਈਫ ਸਟਾਈਲ ਬਹੁਤ ਜ਼ਿਆਦਾ ਡਿਫਰੈਂਟ ਹੈ ਆਪਣੇ ਗ੍ਰੈਂਡ ਪੇਰੈਂਟਸ ਨਾਲੋਂ। ਇਨ ਜਨਰਲੀ ਆਪਾਂ ਜੇ ਥੋੜ੍ਹੀ ਵੀ ਫਿਜ਼ੀਕਲ ਐਕਟੀਵਿਟੀ ਕਰਨੀ ਹੈ ਤਾਂ ਮੈਕਸੀਮਮ ਆਪਾਂ ਕੀ ਕੋਈ ਕਰ ਰਿਹਾ ਹੋਏਗਾ ਕਿ ਜਿਮ ਚੱਲੇ ਗਏ ਜੀ ਘੰਟਾ, ਤਾਂ ਪਰ ਇਨ ਜਨਰਲ ਤਾਂ ਆਪਣਾ ਲਾਈਫ ਸਟਾਈਲ ਸੈਡੈਂਟਰੀ ਹੈ ਨਾ, ਪੂਰਾ ਟਾਈਮ ਬੈਠੇ ਰਹਿਣਾ, ਲੈਪਟਾਪ ਚਲਾਉਣਾ, ਫੋਨ ਚਲਾਉਣਾ, ਤਾਂ ਇਸ ਕਰਕੇ ਓਬਵੀਅਸਲੀ ਆਪਣੀ ਹੈਲਥ ਪ੍ਰੋਬਲਮਸ ਡਿਫਰੈਂਟ ਹੈ ਬਹੁਤ ਆਪਣੇ ਐਲਡਰਲੀ ਨਾਲੋਂ।
1: ਜੀ, ਸੋ ਮੈਮ ਪੇਨ ਦੀ ਮੈਂ ਗੱਲ ਕਰੂੰਗੀ, ਪੇਨ ਜਿਹੜੀ ਹੈਗੀ ਹੈ ਇੱਕ ਤਾਂ ਹੁੰਦੀ ਹੈ ਕਿ ਚਲੋ ਨੋਰਮਲ ਹੁੰਦੀ ਹੈ, ਬੰਦਾ ਸਹਿਣ ਕਰ ਸਕਦਾ ਹੈਗਾ, ਇੱਕ ਹੁੰਦੀ ਹੈ ਕਿ ਮਤਲਬ ਬਿਯੋਂਡ ਦਾ ਲਿਮਿਟ ਹੈ ਨਾ, ਵੀ ਇਦੋਂ ਬਾਅਦ 'ਚ ਵੀ ਬਰਦਾਸ਼ਤ ਨਹੀਂ ਹੋਣੀ ਹੈਗੀ, ਕੀ ਇਹ ਕੋਈ ਵਾਰਨਿੰਗ ਸਾਈਨ ਹੈ?
0: ਡੈਫੀਨੇਟਲੀ ਇਹ ਜੇ ਅਨਕੰਟਰੋਲੇਬਲ ਪੇਨ ਪੀਰੀਅਡਸ ਹੁੰਦਾ ਉਹਨੂੰ ਕਹਿੰਦੇ ਆਪਾਂ ਡਿਸਮੈਨੋਰੀਆ, ਅਤੇ ਜੇ ਤੁਹਾਨੂੰ 2 ਜਾਂ 3 ਪੇਨ ਕਿਲਰਸ ਲੈਣੀਆਂ ਪੈ ਰਹੀਆਂ ਡਿਊਰਿੰਗ ਪੀਰੀਅਡਸ, ਤਾਂ ਮਤਲਬ ਇਹ ਨੋਰਮਲ ਨਹੀਂ ਹੈ, ਸਮਥਿੰਗ ਇਜ਼ ਰੋਂਗ, ਤਾਂ ਯੂ ਹੈਵ ਟੂ ਗੈਟ ਇਟ ਐਗਜ਼ਾਮਿਨ, ਤੁਹਾਨੂੰ ਚੈੱਕ ਕਰਾਉਣਾ ਜ਼ਰੂਰੀ ਹੈ।
1: ਜੀ ਮੈਮ, ਹੁਣ ਤੁਸੀਂ ਪੇਨ ਕਿਲਰਸ ਦੀ ਗੱਲ ਕੀਤੀ, ਤਾਂ ਅਕਸਰ ਜਦੋਂ ਅਸੀਂ ਸਮਾਜ ਦੇ ਵਿੱਚ ਵਿਚਰਦੇ ਹਾਂ ਉਦੋਂ ਸਾਨੂੰ ਇਹ ਵੀ ਸੁਣਨ ਨੂੰ ਮਿਲਦਾ ਹੁੰਦਾ ਕਿ ਜੀ ਡਿਊਰਿੰਗ ਪੀਰੀਅਡਸ ਜੇ ਤੁਸੀਂ ਪੇਨ ਕਿਲਰ ਲੈ ਲਈ ਤਾਂ ਇਹ ਤੁਹਾਡੇ ਲਈ ਬੜਾ ਵੱਡਾ ਖਤਰਾ ਪੈਦਾ ਕਰ ਦੂਗੀ, ਮਤਲਬ ਇਹ ਨਹੀਂ ਲੈਣੀਆਂ ਚਾਹੀਦੀਆਂ, ਕੀ ਇਸ 'ਚ ਸੱਚਾਈ ਹੈ, ਜਾਂ ਫਿਰ ਜੇ ਤੁਹਾਡੇ ਓਵਰ ਹੋ ਰਹੀ ਹੈ ਪੇਨ ਤਾਂ ਤੁਹਾਨੂੰ ਲੈ ਲੈਣੀ ਚਾਹੀਦੀ ਹੈ?
0: ਡੈਫੀਨੇਟਲੀ ਆਪਣੀ ਲਾਈਫ ਨੂੰ ਈਜ਼ ਕਰਨ ਲਈ ਤਾਂ ਪੇਨ ਕਿਲਰ ਬਣੀ ਹੈ, ਤਾਂ ਉਹ ਤਾਂ ਲੈਣੀ ਹੀ ਚਾਹੀਦੀ, ਜੇ ਓਬਵੀਅਸਲੀ ਪੇਨ ਅਨਕੰਟਰੋਲੇਬਲ ਹੈ ਤਾਂ ਪੇਨ ਕਿਲਰ ਲੈ ਕੇ ਜੇ ਤੁਹਾਨੂੰ ਆਰਾਮ ਮਿਲਦਾ ਤਾਂ ਯੂ ਸ਼ੁਡ ਟੇਕ ਇਟ, ਪਰ ਇਹ ਕਿ ਤੁਹਾਨੂੰ ਕੰਟੀਨਿਊਸਲੀ ਲੈਣੀ ਪੈ ਰਹੀ ਹੈ ਪੇਨ ਕਿਲਰ, ਤਾਂ ਉਹ ਵਾਰਨਿੰਗ ਸਾਈਨ ਹੈ, ਤਾਂ ਮਤਲਬ ਹੈ ਕਿ ਬੋਡੀ ਰਿਸਪੋਂਡ ਨਹੀਂ ਕਰ ਰਹੀ ਠੀਕ ਤਰ੍ਹਾਂ, ਤਾਂ ਉਹਨੂੰ ਚੈੱਕਅਪ ਦੀ ਲੋੜ ਹੈ।
1: ਜੀ, ਸੋ ਜਦੋਂ ਅਸੀਂ PCOD ਜਾਂ PCOS ਦੀ ਗੱਲ ਕਰਦੇ ਹੈਗੇ ਹਾਂ, ਤਾਂ ਉਸਦੇ ਜਿਹੜੇ ਲੱਛਣਾਂ ਤੋਂ ਬਾਅਦ ਜਦੋਂ ਉਹਦਾ ਮਤਲਬ ਰਿਜ਼ਲਟ ਦਿਖਦਾ ਸਾਨੂੰ, ਉਹ ਹੁੰਦਾ ਕਿ ਸਾਡੀ ਬੋਡੀ ਦੇ ਉੱਪਰ ਫੈਟ ਬਹੁਤ ਜ਼ਿਆਦਾ ਜਮ੍ਹਾਂ ਹੋ ਜਾਂਦੀ ਹੈ, ਸੋ ਉਹਦੇ ਚੱਕਰ 'ਚ ਅਸੀਂ ਕੀ ਕਰਦੇ ਹਾਂ ਕਿ ਬਹੁਤ ਸਾਰੇ ਜਿਹੜੇ ਇੱਦਾਂ ਦੇ ਪ੍ਰੋਡਕਟਸ ਲੈਣ ਲੱਗ ਜਾਂਦੇ ਹਾਂ ਕਿ ਜਿਨ੍ਹਾਂ ਦੇ ਨਾਲ ਸਾਡੀ ਜਿਹੜੀ ਫੈਟ ਹੈਗੀ ਆ ਉਹ ਰਿਮੂਵ ਹੋਣ ਲੱਗ ਜਾਂਦੀ ਹੈ, ਸੋ ਜਿਹੜੇ ਪ੍ਰੋਡਕਟਸ ਹੈਗੇ ਆ ਉਹ ਕਿੰਨੇ ਕੁ ਕਾਰਗਰ ਜਿਹੜੇ ਹੈਗੇ ਉਹ ਤਾਂ ਸਾਨੂੰ ਦਿਖਦੇ ਹੀ ਹੈ ਕਿ ਕਿੰਨੇ ਕਾਰਗਰ ਸਾਬਿਤ ਹੁੰਦੇ ਆ, ਜਦੋਂ ਤੱਕ ਤੁਸੀਂ ਲੈ ਰਹੇ ਹੋ ਤੱਕ ਠੀਕ ਹੈ, ਉਸ ਤੋਂ ਬਾਅਦ ਜਿਹੜਾ ਦੁਬਾਰਾ ਤੁਸੀਂ ਓਬੀਸ ਹੋਣੇ ਸ਼ੁਰੂ ਹੋ ਜਾਂਦੇ ਹੋ, ਸੋ ਮੈਮ ਉਹਦਾ ਇਫੈਕਟ ਕੀ ਪੈਂਦਾ ਸਾਡੀ ਰੀਪ੍ਰੋਡਕਟਿਵ ਹੈਲਥ 'ਤੇ ਔਰ ਸਾਡੀ ਨੋਰਮਲ ਹੈਲਥ 'ਤੇ ਉੱਪਰ?
0: ਕਰੈਕਟ, ਇਹ ਇੰਟਰਲਿੰਕਡ ਹੈ ਗੱਲ। ਦੇਖੋ, ਓਬੈਸਿਟੀ ਕਾਜ਼ਿਜ਼ PCOS ਅਤੇ PCOS ਆਲਸੋ ਲੀਡਸ ਟੂ ਬੋਡੀ ਫੈਟ, ਅਤੇ ਇਹਦਾ ਮਤਲਬ ਇਹ ਹੈ ਕਿ ਇਨਸਟੈਡ ਆਫ ਆਪਾਂ ਆਰਟੀਫਿਸ਼ਲ ਚੀਜ਼ਾਂ ਲਈਏ, ਹੈ ਨਾ, ਕਿ ਕੋਈ ਸਪਲੀਮੈਂਟ ਲੈ ਲਿਆ ਇੱਧਰੋਂ ਲੈ ਲਿਆ, ਆਪਾਂ ਨੋਰਮਲ ਡਾਇਟ ਨੂੰ ਇੰਪਰੂਵ ਕਰਨਾ, ਨੋਰਮਲ ਡਾਇਟ ਨੂੰ ਪੋਸ਼ਨ ਸਾਈਜ਼ ਇੰਪਰੂਵ ਕਰਨਾ, ਕਿ ਡਾਇਟ ਦੇ ਵਿੱਚ ਕਾਰਬਸ ਅਤੇ ਫੈਟਸ ਘਟਾ ਕੇ ਆਪਾਂ ਨੂੰ ਪ੍ਰੋਟੀਨਸ ਵਧਾਉਣ ਦੀ ਲੋੜ ਹੈ, ਤਾਂ ਲੀਨ ਬੋਡੀ ਵੇਟ ਆਪਾਂ ਮੇਨਟੇਨ ਕਰਨਾ ਹੁੰਦਾ।
1: ਜੀ,
0: ਤਾਂ ਇਹ ਦਿਸ ਇਜ਼ ਦ ਮੋਸਟ ਇੰਪੋਰਟੈਂਟ ਪੁਆਇੰਟ PCOS ਵਾਲੀ ਡਾਇਟ, ਕਿ ਪ੍ਰੋਟੀਨ ਕੰਟੈਂਟ ਇਨਕਰੀਜ਼ ਕਰਕੇ ਫੈਟਸ, ਪ੍ਰੋਟੀਨਸ, ਸ਼ੂਗਰੀ ਡਰਿੰਕਸ ਇਹ ਸਾਰਾ ਅਵੋਇਡ ਕਰੋ। ਇਨ ਜਨਰਲ ਲਾਈਫ ਸਟਾਈਲ ਇੰਪਰੂਵ ਕਰਨਾ ਹੈ, ਐਕਸਰਸਾਈਜ਼ ਕਰਨੀ ਬਹੁਤ ਇੰਪੋਰਟੈਂਟ ਹੈ, ਸਟ੍ਰੈਸ ਰਿਡਿਊਸ ਕਰਨਾ ਇੰਪੋਰਟੈਂਟ ਹੈ, ਸਲੀਪ ਰੈਗੂਲਰ ਹੋਣੀ ਚਾਹੀਦੀ ਹੈ, ਅਤੇ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਣਾ ਹੈ।
1: ਆਪਾਂ ਪਿੱਛੇ ਜੇ ਦੋ ਟਰਮਸ ਯੂਜ਼ ਕਰ ਰਹੇ ਸੀ, PCOD ਔਰ PCOS, ਹੁਣ ਜਿਹੜਾ ਹੈਗਾ ਇਹਦੇ ਵਾਸਤੇ ਇੱਕ ਜਿਹੜੀ ਅੰਬਰੇਲ
0: पॉलीसिस्ट, मल्टीपल सिस्ट हो गया, तो
1: जी
0: एक एक डिजीज हुई, बट एक्चुअली एक डिजीज नहीं है, इट इज अ सिंड्रोम,

0: ਕਿਉਂਕਿ ਇਹ ਇਹਦਾ ਰੂਟ ਕੋਜ਼, ਜੇ ਆਪਾਂ ਬਿਲਕੁਲ ਰੂਟ ਕੋਜ਼ ਜਾਈਏ, ਉਹ ਹੁੰਦਾ ਵੀ ਬਾਡੀ ਦੇ ਵਿੱਚ ਦੇਰ ਇਜ਼ ਇਨਸੂਲਿਨ ਰੈਜ਼ਿਸਟੈਂਸ, ਉਹਦੇ ਕਰਕੇ ਕਿ ਆਪਣਾ ਇਨ ਜਨਰਲ ਬਲੱਡ ਸ਼ੂਗਰ ਲੈਵਲ ਇਨਕਰੀਜ਼ਡ ਹੁੰਦਾ ਹੈ, ਬਲੱਡ ਇਨਸੂਲਿਨ ਲੈਵਲ ਇਜ਼ ਰੇਸਡ, ਅਤੇ ਐਂਡਰੋਜਨ ਦਾ ਲੈਵਲ ਵੱਧ ਜਾਂਦਾ ਹੈ, ਹਾਰਮੋਨਸ ਉੱਪਰ ਨੀਚੇ ਹੋ ਜਾਂਦੇ ਆ. ਅਤੇ ਇਹ ਸਿੰਡਰੋਮ ਹੈ ਜਿਹਦੇ ਨਾਲ ਇਕੱਲਾ ਇੱਕ ਸਿਮਟਮ ਨਹੀਂ ਹੁੰਦਾ, ਇਹ ਨਹੀਂ ਸਿਰਫ ਕਿ ਓਵਰੀ ਦੇ ਵਿੱਚ ਸਿਸਟ ਹੈ, ਦੇਰ ਵਿਲ ਬੀ ਕਿ ਮਲਟੀਪਲ ਔਰਗਨਸ 'ਚ ਪ੍ਰੋਬਲਮ ਹੈ, ਕਿ ਸੈਂਟਰਲ ਓਬੈਸਿਟੀ ਹੋ ਜਾਂਦੀ ਹੈ, ਹੇਅਰ ਥਿਨਿੰਗ ਹੋ ਜਾਂਦੀ ਹੈ, ਇਨਫਰਟੀਲਿਟੀ ਹੋ ਸਕਦੀ ਹੈ, ਦੈਨ ਆਪਣੇ ਕੋਲ ਬੋਲਡਿੰਗ ਹੋ ਸਕਦੀ ਹੈ, ਐਕਨੇ ਹੋ ਸਕਦੇ ਆ, ਫੇਸ਼ੀਅਲ ਹੇਅਰ ਹੋ ਸਕਦੇ ਆ.
1: ਜੀ, ਸੋ ਗੱਲਾਂ ਬਾਤਾਂ ਚੱਲ ਰਹੀਆਂ ਜੀ ਡਾਕਟਰ ਸੋਨਾਲਿਕਾ ਸ਼ਰਮਾ ਹੋਰਾਂ ਦੇ ਨਾਲ, ਅਤੇ 0175-82-4494 ਨੰਬਰ ਤੁਹਾਡੇ ਲਈ ਬਿਲਕੁਲ ਖੁੱਲ੍ਹਾ ਹੈਗਾ, ਤੁਸੀਂ ਇਸ ਨੰਬਰ ਦੇ ਉੱਪਰ ਕਾਲ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੈਗਾ ਉਹ ਤੁਸੀਂ ਸਾਨੂੰ ਸਾਡੇ ਤੋਂ ਲੈ ਸਕਦੇ ਹੋ, ਔਰ ਨਾਲ ਹੀ ਆਕਾਸ਼ਵਾਣੀ FM ਪਟਿਆਲਾ ਦੇ ਅਫੀਸ਼ੀਅਲ ਫੇਸਬੁੱਕ ਪੇਜ ਦੇ ਉੱਪਰ ਵੀ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਹੈਗਾ. ਸੋ ਮੈਮ, ਹਾਈਜੀਨ ਦੀ ਹੁਣ ਗੱਲ ਕਰਾਂਗੇ ਅਸੀਂ, ਕਿਉਂਕਿ ਜਿਹੜਾ ਹੈਗਾ ਗਰਲਸ ਦੇ ਵਿੱਚ ਜਾਂ ਕੁੜੀਆਂ ਦੇ ਵਿੱਚ ਜਾਂ ਔਰਤਾਂ ਦੇ ਵਿੱਚ ਜਿਹੜਾ ਹਾਈਜੀਨ ਦੀ ਮਹੱਤਤਾ ਥੋੜ੍ਹੀ ਜਿਹੀ ਜ਼ਿਆਦਾ ਮੰਨੀ ਜਾਂਦੀ ਹੈ, ਕਿਉਂਕਿ ਉਹ ਇੱਕ ਮੈਂਸਟਰੇਸ਼ਨ ਸਾਈਕਲ ਦੇ ਵਿੱਚੋਂ ਲੰਘਦੀਆਂ ਹੈਗੀਆਂ. ਸੋ ਮੈਮ, ਹਾਈਜੀਨ ਦੇ ਵਿੱਚ ਅਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ, ਸੋ ਬੇਸਿਕਲੀ ਜਿਹੜੀਆਂ ਯੰਗ ਗਰਲਸ ਹੈਗੀਆਂ ਉਹ ਹਾਈਜੀਨ ਦੇ ਵਿੱਚ ਕਿਸ ਤਰੀਕੇ ਦੀਆਂ ਗਲਤੀਆਂ ਕਰਦੀਆਂ?
0: ਇੱਕ ਸਭ ਤੋਂ ਬੜੀ ਗੱਲ ਮੈਂ ਲੋਕਾਂ ਵਿੱਚ ਦੇਖੀ ਹੈ ਜੋ ਮੇਰੇ ਉਪੜੀ ਜਾਂਦੇ ਆ, ਕਿ ਕੁਝ ਥੋੜ੍ਹੀ ਵੀ ਮਾਈਨਰ ਇਨਕਨਵੀਨੀਅੰਸ ਤੇ ਸਟਾਰਟ ਯੂਜ਼ਿੰਗ ਵੀ ਵਾਸ਼ਸ. ਹੁਣ ਇਹਦੇ 'ਚ ਪ੍ਰੋਬਲਮ ਕੀ ਹੈ ਕਿ ਵੀ ਵਾਸ਼ ਅਨਲੈਸ ਇਫ ਯੂ ਆਰ ਯੂਜ਼ਿੰਗ ਇਟ, ਕਿ ਜੇ ਤੁਹਾਨੂੰ ਡਾਕਟਰ ਨੇ ਰੈਕਮੈਂਡ ਕੀਤਾ ਤਾਂ ਉਹਦੇ ਨਾਲ ਕੀ ਹੈ, ਨੋਰਮਲੀ ਯੂ ਸ਼ੁਡ ਨੋਟ ਯੂਜ਼ ਇਟ, ਨੋਰਮਲ ਯੂਜੇਜ ਲਈ ਇਟ ਇਜ਼ ਨੋਟ ਰੈਕਮੈਂਡਡ, ਕਿਉਂਕਿ ਆਪਣੀ ਜਿਹੜੀ ਵਜਾਇਨਾ ਉਹਦਾ ਇੱਕ ਨੋਰਮਲ pH ਐਸਿਡਿਕ ਹੁੰਦਾ ਹੈ, ਅਤੇ ਉਹ ਸੈੱਟ ਹੁੰਦਾ ਹੈ ਵਿਦ ਦ ਬੈਕਟੀਰੀਆ ਦੈਟ ਇਜ਼ ਇਨ ਬਿਲਟ. ਅਤੇ ਆਪਾਂ ਜੇ ਐਕਸਟਰਨਲ ਸੋਰਸਿਸ ਯੂਜ਼ ਕਰਦੇ ਹਾਂ ਤਾਂ ਉਹ pH ਆਲਟਰ ਹੋ ਜਾਂਦਾ ਹੈ, ਅਤੇ ਬੈਕਟੀਰੀਅਲ ਗਰੋਥ, ਫਲੋਰਾ ਸਾਰੀ ਆਲਟਰ ਹੋ ਜਾਂਦੀ ਹੈ, ਅਤੇ ਦੈਟ ਕੈਨ ਲੀਡ ਟੂ ਸੁਪਰ ਐਡਿਡ ਇਨਫੈਕਸ਼ਨਸ. ਅਤੇ ਆਪਾਂ ਉਹ ਵੀ ਵਾਸ਼ਿਸ ਦੀ ਅਨਨੈਸੈਸਰੀ ਰਿਕੁਆਇਰਮੈਂਟ, ਓਬਵੀਅਸਲੀ ਜੇ ਡਾਕਟਰ ਨੇ ਰੈਕਮੈਂਡ ਕੀਤਾ ਫੋਰ ਅ ਡਿਜ਼ੀਜ਼ ਦੈਟ ਇਜ਼ ਅ ਡਿਫਰੈਂਟ ਥਿੰਗ, ਬਟ ਨੋਰਮਲ ਯੂਜੇਜ 'ਚ ਮੈਂ ਦੇਖਿਆ ਪੀਪਲ ਸਟਾਰਟ ਯੂਜ਼ਿੰਗ ਇਟ, ਤਾਂ ਉਹ ਬਿਲਕੁਲ ਗਲਤ ਹੈ, ਉਹਦਾ ਕੋਈ ਰਿਕੁਆਇਰਮੈਂਟ ਨਹੀਂ ਹੈ. ਸਿੰਪਲ ਵਾਟ ਯੂ ਕੈਨ ਡੂ ਇਜ਼ ਕਿ ਨੋਰਮਲ ਰਨਿੰਗ ਵਾਟਰ, ਵਾਰਮ ਨੋਟ ਵਾਰਮ, ਲਾਈਕ ਲੂਕ ਵਾਰਮ ਵਾਟਰ ਨਾਲ ਇਫ ਯੂ ਵਾਸ਼ ਇਟ, ਦੈਨ ਓਨਾ ਕੁ ਸਫੀਸ਼ੀਐਂਟ ਹੈ.
1: ਜੀ, ਅਕਸਰ ਜਿਹੜਾ ਹੈਗਾ ਨਾ ਜੀ, ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਸਾਡੀ, ਕਿ ਜੋ ਸਾਨੂੰ ਕੁਦਰਤ ਨੇ ਦਿੱਤਾ ਅਸੀਂ ਉਹਨੂੰ ਹੀ ਵਿਗਾੜਨ ਦੀ ਕੋਸ਼ਿਸ਼ ਕਰਦੇ ਹਾਂ. ਜਿਵੇਂ ਡਾਕਟਰ ਸਾਹਿਬ ਨੇ ਹੁਣੇ ਦੱਸਿਆ ਕਿ ਜਿਹੜੀ ਸਾਡੀ ਜਿਹੜੀ ਵਜਾਇਨਾ ਹੈ, ਜਿਹੜਾ ਸਾਡਾ ਇੰਟਰਨਲ ਔਰਗਨ ਹੈਗਾ, ਉਹ ਕਿਤੇ ਨਾ ਕਿਤੇ ਆਟੋ ਕਲੀਨਿੰਗ ਹੈ, ਮਤਲਬ ਉਹ ਆਪਣੇ ਆਪ ਨੂੰ ਖੁਦ ਸਾਫ਼ ਕਰ ਸਕਦਾ ਹੈਗਾ, ਔਰ ਉਹਦੇ ਲਈ ਸਾਨੂੰ ਬਾਹਰੋਂ ਕੋਈ ਚੀਜ਼, ਕੋਈ ਖਾਸ ਕੈਮੀਕਲ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈਗੀ ਜਿਹਦੇ ਨਾਲ ਅਸੀਂ ਉਹਨੂੰ ਸਾਫ਼ ਕਰੀਏ. ਤਾਂ ਬੇਸਿਕਲੀ ਇਹ ਹੁੰਦਾ ਹੈਗਾ ਕਿ ਜਿਹੜੀ ਆਟੋ ਕਲੀਨਿੰਗ ਚੀਜ਼ ਹੈਗੀ ਹੈ, ਜੋ ਕੁਦਰਤ ਨੇ ਸਾਨੂੰ ਆਪਣੇ ਆਪ ਸਾਫ਼ ਕਰਨ ਵਾਸਤੇ ਬੈਕਟੀਰੀਆਜ਼ ਦਿੱਤੇ ਹੈਗੇ, ਅਸੀਂ ਉਹਨਾਂ ਨੂੰ ਖਤਮ ਕਰ ਦਿੰਦੇ ਹਾਂ, ਜਿਹਦੇ ਕਰਕੇ ਜਿਹੜਾ ਹੈਗਾ ਪ੍ਰੋਬਲਮਸ ਘਟਣ ਦੀ ਬਜਾਏ ਹੋਰ ਵਧਣੀਆਂ ਸ਼ੁਰੂ ਹੋ ਜਾਂਦੀਆਂ. ਸੋ ਮੈਮ, ਇੱਕ ਹੋਰ ਵੀ ਚੀਜ਼ ਜਿਹੜੀ ਅਸੀਂ ਅਕਸਰ ਵੇਖਦੇ ਹੈਗੇ ਹਾਂ ਕਿ ਜਿਸ ਸਮੇਂ ਦੇ ਉੱਪਰ ਅਸੀਂ ਜਿਹੜਾ ਹੈਗਾ ਆਪਣੇ ਜਨਨ ਅੰਗਾਂ ਦੇ ਜਿਹੜਾ ਹੈਗਾ ਆਸੇ ਪਾਸੇ ਦੀ ਸਫਾਈ ਕਰ ਰਹੇ ਹੁੰਦੇ ਹਾਂ, ਜਦੋਂ ਉੱਪਰੋਂ ਹੇਅਰ ਰਿਮੂਵਲ ਕਰ ਰਹੇ ਹੁੰਦੇ ਹਾਂ, ਤੁਸੀਂ ਬਹੁਤ ਸਾਰੀਆਂ ਕਰੀਮਸ ਯੂਜ਼ ਕਰਦੇ ਹੈਗੇ ਹਾਂ. ਸੋ ਔਰ ਬਹੁਤ ਵਾਰੀ ਅਸੀਂ ਕਈ ਖਤਰਨਾਕ ਚੀਜ਼ਾਂ ਵੀ ਯੂਜ਼ ਕਰ ਲੈਂਦੇ ਹਾਂ, ਬੜੇ ਬੜੇ ਵੱਡੇ ਵੱਡੇ ਕੈਮੀਕਲ ਯੂਜ਼ ਕਰ ਲੈਂਦੇ ਹੈਗੇ, ਉਹਦਾ ਨਤੀਜਾ ਸਾਨੂੰ ਦਿਖ ਜਾਂਦਾ ਹੁੰਦਾ ਹੈਗਾ. ਸੋ ਉੱਥੇ ਜਿਹੜਾ ਹੈਗਾ ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਉਹ ਚੀਜ਼ਾਂ ਯੂਜ਼ ਕਰਦੀਆਂ ਹੈਗੀਆਂ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
0: ਸਭ ਤੋਂ ਪਹਿਲਾਂ ਤਾਂ ਇੱਕ ਇੰਨਾ ਬੜਾ ਟੈਬੂ ਹੈ ਕਿ ਜੇ ਕਿਸੇ ਨੇ ਕਹਿਤਾ ਵੀ ਜੀ ਅਸੀਂ ਉੱਥੇ ਕਲੀਨ ਰੱਖਣਾ ਆਪਣਾ ਏਰੀਆ ਕਰਨਾ ਹੈ, ਤਾਂ ਬਹੁਤ ਬੜਾ ਟੈਬੂ ਹੈ ਕਿ ਜਿਹਾ ਇਹਨੇ ਕੀ ਕਰ ਲਿਆ. ਐਸਾ ਨਹੀਂ ਹੈ, ਆਪਣੀ ਬੋਡੀ ਹੈ, ਸਭ ਦੀ ਆਪਣੀ ਇੱਛਾ ਹੈ ਕਿ ਕਿਹਨੇ ਕਿਵੇਂ ਰੱਖਣਾ. ਅਤੇ ਓਬਵੀਅਸਲੀ ਆਲ ਟੈਕਨੀਕਸ ਆਰ ਸੇਫ ਐਜ ਲੋਂਗ ਐਜ ਸਾਰੀ ਕਲੀਨ ਕਲੀਨ ਸਰਫੇਸ 'ਤੇ ਕੀਤੀਆਂ ਜਾਣ. ਅਤੇ ਆਈ ਥਿੰਕ ਬਲੀਚਿਸ ਵਗੈਰਾ ਤਾਂ ਬਿਲਕੁਲ ਨਹੀਂ ਯੂਜ਼ ਕਰਨੀਆਂ ਚਾਹੀਦੀਆਂ, ਵੈਰੀ ਹਾਰਮਫੁਲ. ਓਬਵੀਅਸਲੀ ਨਵੀਂ ਟੈਕਨੋਲੋਜੀ ਲੇਜ਼ਰ ਹੇਅਰ ਰਿਮੂਵਲ ਇਜ਼ ਅ ਵੈਰੀ ਗੁੱਡ ਟੈਕਨੀਕ, ਬਟ ਓਬਵੀਅਸਲੀ ਸਾਰੇ ਅਫੋਰਡਿੰਗ ਨਹੀਂ ਹੁੰਦੇ. ਤਾਂ ਜਿਹੜੀ ਵੀ ਟੈਕਨੀਕ ਹੈ, ਪ੍ਰੋਪਰ ਕਲੀਨਨੈਸ ਦੇ ਨਾਲ ਹਾਈਜੀਨ, ਪ੍ਰੋਪਰ ਹਾਈਜੀਨ ਮੇਨਟੇਨ ਕਰਕੇ ਕਰਨੀ ਚਾਹੀਦੀ ਹੈ.
1: ਜੀ, ਸੋ ਗੱਲ ਇੱਥੇ ਇਹ ਨਹੀਂ ਕਹਿ ਕਿ ਜਦੋਂ ਅਸੀਂ ਆਪਣੇ ਆਪ ਦੀ ਗੱਲ ਕਰਦੇ ਹਾਂ, ਆਪਣੀ ਬੋਡੀ ਦੀ ਗੱਲ ਕਰਦੇ ਹਾਂ, ਤਾਂ ਉੱਥੇ ਖੁੱਲ੍ਹ ਕੇ ਗੱਲ ਕਰਨੀ ਵੀ ਬੜੀ ਜ਼ਰੂਰੀ ਹੁੰਦੀ ਹੈ, ਕਿਉਂਕਿ ਅਕਸਰ ਅਸੀਂ ਸ਼ਰਮ ਸ਼ਰਮ 'ਚ ਹੀ ਰਹਿ ਜਾਂਦੇ ਹਾਂ ਕਿ ਜਿਸ ਇਨਸਾਨ ਨਾਲ ਅਸੀਂ ਆਪਣੀ ਗੱਲ ਸਾਂਝੀ ਕਰਾਂਗੇ ਉਹ ਪਤਾ ਨਹੀਂ ਸਾਡੇ ਬਾਰੇ ਕੀ ਕਹੂਗਾ. ਸੋ ਮੈਮ, ਹੁਣ ਜਿਹੜਾ PCOS ਅਤੇ PCOD ਤੋਂ ਥੋੜ੍ਹਾ ਜਿਹਾ ਅਸੀਂ ਪਾਸੇ ਹੋਵਾਂਗੇ, ਜਦੋਂ ਅਸੀਂ ਜਿਹੜਾ ਹੈਗਾ ਆਪਣੀ ਰੀਪ੍ਰੋਡਕਟਿਵ ਹੈਲਥ ਦੀ ਗੱਲ ਕਰਦੇ ਹੈਗੇ ਹਾਂ, ਇੱਕ ਤਾਂ ਇਹ ਜਿਹੜਾ ਹੈਗਾ ਅਸੀਂ ਹਾਈਜੀਨ ਦੇ ਵਿੱਚ ਗਲਤੀਆਂ ਕਰਦੇ ਹਾਂ. ਜਨਰਲੀ ਰੀਪ੍ਰੋਡਕਟਿਵ ਹੈਲਥ ਦੇ ਵਿੱਚ ਜਦੋਂ ਸਾਡੇ ਪੀਰੀਅਡਸ ਦਾ ਫਲੋ ਹੋ ਰਿਹਾ ਹੁੰਦਾ, ਉਦੋਂ ਵੀ ਬਹੁਤ ਵੱਡੀਆਂ ਗਲਤੀਆਂ ਕਰਦੇ ਹਾਂ ਅਸੀਂ. ਜਿਵੇਂ ਕਿ ਅਸੀਂ ਜਿਹੜਾ ਜੇ ਅਸੀਂ ਬਾਜ਼ਾਰਵਾਦ ਦੀ ਹੀ ਗੱਲ ਕਰੀਏ, ਤਾਂ ਅਸੀਂ ਲੰਬਾ ਟਾਈਮ ਪੈਡਸ ਰੱਖਦੇ ਹਾਂ, ਤਾਂ ਜਿਹੜਾ ਹੈਗਾ ਸਾਨੂੰ ਮਸ਼ਹੂਰੀਆਂ 'ਚ ਨੋ ਡਾਊਟ ਇਹ ਚੀਜ਼ ਦਿਖਾਈ ਜਾਂਦੀ ਹੈ ਕਿ ਜਿਹੜਾ ਇੰਨੇ ਟਾਈਮ ਤੱਕ ਇਹ ਸੋਖ ਕੇ ਰੱਖੂਗਾ ਜਿਹੜਾ ਬਲੱਡ ਹੈਗਾ. ਤਾਂ ਮੈਮ, ਉਹ ਚੀਜ਼ ਕਿੰਨੀ ਕੁ ਖਤਰਨਾਕ ਸਾਬਿਤ ਹੁੰਦੀ ਹੈ, ਜਾਂ ਫਿਰ ਉਹ ਜਿਹੜਾ ਉਸ ਚੀਜ਼ ਦੇ ਕੈਪੇਬਲ ਹੁੰਦੇ ਆ ਉਹ?
0: ਨਹੀਂ, ਬਿਲਕੁਲ ਨਹੀਂ, ਐਸਾ ਨਹੀਂ. ਆਫਟਰ ਐਵਰੀ 6 to 8 hours ਬਹੁਤ ਇੰਪੋਰਟੈਂਟ ਹੈ ਕਿ ਆਪਾਂ ਚੇਂਜ ਕਰੀਏ ਬੈਡ, ਬਿਕੋਜ਼ ਓਬਵੀਅਸਲੀ ਉਹਦੇ ਵਿੱਚ ਮਤਲਬ ਯੂ ਨੋ ਆਰ ਡਿਸਕਾਰਡਡ ਬਲੱਡ ਹੈ, ਅਤੇ ਉਹਦੇ ਵਿੱਚ ਬੈਕਟੀਰੀਅਲ ਗਰੋਥ ਹੋਜੂਗੀ ਇਨ ਜਨਰਲ, ਦੇਰ ਇਜ਼ ਮੋਇਸਟਨੈਸ, ਬੈਕਟੀਰੀਆ, ਬਲੱਡ, ਸਾਰਾ ਕੁਝ ਗਰੋ ਹੁੰਦਾ ਰਹੇਗਾ, ਤਾਂ ਓਬਵੀਅਸਲੀ ਉਹਦੇ ਨਾਲ
1: जी जे असी पीरियड्स के स्टार्ट की गल करिए जी एज आ वो लगातार घटती जा रही हैगी। पहला 13-14 साल दियाँ कुड़ियाँ जिहड़ियाँ सी वो स्टार्टिंग एज हुंदी सी उन्हां दी, अजकल 7-8 साल दियाँ। उन्हां नूं समझाउणा ही थोड़ा जिहा पहली गल तां बड़ा औखा हुंदा हैगा। सो पेरेंट्स नूं तुसीं की कहना चाहोगे जिहड़े कि बच्चियां दे माता पिता हैगे आ और इस एज दे विच उह किस तरीके नाल अपनियां बच्चियां नूं कन्विंस करन कि दिस इज़ द पार्ट ऑफ लाइफ।
0: सब तो पहले तो जे 8 साल तो भी पहला प्यूबर्टी आ रही है, मिनार्क स्टार्ट हो रहा है, तो दैट इज़ अ प्रॉब्लम। उन्होंने कहें प्रीकॉशियस प्यूबर्टी, इट हैज़ टू बी चेक्ड। 8 साल तो घट तो मतलब नॉर्मल नहीं है।
1: जी
0: उस तो बाद ओबियसली आप देख रहे हैं कि ओवरऑल मिनार्क की एज पीरियड स्टार्ट उन्होंने मिनार्क कहें, तो
1: जी
0: मिनार्क की एज कॉन्टीन्यूअसली घटती जा रही है विद डेटा। पर ये एक इंसीडेंटल फाइंडिंग है, यदा देर इज़ नथिंग मच वी कैन डू अबाउट इट। ये इसी करके बस लाइफ स्टाइल प्रॉब्लम्स, इनक्रीज कैमिकल इन्वॉल्वमेंट इन आर लाइव्स, वो करके है। तो ये है कि ऑलसो मैं देखिया कि इनिशियल पीरियड्स, इनिशियल ईयरस ऑफ लाइफ के 12-13 साल तक बच्चों जो पीरियड्स होंगे होंगे भी बहुत इररेगुलर है। उन्होंने बहुत इररेगुलर पीरियड्स आते हैं, तो क्लॉट्स आते हैं, तो पेन बहुत ज़्यादा होंगे, तो ये नॉर्मल है। तो नॉर्मली इट टेक्स 3-4 साल लग जाते हैं, मतलब 2-3 साल लग जाते हैं कि पीरियड्स नॉर्मलाइज होने के, तो उसके लिए नहीं घबराना। तो उस तो इलावा पेरेंट्स नू ईवन स्कूल्स बहुत इंपॉर्टेंट है, स्कूल्स हूँ अजकल दे भी रहे हैं प्रॉपर नॉलेज कि स्कूल्स ही बच्चों नू दस्या जाए। ईवन बॉयज़ शुड बी मेड अवेयर ऑफ द फैक्ट कि नॉर्मल फिजियोलॉजी है, नॉर्मल प्रोसेस है बॉडी का।
1: सो प्रोग्राम जिहड़ा हैगा जी अपने बिल्कुल आखिरी पड़ाव ते पहुँच चुका है, 4:55 का समा हो चुका हैगा। तो 0175-2484-94 नंबर जिहड़ा हैगा हाले भी ओपन है, तुहाडे लई खुल्ला हैगा। तुसीं इस दे उपर कॉल करके अपनियां जिहड़ियां समस्यावां हैगियां उन्हां दा हल लै सकदे हो। और नाल ही जिहड़ा हैगा तुसीं डॉक्टर सोनालिका शर्मा जी नूं भी मिल सकदे हो सिविल हॉस्पिटल समाणा दे विच, जो कि बतौर जनरल एंड लैप्रोस्कोपिक सर्जन दे तौर ते अपनियां सेवावां उत्थे निभा रहे हैगे आ। सो मैम चलदे चलदे की ਦੀ ਗੱਲ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ?
0: ਮੈਂ ਬਹੁਤ ਸਟਰੋਂਗ ਬਿਲੀਵਰ ਹੈ ਅਬਾਊਟ ਫੀਮੇਲ ਹੈਲਥ। ਤਾਂ ਮੈਨੂੰ ਐਸਾ ਲੱਗਦਾ ਹੈ ਕਿ ਫੀਮੇਲਸ ਆਪਣੀ ਹੈਲਥ ਨੂੰ ਬਹੁਤ ਪਿੱਛੇ ਰੱਖਦੀ ਹੈ। ਮੈਨੂੰ ਐਸਾ ਲੱਗਦਾ ਕਿ ਟੂ ਦੈਮ ਫੈਮਿਲੀ ਇਜ਼ ਮੋਰ ਇੰਪੋਰਟੈਂਟ। ਉਹਨਾਂ ਨੂੰ ਲੱਗਦਾ ਵੀ ਮੈਂ ਪਰਿਵਾਰ ਵੱਲ ਦੇਖ ਲਾਂ, ਆਪਣੇ ਵੱਲ ਬਾਅਦ 'ਚ ਦੇਖ ਲਾਂਗੇ। ਅਤੇ ਇਸ ਕਰਕੇ ਆਈ ਵਾਂਟ ਟੂ ਸੇ ਕਿ ਜੇ ਫੀਮੇਲ ਹੈਲਦੀ ਹੈ ਤਾਂ ਪੂਰਾ ਪਰਿਵਾਰ ਹੈਲਦੀ ਹੋਊਗਾ।
1: ਜੀ
0: ਤਾਂ ਇਸ ਕਰਕੇ ਆਪਣੀ ਕਿਸੇ ਵੀ ਮਾਈਨਰ ਇਨਕਨਵੀਨੀਅੰਸ ਨੂੰ ਇੱਦਾਂ ਨਹੀਂ ਸ਼ਵ ਆਫ ਕਰਨਾ ਵੀ ਠੀਕ ਹੈ, ਇਹਦਾ ਕੁਛ ਨਹੀਂ ਹੋਜੂਗਾ ਠੀਕ। ਮਤਲਬ ਪ੍ਰੋਪਰਲੀ ਇਵੈਲਿਊਏਟ, ਜਦ ਆਪਣੇ ਕੋਲ ਇੰਨੀ ਫੈਸਿਲਿਟੀ ਸਰਕਾਰ ਪ੍ਰੋਵਾਈਡ ਕਰੀ ਹੈ, ਵਾਈ ਨੋਟ ਟੇਕ ਓਪਰਚੁਨਿਟੀ। ਮਤਲਬ ਯੂ ਸ਼ੁੱਡ ਟੇਕ ਐਡਵਾਂਟੇਜ ਦੇ, ਗੈਟ ਯੋਰ ਸੈਲਫ ਚੈੱਕ। ਮਤਲਬ ਆਪਣੀ ਹੈਲਥ ਤੋਂ ਇੰਪੋਰਟੈਂਟ ਕੁਛ ਨਹੀਂ ਹੈ
1: ਜੀ। ਸੋ ਜਿਹੜਾ ਹੈਗਾ ਇੱਕ ਸਰੋਤਾ ਸਾਡੇ ਤੱਕ ਹੁਣ ਪ੍ਰੋਗਰਾਮ ਦੇ ਬਿਲਕੁਲ ਅਖੀਰ 'ਚ ਪਹੁੰਚ ਚੁੱਕੇ ਹੈਗੇ ਆ। ਸੋ ਦੇਖਦੇ ਹਾਂ ਜੀ ਕੌਣ ਨੇ, ਕਿੱਥੋਂ ਨੇ ਔਰ ਕਿਸ ਸਵਾਲ ਦੇ ਨਾਲ ਸਾਡੇ ਤੱਕ ਪਹੁੰਚੇ ਨੇ। ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
2: ਹਾਂਜੀ ਮੈਮ, ਨਿਰਮਲ ਕੌਰ ਬੋਲ ਰਹੀ ਹਾਂ ਮੈਂ ਪਟਿਆਲੇ ਤੋਂ।
1: ਜੀ ਨਿਰਮਲ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਕੀ ਸਵਾਲ ਲੈ ਕੇ ਪਹੁੰਚੇ ਹੋ?
2: ਹਾਂਜੀ ਮੈਮ, ਮੇਰੀ ਬੇਟੀ ਆ 16 ਸਾਲ ਦੀ।
1: ਜੀ
2: ਹਾਂਜੀ ਮੈਮ, ਪਹਿਲਾਂ ਤੁਹਾਨੂੰ ਪੀਰੀਅਡ ਠੀਕ ਆਉਂਦੇ ਸੀ, ਹੁਣ 2-3 ਮੰਥ ਤੋਂ ਨਾ ਵੀ 18 ਦਿਨਾਂ ਬਾਅਦ ਹੀ ਆ ਜਾਂਦੇ ਨੇ।
1: ਜੀ
2: ਹਾਂਜੀ
1: ਜੀ ਨਿਰਮਲ ਕੌਰ ਜੀ, ਪਹਿਲੀ ਗੱਲ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਜਿਹੜਾ ਹੈਗਾ ਮਤਲਬ ਕੁਐਸਚਨ ਪੁੱਟ ਕਰਨ ਦੀ ਹਿੰਮਤ ਕੀਤੀ ਹੈਗੀ ਹੈ, ਕਿਉਂਕਿ ਜਨਰਲੀ ਅਸੀਂ ਇਹਨਾਂ ਵਿਸ਼ਿਆਂ ਦੇ ਉੱਪਰ ਗੱਲ ਨਹੀਂ ਕਰਦੇ ਹੈਗੇ। ਔਰ ਤੁਹਾਡੇ ਸਵਾਲ ਦਾ ਜਵਾਬ ਡਾਕਟਰ ਸੋਨਾਲਿਕਾ ਸ਼ਰਮਾ ਜੀ ਦੇਣਗੇ।
0: ਦੇਖੋ ਮੈਡਮ, ਐਸਾ ਹੈ ਕਿ 18-20 ਦਿਨ ਤੱਕ ਪੀਰੀਅਡ ਆਉਣਾ ਨੋਰਮਲ ਹੈ, ਜੇ ਹਰ ਮਹੀਨੇ ਹੀ ਉਹਨੂੰ 20 ਡੇਜ਼ ਬਾਅਦ ਪੀਰੀਅਡ ਆ ਰਿਹਾ, ਦੈਟ ਇਜ਼ ਨੋਰਮਲ
1: ਜੀ। ਨਿਰਮਲ ਕੌਰ ਜੀ, ਤੁਸੀਂ ਜਿਹੜਾ ਹੈਗਾ ਆਪਣੇ ਸਵਾਲ ਦਾ ਜਵਾਬ ਰੇਡੀਓ ਸੈੱਟ ਦੇ ਉੱਪਰ ਸੁਣ ਸਕਦੇ ਹੋ। ਸੋ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਜੀ ਮੈਮ,
0: ਅੱਛਾ ਤਾਂ ਇਹ ਮੈਡਮ ਦੀ ਗੱਲ ਦਾ ਆਨਸਰ ਇਹ ਹੈ ਕਿ ਸਾਈਕਲ ਦਾ ਲੈਂਥ ਕੁਛ ਵੀ ਹੋ ਸਕਦਾ ਹੈ, 20 ਡੇਜ਼ ਤੱਕ ਵੀ ਠੀਕ ਹੈ ਜੇ ਐਵਰੀ ਮੰਥ ਰੈਗੂਲਰ ਆ ਰਿਹਾ ਹੈ। ਪਰ ਇਹ ਹੈ ਕਿ ਜੇ ਕੰਟੀਨਿਊਸਲੀ ਉਹਨੂੰ ਲੱਗ ਰਿਹਾ ਕਿ ਪੇਨ ਜ਼ਿਆਦਾ ਹੈ ਅਤੇ ਇਰੈਗੂਲਰਿਟੀ ਹੈ ਹਰ ਮਹੀਨੇ ਕਦੇ ਵੀ ਆ ਰਿਹਾ, ਤਾਂ ਇਟ ਨੀਡਸ ਟੂ ਬੀ ਚੈੱਕਡ, ਇੱਕ ਅਲਟਰਾਸਾਊਂਡ ਦੀ ਰਿਕੁਆਇਰਮੈਂਟ ਹੈ
1: ਜੀ। ਸੋ ਤੁਸੀਂ ਜਿਹੜਾ ਹੈਗਾ ਜੀ ਸਿਵਲ ਹੋਸਪਿਟਲ ਸਮਾਣਾ ਦੇ ਵਿੱਚ ਵੀ ਪਹੁੰਚ ਸਕਦੇ ਹੈਗੇ ਹੋ ਡਾਕਟਰ ਸੋਨਾਲਿਕਾ ਸ਼ਰਮਾ ਹੋਰਾਂ ਦੇ ਕੋਲ। ਸੋ ਮੈਮ, ਹੁਣ ਜਿਹੜਾ ਹੈਗਾ ਬਿਮਾਰੀਆਂ ਦਾ ਆਪਾਂ ਇੱਥੇ ਮਤਲਬ ਆਪਾਂ ਸਮੇਟਦੇ ਹਾਂ ਹੁਣ ਸਿਸਟਮ, ਹੁਣ ਇੱਕ ਚੀਜ਼, ਕਿਉਂਕਿ ਜਦੋਂ ਇਨਸਾਨ ਖੁਸ਼ ਹੁੰਦਾ ਨਾ ਅੰਦਰੋਂ, ਫਿਰ ਹੀ ਮਤਲਬ ਜਿਹੜਾ ਕੰਮ ਕਰਨ ਦਾ ਵੀ ਜੀ ਕਰਦਾ ਹੈਗਾ। ਸੋ ਹੁਣ ਜਿਹੜੀ ਤੁਹਾਡੀ ਸਟਾਰਟਿੰਗ ਵਾਲੀ ਇੱਛਾ ਸੀਗੀ, ਉਹ ਹੁਣ ਮੈਂ ਇੱਥੇ ਦੁਬਾਰਾ ਥੋੜ੍ਹਾ ਜਿਹਾ ਦੁਬਾਰਾ ਲੈ ਕੇ ਆਉਣਾ ਚਾਹਾਂਗੀ। ਅੱਜ ਤੋਂ ਤੁਹਾਡੇ ਕੋਲ ਮੌਕਾ ਹੈਗਾ, 1.5 ਮਿੰਟ ਦਾ ਸਮਾਂ ਹੈਗਾ ਤੁਹਾਡੇ ਕੋਲ, ਜੇ ਤੁਸੀਂ ਰੇਡੀਓ ਜੌਕੀ ਹੁੰਦੇ ਅੱਜ ਤਾਂ ਕਿੱਦਾਂ ਦਾ ਮਹਿਸੂਸ ਕਰਨਾ ਸੀ, ਕਿੱਦਾਂ ਤੁਸੀਂ ਇੱਕ ਅਨਾਊਂਸਮੈਂਟ ਕਰਨੀ ਹੁੰਦੀ ਤਾਂ ਕਿੱਦਾਂ ਕਰਦੇ?
0: मैनू बहुत वधिया लगता जिवें रेडियो जॉकी बोलते ना कि वेल 100.2 FM पे आपका स्वागत है, आप सुन रहे हैं आकाशवाणी से, कि मैंने वो लाइन नहीं बोलनी आती,
1: क्या
0: बहुत
1: बात
0: इतना
1: है, क्या बात, तुसी
0: नजर
1: इतना बोल गए, इन्ने ही वाधू हैगा, क्योंकि अज तुसी डॉक्टर दे नाल नाल इक आरजे भी बन चुके हो। सो
0: आए।
1: आरजे सोनालिका शर्मा जी, तुहाडा बहुत बहुत शुक्रिया। नाल ही डॉक्टर सोनालिका शर्मा जी, तुसी अपने कीमती समय चो समा कढ के साडे स्टूडियो च पहुंचे, और नाल ही एडी इक महत्वपूर्ण जानकारी साडे नाल सांझी कीती, ते नाल ही जिहड़ा हैगा अपना शौक भी पूरा कीता। सो इस दे लई तुहाडा बहुत बहुत शुक्रिया।
0: मैनू इतने इनवाइट करने लिए बहुत बहुत थैंक यू। मैं बहुत अच्छा लगे इतने आके कॉन्वर्सेशन करना,
1: जी
0: थैंक यू सो
1: सन
0: मच।
1: जी सानू भी बहुत वधिया लग्या। सो इस दे नाल ही प्रोग्राम रेडियो ओपीडी दा समा इत्थे ही मुकदा हैगा। मैनू यानी गुरहरप्रीत नू प्रोग्राम इत्थे ही खत्म करन दी दिओ इजाजत। हसदे रहो, वसदे रहो ते तंदुरुस्त रहो।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਸ਼ਾਮ ਦੇ ਠੀਕ 5 ਵੱਜ ਰਹੇ ਹਨ ਤੇ ਆਓ ਹੁਣ ਨਜ਼ਰ ਮਾਰ ਲਈਏ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ ਤੇ।

0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੁਲਿਸ ਨੂੰ ਲੋਕਾਂ, ਖਾਸ ਕਰਕੇ ਔਰਤਾਂ, ਗਰੀਬਾਂ ਅਤੇ ਬੱਚਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣ ਲਈ ਕਿਹਾ ਏ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਏ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਏ, ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਏ। ਬੀਜੇਪੀ ਨੇ ਪੰਜਾਬ ਸਮੇਤ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਬੀਜੇਪੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਭਾਰਤ ਦੇ ਮਿਹਨਤੀ ਕਿਸਾਨਾਂ ਦੇ ਅਣਥਕ ਯਤਨਾਂ ਸਦਕਾ ਦੇਸ਼ ਵਿੱਚ ਅਨਾਜ ਦਾ ਢੁੱਕਵਾਂ ਭੰਡਾਰ ਮੌਜੂਦ ਹੈ। ਭਾਰਤ ਅਤੇ ਚੀਨ ਦੇ ਸਰਹੱਦੀ ਇਲਾਕਿਆਂ ਵਿੱਚ ਸਥਿਤੀ ਦੀ ਸਮੀਖਿਆ ਕੀਤੀ ਅਤੇ ਸ਼ਾਂਤੀ ਬਣਾਈ ਰੱਖਣ ਲਈ ਵਿੱਚ ਹੋਈ ਪ੍ਰਗਤੀ ਦੀ ਤਸੱਲੀ ਪ੍ਰਗਟ ਕੀਤੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਹੈ ਕਿ ਮੌਜੂਦਾ ਸਾਲ ਦੇ ਪਹਿਲੇ 5 ਮਹੀਨਿਆਂ ਵਿੱਚ ਛੱਤਬੀੜ ਚਿੜੀਆਘਰ ਵਿਖੇ 2,31,930 ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ। ਫਤਿਹਗੜ੍ਹ ਸਾਹਿਬ ਵਿਖੇ ਸਰਹੰਦ ਰਾਸ਼ਟਰੀ ਸ਼ਾਹਰਾਹ 'ਤੇ ਬੀਤੀ ਰਾਤ ਇੱਕ ਖੜ੍ਹੇ ਟਰਾਲੇ ਵਿੱਚ ਦਿੱਲੀ ਤੋਂ ਖਟੜਾ ਜਾ ਰਹੀ ਇੱਕ ਬੱਸ ਦੇ ਟਕਰਾਅ ਜਾਣ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਅਤੇ 15 ਸਵਾਰੀਆਂ ਜ਼ਖਮੀ ਹੋ ਗਈਆਂ ਹਨ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਲੂ ਚੱਲਣ ਅਤੇ ਗਰਜ ਨਾਲ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦੀ ਪੇਸ਼ਨਗੋਈ ਕਰਦਿਆਂ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਭਾਰਤ ਦੇ ਸੁਮਿਤ ਅੰਤਿਲ ਨੇ ਬੈਂਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਅੰਤਰਰਾਸ਼ਟਰੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਅਤੇ ਜੈਵਲਿਨ ਥਰੋ F64 ਸ਼੍ਰੇਣੀ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗਮਾ ਜਿੱਤਿਆ ਏ। ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ ਅਤੇ ਸਮਾਂ ਮਿਲਾ ਲਓ ਸਟੂਡੀਓ ਦੀ ਘੜੀ ਮੁਤਾਬਕ ਇਸ ਸਮੇਂ ਸ਼ਾਮ ਦੇ 5:03 ਹੋ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਗੱਲਾਂ 'ਚੋਂ ਗੱਲ ਦਾ। ਪ੍ਰੋਗਰਾਮ ਗੱਲਾਂ 'ਚੋਂ ਲਾਲ ਲੈ ਕੇ ਮੈਂ ਹਾਜ਼ਰ ਹਾਂ ਤੇਜਿੰਦਰ ਸਿੰਘ ਅਤੇ ਮੇਰੇ ਨਾਲ ਨੇ ਜੀ, ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ।
1: ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੇਰਾ ਸਵਾਗਤ ਕੀਤਾ ਅਤੇ ਨਾਲ ਹੀ ਅਸੀਂ ਸਰੋਤਿਆਂ ਦਾ ਵੀ ਸਵਾਗਤ ਕਰ ਲੈਂਦੇ ਹਾਂ ਕਿਉਂਕਿ ਸਰੋਤੇ ਵੀ ਜਿਹੜੇ ਹੈਗੇ ਆ ਹੁਣ ਜਿਹੜਾ ਹੈਗਾ ਸਾਡੇ ਨਾਲ ਜੁੜ ਚੁੱਕੇ ਨੇ ਔਰ ਸਾਡੀਆਂ ਗੱਲਾਂ 'ਚੋਂ ਗੱਲ ਦੇ ਵਿਸ਼ੇ ਦੇ ਵਿੱਚ ਵੀ ਆਪਣੀਆਂ ਗੱਲਾਂ ਨੂੰ ਰਿਲੇਟ ਕਰਨਗੇ।
0: ਜੀ ਕੀ ਸੁਣਾਓਗੇ ਇਸ ਗੱਲਾਂ ਦੇ ਗੱਲ ਵਿੱਚ ਇਸ ਪ੍ਰੋਗਰਾਮ 'ਚ?
1: ਦੇਖੋ ਗੱਲਾਂ

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਜੀ ਫਿਰ ਤੋਂ ਲੈ ਕੇ ਹੱਥ ਨਾਲ ਗੱਲਾਂ ਚੋਂ ਗੱਲ ਪ੍ਰੋਗਰਾਮ ਜੀ। ਆਪਾਂ ਅਸੀਂ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ ਦੇ ਰਿਗਾਰਡਿੰਗ, ਸੋਸ਼ਲ ਮੀਡੀਆ ਕੀ ਸਾਡੇ ਲਈ ਕਿਵੇਂ ਲਾਹੇਵੰਦ ਹੈ ਤੇ ਕਿਵੇਂ ਹੈ। ਸਭ ਤੋਂ ਪਹਿਲਾਂ ਇਹਦੀ ਆਪਾਂ ਪੋਜ਼ਿਟਿਵ ਪੁਆਇੰਟ ਦੀ ਗੱਲ ਕਰੀਏ ਕਿ ਲਾਹੇਵੰਦ ਕਿਵੇਂ ਹੈ।
3: ਬਿਲਕੁਲ ਜੀ। ਸੋ ਪੋਜ਼ਿਟਿਵ ਪੁਆਇੰਟਸ ਦੇ ਵਿੱਚ ਬਹੁਤ ਕੁਛ ਸਾਨੂੰ ਜਿਹੜਾ ਹੈਗਾ ਦੇਖਣ ਨੂੰ ਮਿਲਦਾ ਹੈਗਾ ਕਿ ਆਲੇ ਦੁਆਲੇ ਦੀਆਂ ਖਬਰਾਂ ਸਾਨੂੰ ਮਿਲ ਜਾਂਦੀਆਂ ਹੈਗੀਆਂ, ਆਸੇ ਪਾਸੇ ਕੀ ਹੋ ਰਿਹਾ ਹੈਗਾ, ਖਾਸ ਕਰਕੇ ਕਿਸੇ ਖਾਸ ਦੀ ਜ਼ਿੰਦਗੀ ਦੇ ਵਿੱਚ ਕੀ ਹੋ ਰਿਹਾ ਹੈਗਾ, ਸਾਡੇ ਆਸੇ ਪਾਸੇ ਦੇ ਜਿਹੜੇ ਲੋਕ ਹੈਗੇ ਉਹ ਕੀ ਕਰ ਰਹੇ ਹੈਗੇ ਹੈ, ਔਰ ਫਿਰ ਸਾਨੂੰ ਉਹਦੇ ਵਿੱਚ ਕਿਤੇ ਨਾ ਕਿਤੇ ਪੋਕ ਕਰਨ ਦੀ ਵੀ ਜਿਹੜੀ ਹੈਗੀ ਹੈ ਖੁੱਲ੍ਹ ਮਿਲ ਜਾਂਦੀ ਹੈ।
2: ਪੋਜ਼ਿਟਿਵ ਤਾਂ ਹੈਗੇ ਹੈ, ਪਰ ਜੇ ਖਬਰਾਂ ਜਾਂ ਕੀ ਕਰ ਰਹੇ ਆਸ ਪਾਸ ਕੋਈ ਵਿਅਕਤੀ ਕੀ ਕਰ ਰਿਹਾ, ਅਸੀਂ ਉਸਨੂੰ ਨਾ ਉਹਦੇ ਵਿੱਚ ਅਸੀਂ ਤੋੜ ਮਰੋੜ ਕਰਨ ਲੱਗ ਜਾਂਦੇ ਕਿ ਜਾਂ ਤਾਂ ਕਮੈਂਟ ਕਰੀਏ
3: ਜੀ,
2: ਤੇ ਜਾਂ ਫਿਰ ਅੱਜ ਕੱਲ੍ਹ ਬੜਾ ਇੱਕ ਨਵਾਂ ਚੱਲ ਪਿਆ ਇੰਸਟਾਗ੍ਰਾਮ ਤੇ, ਉਹਨੂੰ ਮੈਂ ਨਾਮ ਨਹੀਂ ਭੁੱਲ ਰਿਹਾ ਸ਼ਾਇਦ, ਕਿ ਕਿਸੇ ਨੂੰ ਉਹ ਕੀ ਕਰਨਾ ਰੋਸਟ ਕਰਨਾ। ਅੱਜ ਕੱਲ੍ਹ ਨਵੇਂ ਨਵੇਂ ਪੇਜ ਬਣ ਚੁੱਕੇ ਹੈ ਜੀ, ਫਲਾਣੇ ਦੀ ਕੋਈ ਵੀਡੀਓ ਲੈ ਕੇ ਕਿਸੇ ਨੂੰ ਰੋਸਟ ਕਰਨਾ ਜੀ, ਇਹ ਬੜਾ ਅਜੀਬ ਜਿਹੀ ਹਰਕਤਾਂ ਲੱਗਣ ਲੱਗ ਗਈਆਂ
3: ਜੀ, ਲੱਗਣ ਵੀ ਲੱਗ ਗਈਆਂ। ਔਰ ਦੂਜੀ ਵੱਡੀ ਗੱਲ ਕਿ ਮਤਲਬ ਜਿਹੜਾ ਬੰਦਾ ਇੱਕ ਸ਼ਾਂਤ ਜਾਂ ਘਰੇ ਆਰਾਮ ਨਾਲ ਬੈਠਣ ਵਾਲਾ ਹੁੰਦਾ ਹੈਗਾ, ਜਿਹਨੇ ਸਿਰਫ ਤੇ ਸਿਰਫ ਇੰਜੋਇਮੈਂਟ ਵਾਸਤੇ ਆਪਦਾ ਜਿਹੜਾ ਸੋਸ਼ਲ ਮੀਡੀਆ ਖੋਲ੍ਹਣਾ ਹੁੰਦਾ ਹੈਗਾ, ਉਹ ਦੇਖ ਕੇ ਨਾ ਕਹਿੰਦੇ ਵੀ ਕੀ ਹੋ ਕੀ ਰਿਹਾ ਦੁਨੀਆ 'ਚ, ਇਹਨੂੰ ਬੰਦ ਕਰੋ
2: ਜੀ।
3: ਸੋ ਉੱਥੇ

0: ਕਿਤੇ ਨਾ ਕਿਤੇ ਤੁਹਾਡਾ ਸਟ्रेस ਲੈਵਲ ਵੀ ਵੱਧਦਾ ਹੈਗਾ। ਮਤਲਬ ਇਹ ਸਿਰਫ ਇੱਕ ਇਹ ਨਹੀਂ ਹੈਗਾ ਕਿ ਸੋਸ਼ਲ ਮੀਡੀਆ ਤੁਸੀਂ ਯੂਜ਼ ਕਰ ਰਹੇ ਹੋ ਔਰ ਉਹਦੇ ਉੱਪਰ ਇਹ ਸਾਰਾ ਕੁਝ ਹੋ ਰਿਹਾ ਹੈਗਾ ਤੇ ਇਹਨੂੰ ਅਸੀਂ ਨਾਰਮਲੀ ਐਂ ਜਾਣ ਦੇ ਦਈਏ। ਇਹਦਾ ਸਾਡੀ ਬਾਡੀ ਦੇ ਉੱਪਰ, ਸਾਡੀ ਮਾਨਸਿਕ ਸਥਿਤੀ ਦੇ ਉੱਪਰ ਵੀ ਬਹੁਤ ਵੱਡਾ ਅਸਰ ਹੋ ਰਿਹਾ। 24 ਘੰਟੇ ਅਸੀਂ ਮਾਰ ਧਾੜੀ ਵੇਖੀ ਜਾਣੀ ਹੈ
1: ਜੀ ਜੀ ਬਿਲਕੁਲ
0: ਤਾਂ ਕਿਤੇ ਨਾ ਕਿਤੇ ਉਹ ਸਾਡੀ ਸਾਈਕੀ ਦੇ ਉੱਪਰ ਅਸਰ ਕਰੂਗੀ।
1: ਜੀ, ਅੱਜ ਅਸੀਂ ਸਵੇਰੇ ਨਾ ਜੀ ਪਾਰਕ ਦੇ ਵਿੱਚ ਗੱਲਾਂ ਕਰਦੇ ਹੋਏ, ਅੱਜ ਸਾਡਾ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਗੀਤ ਸੰਗੀਤ ਦਾ, ਤੇ ਇੱਕ ਵਿਅਕਤੀ ਨੇ ਅਸੀਂ ਕਿਹਾ ਵੀ ਚੱਲ ਅੱਜ ਤੂੰ ਗੀਤ ਸੁਣਾ ਦੇ। ਕਹਿੰਦਾ ਨਹੀਂ ਜੀ ਮੇਰੀ ਆਵਾਜ਼ ਬਹੁਤ ਭਾਰੀ ਹੈ, ਤੇ ਜੇ ਕਹਿੰਦਾ ਕਈ ਵਾਰ ਕੀ ਹੁੰਦਾ ਤੇਰੀ ਵੀਡੀਓ ਚੱਕ ਕੇ ਅਸੀਂ ਸੋਸ਼ਲ ਮੀਡੀਆ ਤੇ ਪਾ ਦਈਏ ਤੇ ਜ਼ਿਆਦਾ ਵਾਇਰਲ ਹੋ ਜਾਂਦੀ ਹੈ,
0: ਜੀ
1: ਤਾਂ ਉਹ ਇੰਨੀ ਵਾਇਰਲ ਹੋ ਜਾਂਦੀ ਕਿ ਤੁਹਾਨੂੰ ਮਸ਼ਹੂਰ ਕਰ ਦੇਵਾਂਗੇ। ਤਾਂ ਇਹਦਾ ਮਤਲਬ ਇਹੀ ਹੈ ਕਿ ਅਸੀਂ ਕੁਝ ਲੋਕ ਸੋਸ਼ਲ ਮੀਡੀਆ ਦੇ ਥਰੂ ਇੰਨੇ ਮਸ਼ਹੂਰ ਹੋਏ ਹਾਂ
0: ਜੀ
1: ਆਪਾਂ ਦੇਖ ਸਕਦੇ ਹਾਂ, ਤੇ ਉਹ ਅੱਜ ਆਪਣੇ ਹੀ ਪਲੇਟਫਾਰਮ ਦੇ ਵਿੱਚ ਜਾਂ ਕੋਈ ਗਾਇਕ ਲਗਾ ਲਓ ਆਪਣੀ ਆਵਾਜ਼ ਦੇ ਥਰੂ ਲੋਕਾਂ ਨੂੰ ਸੰਗੀਤ ਸੰਗੀਤ ਨਾਲ ਪਰ ਉਹ ਕਰ ਰਹੇ, ਪ੍ਰਭਾਵਿਤ ਕਰ ਰਹੇ ਹੈ
0: ਬਹੁਤ
1: ਜੀ
0: ਵੱਡਾ ਪਲੇਟਫਾਰਮ ਮਿਲਿਆ ਬਹੁਤ ਸਾਰੀਆਂ ਕਲਾਵਾਂ ਨੂੰ
1: ਜੀ
0: ਹੈ ਨਾ। ਤਾਂ ਉਹਦੇ ਨਾਲ ਇਹ ਵੀ ਹੈ ਕਿ ਕਈ ਐਸੇ ਵੀ ਲੋਕ ਮਸ਼ਹੂਰ ਹੋਏ ਹੈਗੇ ਆ ਜਿਹੜੇ ਕਿ ਕਲਾ ਦੀ ਥਾਂ ਤੇ ਮਤਲਬ ਉਹ ਕੁਛ ਹੋਰ ਹੀ ਵੰਡ ਰਹੇ ਹੈਗੇ ਆ।
1: ਜੀ
0: ਸੋ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਡੇ ਸਮਾਜ ਨੂੰ ਘਾਣ ਵੀ ਕਰ ਰਹੇ ਹੈਗੇ। ਔਰ ਦੂਜੀ ਵੱਡੀ ਗੱਲ ਕਿ ਮਤਲਬ ਜਦੋਂ ਅਸੀਂ ਫਿਲਮਾਂ ਦੇ ਵਿੱਚ ਗੱਲ ਕਰਦੇ ਹੈਗੇ ਹਾਂ ਤਾਂ ਉਸ ਸਮੇਂ ਦੇ ਉੱਪਰ ਵੀ ਬਹੁਤ ਕੁਛ ਐਸਾ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈਗਾ। ਸੋ ਕਿਤੇ ਨਾ ਕਿਤੇ ਉੱਥੇ ਬਚਣ ਦੀ ਜ਼ਰੂਰਤ ਹੁੰਦੀ ਹੈ।
1: ਜੀ, ਇੱਕ ਚੀਜ਼ ਅੱਜ ਕੱਲ੍ਹ ਇਹ ਦੇਖੀ ਗਈ ਹੈ ਕਿ ਸਾਡੇ ਜੋ ਲੀਡਰ ਹੈ ਜਾਂ ਜੋ ਵੀ ਹੈ, ਕੋਈ ਆਪਾਂ ਜਦੋਂ ਮੈਸੇਜ ਲਗਾਉਂਦੇ ਹਾਂ ਅਸੀਂ ਉਸਨੂੰ ਵੀ ਤੋੜ ਮਰੋੜ ਕੇ ਕੋਸ਼ਿਸ਼ ਕਰਦੇ ਹਾਂ।
0: ਜੀ,
1: ਅਸੀਂ ਉਹਨੂੰ ਸੋਚਦੇ ਹਾਂ ਕਿ ਅਸੀਂ ਉਸਨੂੰ ਕਿਵੇਂ ਗਲਤ ਸਾਬਤ ਕਰੀਏ, ਕਮੈਂਟ ਬਾਜ਼ੀ ਕਰੀਏ।
0: ਜੀ,
1: ਜੇ ਮੈਨੂੰ ਬੜਾ ਅਜੀਬ ਹਰਕਤਾਂ ਦੇਖੀਆਂ ਵੀ।
0: ਸਾਡੇ ਕੋਲੇ ਮਤਲਬ ਇੱਕ ਹਥਿਆਰ ਹੈ ਕਿ ਸਾਡੇ ਕੋਲੇ ਐਡਿਟਿੰਗ ਟੂਲ ਹੈਗਾ ਇੱਕ, ਹੈ ਨਾ। ਉਸ ਤੋਂ ਬਾਅਦ ਅਸੀਂ ਕਿਸੇ ਦੀ ਵੀ ਗੱਲ ਨੂੰ, ਕਿਸੇ ਦੀ ਵੀ ਆਡੀਓ, ਕਿਸੇ ਦੀ ਵੀ ਵੀਡੀਓ ਨਾਲ ਜੋੜ ਕੇ ਅਸੀਂ ਕੁਛ ਦਾ ਕੁਛ ਬਣਾ ਕੇ ਜਿਹੜਾ ਹੈਗਾ ਪੋਸਟ ਕਰ ਦਿੰਦੇ। ਔਰ ਵੱਡੀ ਗੱਲ ਸਾਡੇ ਕੋਲੇ AI ਆ।
1: ਜੀ,
0: AI ਦੇ ਨਾਲ ਅਸੀਂ ਕੋਈ ਵੀ ਚੀਜ਼ ਉਹਨੂੰ ਕਮਾਂਡ ਕਰਕੇ ਮਤਲਬ ਉਸ ਤੋਂ ਬਣਵਾ ਸਕਦੇ ਹੈਗੇ ਹਾਂ ਤੇ ਉਹਦਾ ਰਿਜ਼ਲਟ ਸਾਨੂੰ ਦੇਖਣ ਨੂੰ ਮਿਲ ਹੀ ਰਿਹਾ ਹੈਗਾ ਕਿ ਅੱਜ ਕੱਲ੍ਹ ਇੱਦਾਂ ਦੀਆਂ ਵੀਡੀਓਜ਼ ਜਾਂ ਇੱਦਾਂ ਦੇ ਸਾਨੂੰ ਕੰਟੈਂਟ ਸੋਸ਼ਲ ਮੀਡੀਆ ਦੇ ਉੱਪਰ ਦੇਖਣ ਨੂੰ ਮਿਲਦੇ ਆ ਜਿਹਦੇ ਵਿੱਚ ਇਹ ਪਹਿਚਾਨਣਾ ਔਖਾ ਹੋ ਰਿਹਾ ਵੀ AI ਨਾਲ ਬਣਿਆ ਹੋਇਆ ਕਿ ਇਹ ਵਾਕਈ ਰੀਅਲ ਹੈ ਇਹ।
1: ਵੀ ਬਿਲਕੁਲ, ਪਤਾ ਕੀ ਹੈ ਕਿ ਐਡੀਟਿੰਗ ਦੇ ਜਿਹੜਾ ਟੂਲ ਸੀਗਾ ਵੀਡੀਓ ਐਡੀਟਿੰਗ ਦਾ, ਉਹ ਬਣਿਆ ਤਾਂ ਚੰਗੇ ਵਾਸਤੇ ਸੀਗਾ ਵੀ ਅਸੀਂ ਵੀਡੀਓ ਬਣਾਵਾਂਗੇ ਅਸੀਂ ਕੁਛ, ਪਰ ਅਸੀਂ ਕੀ ਹੈ ਕਿ ਤੋੜ ਮਰੋੜ ਕਰਨ ਲੱਗ ਗਏ, ਇਹ ਨਹੀਂ ਦੇਖ ਰਹੇ ਕਿ ਕਿਸੇ ਦੀ ਲਾਈਫ ਬਾਰੇ ਆਪਾਂ ਕੀ ਕਰਨਾ ਹੈ। ਚਲੋ ਆਓ ਇਹਦੇ ਵਿੱਚ ਚੱਲੇ ਸੁਣਦੇ ਹਾਂ ਗੀਤ,
0: ਜੀ
1: ਫਿਰ ਗੱਲਾਂ ਦਾ ਸਿਲਸਿਲਾ ਵੀ ਜਾਰੀ ਰਹੂਗਾ।

0: ਸਾਫ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ। ਸਾਡਾ ਸਭ ਦਾ ਫਰਜ਼ ਬਣਦਾ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
1: ਬਲਿਹਾਰੀ ਕੁਦਰਤ ਵਸਿਆ, ਤੂੰ ਕੁਦਰਤ ਦੇ ਨਾਲ ਪਿਆਰ ਕਰ।
2: ਜੀ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, ਤੇ ਗੱਲਾਂ ਦੇ ਗੱਲ ਚ ਪ੍ਰੋਗਰਾਮ ਦੇ ਵਿੱਚ ਆਓ, ਫਿਰ ਤੋਂ ਹਾਜ਼ਰ ਹਾਂ
3: ਜੀ। ਔਰ ਗੱਲਾਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਬਾਰੇ। ਦੇਖੋ, ਸੋਸ਼ਲ ਮੀਡੀਆ ਦਾ ਅਸਰ ਇੰਨਾ ਆਪਣੇ ਤੇ ਵੀ ਆਪਾਂ ਅੱਜ ਇਹ ਵੀ ਭੁੱਲ ਗਏ ਵੀ ਅੱਜ ਤਿਉਹਾਰ ਦਾ ਦਿਨ ਹੈ, ਤੇ ਅਸੀਂ ਜਿਹੜੇ ਸਾਡੇ ਸਰੋਤੇ ਹੈਗੇ ਆ ਉਹਨਾਂ ਨੂੰ ਅਸੀਂ ਵਧਾਈ ਵੀ ਦੇਣੀ ਹੈ।
2: ਜੀ, ਸਭ ਤੋਂ ਪਹਿਲਾਂ ਸਾਡੇ ਸਾਰੇ ਸਰੋਤਿਆਂ ਨੂੰ ਅਸੀਂ ਵਧਾਈ ਦੇ ਦਈਏ ਕਿ ਈਦ ਦੇ ਤਿਉਹਾਰ ਦੀ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ
3: ਜੀ,
2: ਤੇ ਅਸੀਂ ਕਾਮਨਾ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਇਹ ਤਿਉਹਾਰ ਹਰ ਸਰੋਤੇ ਦੇ ਪਰਿਵਾਰ 'ਚ ਖੁਸ਼ੀਆਂ ਲੈ ਕੇ ਆਵੇ।
3: ਬਿਲਕੁਲ। ਸੋ ਬਕਰੀਦ ਦਾ ਅੱਜ ਤਿਉਹਾਰ ਮਨਾਇਆ ਜਾ ਰਿਹਾ ਹੈਗਾ। ਸੋ ਜੋ ਤਜਿੰਦਰ ਜੀ ਨੇ ਕਿਹਾ ਉਹੀ ਸੇਮ ਕਾਪੀ ਪੇਸਟ ਕਰ ਲਓ
2: ਜੀ। ਇਹੀ ਬਸ ਇਹੀ ਅਜੇ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਚੱਲ ਰਿਹਾ ਕਿ ਕਾਪੀ ਪੇਸਟ।
3: ਬਿਲਕੁਲ,
2: ਆਪਣਾ ਕੰਟੈਂਟ ਨਹੀਂ ਕ੍ਰੀਏਟ ਕਰਨਾ, ਦੂਜੇ ਦਾ ਕਾਪੀ ਪੇਸਟ ਜ਼ਰੂਰ ਕਰਨਾ।
3: ਕਾਪੀ ਪੇਸਟ, ਦੇਖੋ ਕਾਪੀ ਪੇਸਟ ਅੱਜ ਕੱਲ੍ਹ ਇਹ ਚੀਜ਼ ਬਣੀ ਹੋਈ ਹੈ ਵੀ ਰਾਮਬਾਣ ਹੈ। ਮਤਲਬ ਜੋ ਤੁਸੀਂ ਮਰਜ਼ੀ ਕਿਸੇ ਦਾ ਤੁਹਾਨੂੰ ਚੰਗਾ ਲੱਗਿਆ ਉਹਦੇ ਚ ਥੋੜੀਆਂ ਬਹੁਤ ਚੇਂਜਸ ਕਰਕੇ ਚਲੋ ਜੀ ਇਹ ਮੇਰਾ ਕੰਟੈਂਟ ਆ
2: ਜੀ।
3: ਸੋ ਬਣ ਚੁੱਕਿਆ। ਸੋ ਇਸੇ ਕਰਕੇ ਜਿਹੜਾ ਬਹੁਤ ਸਾਰੇ ਕਈ ਵਾਰੀ ਆਪਸ ਦੇ ਵਿੱਚ
2: ਹੁੰਦਾ ਵੀ ਅਸੀਂ ਜਦੋਂ ਅਸੀਂ ਆਪਾਂ ਵਟਸਐਪ ਤੇ ਸਟੇਟਸ ਲਗਾ ਦਿੰਦੇ ਹਾਂ ਤਾਂ ਲੋਕ ਕਹਿੰਦੇ ਯਾਰ ਤੂੰ ਬਹੁਤ ਵਧੀਆ ਸਟੇਟਸ ਪਾਇਆ ਯਾਰ, ਬਹੁਤ ਵਧੀਆ। ਪਰ ਉਹਨੂੰ ਕਹਿਣਾ, ਅਸੀਂ ਆਪਣੀ ਫੀਲਿੰਗ ਲੈ ਜਾਂਦੇ ਕਿ ਮੈਂ ਪਾਇਆ, ਪਰ ਜਦ ਕਿਸੇ ਵੀ ਕਾਪੀ ਕੀਤਾ ਹੁੰਦਾ।
3: ਬਿਲਕੁਲ। ਸੋ ਅਸੀਂ ਵੀ ਕਿਤੇ ਨਾ ਕਿਤੇ ਉਹ ਕਾਪੀ ਕੈਟ ਹੀ ਬਣੇ ਹੁੰਦੇ ਹੈਗੇ ਆ, ਤੇ ਉਹ ਫਿਰ ਉਹ ਚੂਹੇ ਬਿੱਲੀ ਵਾਲੀ ਜਿਹੜੀ ਖੇਡ ਜੀ ਹੁੰਦੀ ਹੈਗੀ ਵੀ ਇੱਕ ਨੇ ਪਾਤਾ ਫਿਰ ਦੂਜੇ ਨੇ ਪਾਤਾ ਫਿਰ ਤੀਜੇ ਨੇ ਥੋੜੇ ਤੋਂ ਮੰਗ ਲਿਆ ਉਹਨੇ ਸ਼ੇਅਰ ਕਰਤਾ। ਉਹ ਅੱਜ ਕੱਲ੍ਹ ਤਾਂ ਜਿਹੜੀ ਰੀਸ਼ੇਅਰ ਦੀ ਆਪਸ਼ਨ ਵੀ ਆ ਚੁੱਕੀ ਹੈਗੀ ਹੈ ਵਟਸਐਪ ਦੇ ਉੱਪਰ। ਸੋ ਇਹ ਜਿਹੜੀ ਇੱਕ ਚੇਨ ਲਗਾਤਾਰ ਚੱਲਦੀ ਰਹਿੰਦੀ ਹੈ। ਸੋ ਮੈਂ ਇਹ ਗੱਲ ਸੋਚਦੀ ਹੁੰਦੀ ਕਿ ਜਦੋਂ ਬੰਦਾ ਇੱਕ ਵਾਰੀ ਸੋਸ਼ਲ ਮੀਡੀਆ ਦੇ ਗੇੜ 'ਚ ਆ ਗਿਆ ਉਹਦੇ ਬਾਅਦ ਨਿਕਲਣਾ ਬਹੁਤ ਔਖਾ ਬਈ।
2: ਫਿਰ ਉਹ ਗੱਲ ਮੈਂ ਸ਼ੁਰੂਆਤ ਕੀਤੀ ਸੀ ਵਿਕਾਰ। ਵਿਕਾਰ ਤਾਂ ਇਹੋ ਜਿਹਾ ਨਾ ਕਿ ਜਦੋਂ ਅਸੀਂ ਕੋਈ ਘਰ ਲੱਗ ਗਿਆ ਤਾਂ ਉਹ ਛੱਡ ਨਹੀਂ ਸਕਦੇ
3: ਜੀ।
2: ਤੇ ਇਸ ਲਈ ਮੈਂ ਇੱਕ ਜਦੋਂ ਅਖੀਰਲੀ ਜਿਹੜੀ ਮੇਨ ਗੱਲ ਇਹੀ ਹੈ ਕਿ ਸਾਨੂੰ ਸੋਸ਼ਲ ਮੀਡੀਆ ਦੇ ਨਾ ਅੱਜ ਇੱਕ ਧਿਆਨ ਦੇਣਾ ਚਾਹੀਦਾ ਕਿ ਅੱਜ ਸਾਡੀਆਂ ਮਾਤਾਵਾਂ ਭੈਣਾਂ ਅੱਜ ਹਰ ਵਰਗ ਦੇਖਿਆ ਜਾਏ ਕਿ ਸੋਸ਼ਲ ਮੀਡੀਆ ਤੇ ਚਲਾ ਰਿਹਾ, ਤੇ ਸਾਨੂੰ ਆਪਣੀ ਸ਼ਬਦਾਵਲੀ ਦੇ ਵਿੱਚ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿ ਅਸੀਂ ਕੀ ਲਿਖਣਾ ਹੈ, ਤੇ ਜਿਹੜਾ ਪੜ੍ਹਨ ਵਾਲੇ ਨੂੰ ਵੀ ਇੱਕ ਸ਼ੋਭਾ ਦੇਵੇ
3: ਜੀ।
2: ਤੇ ਕੱਲ ਨੂੰ ਇਹ ਨਾ ਹੋਵੇ ਕਿ ਅੱਜ ਕਈ ਵਾਰ ਅਸੀਂ ਨੋਟ ਕੀਤਾ ਹੈ ਕਿ ਲੋਕ ਗਾਲੀ ਗਲੋਚ ਦੇ ਉੱਪਰ ਵੀ ਆ ਜਾਂਦੇ
3: ਨੇ। ਬਿਲਕੁਲ।
2: ਤੇ ਇਹ ਇੱਕ ਜੋ ਇੱਕ ਮੰਦਭਾਗੀ ਹੈ
3: ਜੀ। ਔਰ ਦੂਜੀ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਜਦੋਂ ਅਸੀਂ ਲੋਕਾਂ ਦੇ ਕਮੈਂਟਸ ਪੜ੍ਹਦੇ ਹਾਂ ਨਾ, ਖਾਸ ਤੌਰ ਤੇ ਮੇਰੇ ਵਰਗਾ ਕਮੈਂਟ ਪੜ੍ਹ ਨਹੀਂ ਜਾਂਦਾ ਹੁੰਦਾ ਹੈਗਾ, ਉਹਦੇ ਵਿੱਚ ਕਈ ਲੋਕਾਂ ਦੇ ਅੰਦਰਲੀ ਜਿਹੜੀ ਪ੍ਰਤਿਭਾ ਹੁੰਦੀ ਹੈ ਨਾ ਉਹ ਨਿਕਲ ਨਿਕਲ ਕੇ ਬਾਹਰ ਆ ਰਹੀ ਹੁੰਦੀ ਹੈ। ਜਿਵੇਂ ਹੁਣ ਤੁਸੀਂ ਕਿਹਾ ਕਿ ਕਈ ਲੋਕ ਤਾਂ ਉਲਟ ਪਾਸੇ ਚੱਲ ਪੈਂਦੇ, ਗਾਲੀ ਗਲੋਚ ਵਾਲੇ ਪਾਸੇ ਚੱਲ ਪੈਂਦੇ, ਉਹ ਚੀਜ਼ ਨਹੀਂ। ਕਈ ਲੋਕ ਮਤਲਬ ਇੱਦਾਂ ਦੇ ਕਮੈਂਟਸ ਲਿਖਦੇ ਨਾ ਬੰਦਾ ਹੱਸ ਸਕਣ ਵਾਲਾ ਹੋ ਜਾਂਦਾ ਵੀ ਯਾਰ, ਅੱਛਾ ਇਸ ਗੱਲ ਦਾ ਆ ਵੀ ਮਤਲਬ ਨਿਕਲ ਸਕਦਾ ਬਈ। ਸੋ ਪਿੱਛੇ ਜੇ ਕਪਿਲ ਸ਼ੋਅ ਦੇ ਵਿੱਚ ਵੀ ਇੱਕ ਲਗਾਤਾਰ ਸੀਰੀਜ਼ ਚੱਲੀ ਸੀ ਜਿਸ ਦੇ ਵਿੱਚ ਜਿਹੜੇ ਸੈਲੀਬ੍ਰਿਟੀ ਹੈਗੇ ਆ ਉਹਨਾਂ ਦੀਆਂ ਫੋਟੋਜ਼ ਦੇ ਉੱਪਰ ਜਿਹੜੇ ਫਨੀ ਕਮੈਂਟਸ ਹੈਗੇ ਆ ਉਹ ਪੜ੍ਹ ਕੇ ਸੁਣਾਏ ਜਾਂਦੇ ਸੀ, ਔਰ ਪੜ੍ਹ ਪੜ੍ਹ ਕੇ ਬੰਦਾ ਹਿੱਲੇ ਜਾਂਦਾ ਸੀ ਵੀ ਕਮਾਲ ਦੇ ਲੋਕ ਹੈ ਇੱਥੇ।
2: ਤੁਸੀਂ ਇੱਕ ਚੀਜ਼ ਦੇਖੀ ਹੈ ਕਿ ਉਸ ਸ਼ੋਅ ਦੇ ਵਿੱਚ ਮੈਂ ਇੱਕ ਗੱਲ ਯਾਦ ਆ ਰਹੀ ਹੈ ਕਿ ਇੱਕ ਉਸਦਾ ਇੱਕ ਸਪੈਸ਼ਲ ਇੱਕ ਪ੍ਰੋਗਰਾਮ ਬਣਾ ਦਿੱਤਾ ਗਿਆ ਕਿ ਇੰਸਟਾਗ੍ਰਾਮ ਦੇ ਕਮੈਂਟ ਪੜ੍ਹ ਕੇ ਉਹਨਾਂ ਨੂੰ ਦਰਸਾਇਆ ਜਾ ਰਿਹਾ
3: ਜੀ
2: ਕਿ ਸਾਡੇ ਜਿਹੜੇ ਨੌਜਵਾਨ ਨੇ ਦੇਸ਼ ਦੇ ਉਹਨਾਂ ਵਿੱਚ ਕਿੰਨਾ ਟੈਲੈਂਟ ਹੈ, ਕਿ ਉਹ ਕਮੈਂਟ ਆਪਣੇ ਪੇਸ਼ ਕਰ ਰਹੇ ਤੇ ਉਸੇ ਕਮੈਂਟ ਨੂੰ ਯੂਜ਼ ਕਰਕੇ ਉਹ ਜਨਤਾ ਨੂੰ ਹਸਾ ਰਹੇ ਹੈ।
3: ਬਿਲਕੁਲ,
2: ਕਿ ਉਹ ਕਮੈਂਟ ਐਸੇ ਹੈ ਕਿ ਹੱਸਣ ਦੇ ਮਜਬੂਰ ਕਰ ਰਹੇ ਹੈ।
3: ਸੋ ਗੱਲ ਇੱਥੇ ਇਹੀ ਹੈ ਕਿ ਸਾਡੇ ਅੰਦਰ ਟੈਲੈਂਟ ਹੈਗਾ, ਪਰ ਉਸ ਨੂੰ ਅਸੀਂ ਉਹਨੂੰ ਲਾ ਕਿੱਥੇ ਰਹੇ ਹਾਂ? ਕਮੈਂਟਸ ਦੇ ਵਿੱਚ। ਸੋ ਅਸੀਂ ਉਹਨੂੰ ਕੋਈ ਪ੍ਰੋਡਕਟਿਵ ਕੰਮ ਨਹੀਂ ਬਣਵਾ ਰਹੇ ਉਸ ਤੋਂ, ਕੋਈ ਪ੍ਰੋਡਕਟਿਵ ਚੀਜ਼ ਨਹੀਂ ਬਣਵਾ ਰਹੇ ਹੈਗੇ, ਅਸੀਂ ਲਾ ਰਹੇ ਹਾਂ ਉਹਨੂੰ ਉਲਟ ਪਾਸੇ। ਸੋ ਮੈਨੂੰ ਲੱਗਦਾ ਹੁਣ ਮੈਂ ਵੀ ਟਰੈਕ ਦੂਜਾ ਫੜ ਲੈਣੀ ਹੁੰਦੀ ਹੈ ਕਈ ਵਾਰੀ। ਸੋ ਵਾਪਸ ਮੈਨੂੰ ਤਜਿੰਦਰ ਜੀ ਇਸ਼ਾਰਾ ਜਿਹਾ ਕਰਕੇ ਕਹਿੰਦੇ ਹੁੰਦੇ ਵੀ ਗਾਣੇ ਦਾ ਟਾਈਮ ਹੋ ਗਿਆ, ਹੁਣ ਜ਼ਿਆਦਾ ਨਹੀਂ ਆ ਪਲੰਬੀ ਖਿੱਚਣੀ ਗੱਲ
2: ਜੀ। ਆਓ ਸੁਣਦੇ ਹਾਂ ਗੀਤ।

0: ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ ਤਿੰਨ ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
1: ਜੀ ਫਿਰ ਤੋਂ ਹਾਜ਼ਰ ਹਾਂ ਜੀ ਗੱਲਾਂ ਚੋਂ ਗੱਲ ਪ੍ਰੋਗਰਾਮ ਦੇ ਵਿੱਚ,
2: ਅਤੇ ਪ੍ਰੋਗਰਾਮ ਆਪਣੇ ਬਿਲਕੁਲ ਆਖਰੀ ਪੜਾਅ 'ਤੇ ਪਹੁੰਚ ਚੁੱਕਿਆ ਹੈਗਾ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕੀਤੀਆਂ ਬਕਰੀਦ ਦੇ ਤਿਉਹਾਰ ਦੀਆਂ, ਅਤੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਕਮੈਂਟ ਸੈਂਸ ਹੈਗੀ ਆ ਉਸ ਬਾਰੇ ਗੱਲ ਕੀਤੀ ਕਿ ਕਮੈਂਟਸ ਕਿੱਦਾਂ ਦੇ ਜਿਹੜੇ ਹੈਗੇ ਆ ਉਹ ਕਿਸ ਤਰੀਕੇ ਨਾਲ ਸਾਡੀ ਜ਼ਿੰਦਗੀ ਅਤੇ ਨਾਲ ਨਾਲ ਕਿਸੇ ਹੋਰ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਰਹੇ ਆ।
1: ਜੀ ਸੁਚੱਜੇ ਢੰਗ ਨਾਲ ਲਿਖੋ ਅਤੇ ਸੁਚੱਜੇ ਢੰਗ ਨਾਲ ਪੜਿਆ ਜਾਵੇ ਤਾਂ ਕਿ ਸਭ ਨੂੰ ਚੰਗਾ ਲੱਗੇ, ਤਾਂ ਕਿ ਅਸੀਂ ਵੀ ਇੱਕ ਮਾਹੌਲ ਵਧੀਆ ਕ੍ਰੀਏਟ ਕਰ ਸਕੀਏ।
2: ਜੀ ਬਿਲਕੁਲ, ਔਰ ਜਿਹੜੇ ਲੋਕ ਤੁਹਾਡੇ ਕਮੈਂਟਸ ਪੜ੍ਹਨ ਆ ਰਹੇ ਹੈਗੇ ਆ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਇਹ ਮਹਿਸੂਸ ਹੋਵੇ ਕਿ ਹਾਂ ਅਸੀਂ ਕਿਸੇ ਸਹੀ ਜਗ੍ਹਾ ਦੇ ਉੱਪਰ ਆਏ ਹਾਂ।
1: ਜੀ ਆਪਣੇ ਕਮੈਂਟਸ ਨਾਲ ਜ਼ਰੂਰ ਹਸਾਓ, ਪਰ ਕਿਸੇ ਨੂੰ ਇਹ ਨਾ ਕਰੋ ਕਿ ਉਹਦੀ ਭਾਵਨਾ ਨੂੰ ਠੇਸ ਪਹੁੰਚੇ, ਜਾਂ ਕਿਸੇ ਵੀ ਆਪਾਂ ਧਰਮ ਜਾਤੀ ਵਰਗ ਦੇ ਅਗੇਂਸਟ ਆਪਾਂ ਕੋਈ ਚੀਜ਼ ਲਿਖੀਏ, ਉਹ ਇੱਕ ਮੰਦਭਾਗੀ ਚੀਜ਼ ਹੈ।
2: ਜੀ ਔਰ ਇਹ ਵੀ ਚੀਜ਼ ਥੋੜ੍ਹੀ ਜਿਹੀ ਧਿਆਨ 'ਚ ਰੱਖਣੀ ਆ ਅਸੀਂ ਕਿ ਜੋ ਅੱਜ ਅਸੀਂ ਕਿਸੇ ਲਈ ਲਿਖ ਰਹੇ ਹਾਂ ਕੱਲ੍ਹ ਨੂੰ ਹੋ ਸਕਦਾ ਕੋਈ ਸਾਡੇ ਲਈ ਲਿਖ ਰਿਹਾ ਹੋਵੇ।
1: ਜੀ
2: ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਗੁਰਹਰਪ੍ਰੀਤ ਨੂੰ ਅਤੇ ਮੇਰੇ ਨਾਲ
1: ਮੈਨੂੰ ਤੇਜਿੰਦਰ ਸਿੰਘ ਨੂੰ ਦਿਓ
2: ਇਜਾਜ਼ਤ।
1: ਜੀ।

ਐਫਐਮ ਐਂਡ ਸ਼ੋਅ ਸ਼ਰੀਏ ਤੋਂ ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 5:30 ਵੱਜ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ ਦਾ। ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਅੱਜ ਦਾ ਵਿਸ਼ਾ ਹੈ ਖੇਤੀਬਾੜੀ ਵਿੱਚ ਔਰਤਾਂ ਦਾ ਯੋਗਦਾਨ। ਇਸ ਬਾਰੇ ਡਾਕਟਰ ਵਤਿਸਤਾ ਧਵਨ ਅਤੇ ਡਾਕਟਰ ਰਜਿੰਦਰ ਕੌਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਰਣਬੀਰ ਸਿੰਘ ਨੇ। ਆਓ ਸੁਣਦੇ ਹਾਂ ਇਸ ਵਿਸ਼ੇਸ਼ ਗੱਲਬਾਤ ਨੂੰ।

0: ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ।
1: ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

0: ਕਿਸਾਨ ਵੀਰੋ, ਜਦੋਂ ਵੀ ਅਸੀਂ ਕਿਸਾਨ ਸ਼ਬਦ ਕਿਸੇ ਦੇ ਮੂੰਹੋਂ ਸੁਣਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਜਿਹੜੀ ਤਸਵੀਰ ਉੱਭਰਦੀ ਹੈ ਉਹ ਹੁੰਦੀ ਹੈ ਖੇਤਾਂ ਦੇ ਵਿੱਚ ਕੰਮ ਕਰਦੇ ਇੱਕ ਕਿਸਾਨ ਦੀ। ਸਾਡੇ ਮਨ ਦੇ ਵਿੱਚ ਇਹ ਕਦੇ ਨਹੀਂ ਆਉਂਦਾ ਕਿ ਜਿਹੜੀਆਂ ਆਲੂ ਚੁੱਕਦੀਆਂ ਬੀਬੀਆਂ ਨੇ ਉਹਨਾਂ ਦੀ ਤਸਵੀਰ ਸਾਡੇ ਮਨ ਦੇ ਵਿੱਚ ਉੱਭਰੇ। ਖੇਤਾਂ ਦੇ ਵਿੱਚੋਂ ਘਾਹ ਪੁੱਟਦੀਆਂ ਔਰਤਾਂ ਨਹੀਂ ਸਾਨੂੰ ਉਸ ਵੇਲੇ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ, ਔਰ ਖੇਤਾਂ ਦੇ ਵਿੱਚ ਕੰਮ ਕਰਦੀਆਂ ਉਹ ਔਰਤਾਂ ਨਹੀਂ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ ਜਿਹੜੀਆਂ ਮਟਰ ਤੋੜਦੀਆਂ ਨੇ, ਸਬਜ਼ੀਆਂ ਦੀ ਗੁਡਾਈ ਕਰਦੀਆਂ ਨੇ। ਹਾਂ, ਜਦੋਂ ਕੋਈ ਕਿਸਾਨ ਬੀਬੀ ਕੋਈ ਟਰੈਕਟਰ ਚਲਾਉਂਦੀ ਹੈ ਉਸ ਦੀ ਚਰਚਾ ਜ਼ਰੂਰ 2-4 ਦਿਨ ਅਖਬਾਰਾਂ ਦੇ ਵਿੱਚ ਰਹਿੰਦੀ ਹੈ। ਇਸ ਤੋਂ ਇਲਾਵਾ ਜਦੋਂ ਕੋਈ ਕਿਸਾਨ ਬੀਬੀ ਕੰਬਾਈਨ ਚਲਾਉਂਦੀ ਹੈ ਉਸ ਦੀਆਂ ਗੱਲਾਂ ਵੀ 2-4 ਦਿਨ ਹੁੰਦੀਆਂ ਨੇ। ਜਦੋਂ ਕੋਈ ਕਿਸਾਨ ਦੀ ਪੜ੍ਹੀ ਲਿਖੀ ਧੀ ਜਦੋਂ ਉਸਦੇ ਨਾਲ ਖੇਤਾਂ ਦੇ ਵਿੱਚ ਨੱਕੇ ਮੋੜਦੀ ਹੈ ਉਸ ਦੀ ਚਰਚਾ ਵੀ 2-4 ਦਿਨ ਜ਼ਰੂਰ ਰਹਿੰਦੀ ਹੈ। ਸੋਸ਼ਲ ਮੀਡੀਆ ਦੇ ਉੱਤੇ ਉਸ ਦੀਆਂ ਫੋਟੋਆਂ ਪੋਸਟ ਜ਼ਰੂਰ ਕੀਤੀਆਂ ਜਾਂਦੀਆਂ ਨੇ। ਇੱਥੇ ਸਮੱਸਿਆ ਕੀ ਹੈ ਔਰ ਕਿਸਾਨ ਬੀਬੀਆਂ ਕੀ ਯੋਗਦਾਨ ਨੇ ਜਿਹੜਾ ਖੇਤੀਬਾੜੀ ਦੇ ਵਿੱਚ ਆਪਣਾ ਪਾ ਸਕਦੀਆਂ ਨੇ, ਉਹ ਸਭ ਜਾਣਕਾਰੀ ਦੇਣ ਦੇ ਲਈ ਅੱਜ ਸਾਡੇ ਵਿਚਕਾਰ ਹਾਜ਼ਰ ਹੋ ਚੁੱਕੇ ਨੇ ਡਾਕਟਰ ਵਿਤਸਤਾ ਧਵਨ, ਅਸਿਸਟੈਂਟ ਪ੍ਰੋਫੈਸਰ ਮਾਨਵ ਵਿਗਿਆਨ, ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਤੋਂ ਸਾਡੇ ਵਿਚਕਾਰ ਹਾਜ਼ਰ ਨੇ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਕਿਸਾਨ ਬੀਬੀਆਂ ਕਿਸ ਢੰਗ ਨਾਲ ਆਪਣਾ ਯੋਗਦਾਨ ਖੇਤੀਬਾੜੀ ਦੇ ਵਿੱਚ ਪਾ ਰਹੀਆਂ ਨੇ।
1: ਜੇ ਆਪਾਂ ਗੱਲ ਕਰੀਏ ਕਿਸਾਨ ਬੀਬੀਆਂ ਦੇ ਯੋਗਦਾਨ ਦੀ, ਜਿੱਦਾਂ ਤੁਸੀਂ ਹੁਣ ਦੱਸ ਰਹੇ ਸੀਗੇ ਕਿ ਆਪਾਂ ਜੇ ਸੋਚਦੇ ਹਾਂ ਵੀ ਇਹ ਕਿਸਾਨ ਬਾਰੇ ਆਪਾਂ ਗੱਲ ਕਰੀਏ ਤਾਂ ਆਪਣੇ ਅੱਖਾਂ ਅੱਗੇ ਇੱਕ ਪੁਰਸ਼ ਦਾ ਚਿਹਰਾ ਆ ਜਾਂਦਾ ਵੀ ਉਹ ਖੇਤਾਂ 'ਚ ਖੜਾ ਕੰਮ ਕਰ ਰਿਹਾ ਕਈ ਫੜ ਕੇ। ਜਿੰਨਾ ਕੁ ਮੈਨੂੰ ਯਾਦ ਹੈ ਵੀ ਜਦੋਂ ਆਪਾਂ ਕਿਸਾਨ ਔਰਤਾਂ ਦੀ ਗੱਲ ਕਰਦੇ ਹਾਂ ਆਪਣੇ ਅੱਖਾਂ ਅੱਗੇ ਕੁਛ ਨਹੀਂ ਆਉਂਦਾ। ਇੱਕ ਪਿਕਚਰ ਸੀਗੀ ਮਦਰ ਇੰਡੀਆ, ਜੇ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ, ਸਿਰਫ ਇੱਕ ਉਹੀ ਪਿਕਚਰ ਦੇ ਵਿੱਚ ਆਪਾਂ ਆਪਣੀ ਅੱਖਾਂ ਅੱਗੇ ਆਉਂਦਾ ਕਿ ਇੱਕ ਔਰਤ ਖੜੀ ਆ, ਪਰ ਉਹਦੇ ਤੋਂ ਇਲਾਵਾ ਹੋਰ ਕਦੇ ਆਪਾਂ ਇਹ ਨਹੀਂ ਸੋਚ ਸਕਦੇ ਵੀ ਇੱਕ ਕਿਸਾਨ ਔਰਤ ਇੱਕ ਕਿਸਾਨੀ ਦਾ ਕੰਮ ਕਰ ਰਹੇ ਆ। ਤਾਂ ਉਹਨਾਂ ਦਾ ਯੋਗਦਾਨ ਇੰਨਾ ਕੁ ਹੈ ਕਿ ਜੇ ਆਪਾਂ ਗੱਲ ਕਰੀਏ 70-80% ਜਿਹੜਾ ਕੰਮ ਹੈ ਉਹ ਔਰਤਾਂ ਕਰ ਰਹੀਆਂ ਨੇ। ਜੇ ਆਪਾਂ ਗੱਲ ਕਰੀਏ ਕਿ ਕਿੰਨਾ ਕਰ ਰਹੀਆਂ ਨੇ ਤਾਂ 32% ਔਰਤਾਂ ਕਿਸਾਨੀ ਦੇ ਵਿੱਚ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ, ਆਪਾਂ ਇਹ ਨਹੀਂ ਸੋਚ ਪਾਉਂਦੇ ਕਿ ਔਰਤਾਂ ਦਾ ਯੋਗਦਾਨ ਕੀ ਹੈ। ਜੇ ਆਪਾਂ ਦੇਖੀਏ ਤੁੜਾਈ ਤੋਂ ਲੈ ਕੇ ਬੀਜ ਬੋਣ ਤੱਕ, ਪਾਣੀ ਦੇਣ ਤੱਕ, ਪਸ਼ੂ ਪਾਲਣ ਦੇ ਕੰਮ, ਖੁੰਬਾਂ ਦੀ ਕਾਸ਼ਤ ਦਾ ਕੰਮ, ਮਧੂਮੱਖੀ ਪਾਲਣ ਦਾ ਕੰਮ, ਉਹ ਸਾਰੇ ਕੰਮਾਂ ਦੇ ਵਿੱਚ ਔਰਤਾਂ ਪੂਰਾ ਆਪਣਾ ਯੋਗਦਾਨ ਦੇ ਰਹੇ ਨੇ। ਉਹਦੇ ਤੋਂ ਇਲਾਵਾ ਜਿਹੜੇ ਘਰ ਦੇ ਵਿੱਚ ਆਪਾਂ ਇੱਕ ਸਹਾਇਕ ਧੰਦੇ ਸ਼ੁਰੂ ਕਰ ਲੈਂਦੇ ਹਾਂ, ਅਚਾਰ ਬਣਾਉਣ ਦਾ ਕੰਮ, ਖੇਤੀਬਾੜੀ ਦਾ ਜਿਹੜਾ ਸਮਾਨ ਆਪਣੇ ਕੋਲ ਆ ਰਿਹਾ ਹੈ, ਖੁੰਬਾਂ ਆ ਰਹੀਆਂ, ਉਹਨਾਂ ਨੂੰ ਅੱਗੇ ਆਪਾਂ ਕਿੱਦਾਂ ਵੇਚਣਾ ਹੈ, ਵੇਚਣ ਦਾ ਕੰਮ, ਉਹ ਸਾਰਿਆਂ ਦੇ ਵਿੱਚ ਹਰੇਕ ਖੇਤਰ 'ਚ ਔਰਤਾਂ ਪੂਰਾ ਆਪਣਾ ਯੋਗਦਾਨ ਦੇ ਰਹੀਆਂ ਨੇ, ਹਰੇਕ ਕੰਮ 'ਚ ਉਹ ਅੱਗੇ ਵੱਧ ਚੜ੍ਹ ਕੇ ਹਿੱਸਾ ਦੇ ਰਹੀਆਂ ਨੇ ਅੱਜ ਕੱਲ੍ਹ।
0: ਡਾਕਟਰ ਸਾਹਿਬ, ਜੇ ਦੇਖਿਆ ਜਾਵੇ ਪਿਛਲੇ ਸਮੇਂ ਦੇ ਨਾਲੋਂ ਕਾਫੀ ਹਾਲਾਤ ਬਦਲੇ ਨੇ, ਔਰਤਾਂ ਕਾਫੀ ਅੱਗੇ ਆਈਆਂ ਵੀ ਨੇ ਔਰ ਕੰਮ ਬਹੁਤ ਵੱਡੇ ਪੱਧਰ ਤੇ ਵੀ ਕਰ ਰਹੀਆਂ ਨੇ। ਆਪਣੀ ਜਿਹੜੀ ਆਰਥਿਕਤਾ ਹੈ ਉਸ ਨੂੰ ਮਜ਼ਬੂਤ ਕਰਨ ਦੇ ਲਈ, ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਬਹੁਤ ਵੱਡੇ ਵੱਡੇ ਕੰਮ ਨੇ ਔਰਤਾਂ ਵੱਲੋਂ ਸ਼ੁਰੂ ਕੀਤੇ ਗਏ ਨੇ। ਕਿਹੜੇ ਕਿਹੜੇ ਕੰਮ ਨੇ ਜਿਹੜੇ ਔਰਤਾਂ ਜਿਨ੍ਹਾਂ ਦੇ ਵਿੱਚ ਆ ਕੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਦੀਆਂ ਨੇ?
1: ਜੇ ਆਪਾਂ ਘਰ ਦੀ ਆਰਥਿਕਤਾ ਦੀ ਗੱਲ ਕਰੀਏ ਨਾ, ਤਾਂ ਅੱਜ ਕੱਲ੍ਹ ਉਹ ਜ਼ਮਾਨਾ ਚਲਾ ਗਿਆ ਵੀ ਇੱਕ ਬੰਦਾ ਕਮਾ ਲੂਗਾ ਅਤੇ 4 ਬੰਦੇ ਬਹਿ ਕੇ ਖਾ ਲੈਣਗੇ। ਅੱਜ ਕੱਲ੍ਹ ਤਾਂ ਹੀ ਹੈ ਕਿ ਔਰਤਾਂ ਪੁਰਸ਼ਾਂ ਦੇ ਨਾਲੋਂ ਮੋਗਾ ਮੋਗਾ ਮਿਲਾ ਕੇ ਚੱਲ ਰਹੀਆਂ ਨੇ। ਤਾਂ ਜਿੱਦਾਂ ਆਪਾਂ ਕੰਮਾਂ ਦੀ ਗੱਲ ਕਰੀਏ ਤਾਂ ਇੱਕ ਤਾਂ ਉਹ ਖੇਤੀਬਾੜੀ 'ਚ ਪੂਰਾ ਸਹਿਯੋਗ ਦੇ ਰਹੇ ਨੇ, ਦੂਜਾ ਉਹਦੇ 'ਤੇ ਉਹਦੇ ਨਾਲ ਉਹ ਆਪਣੇ ਜਿੱਦਾਂ ਆਪਾਂ ਕਹੀਏ ਵੀ ਅਚਾਰ ਬਣਾਉਣ 'ਚ ਜਾਂ ਫਿਰ ਘਰ ਉਹ ਸਿਲਾਈ ਕਢਾਈ ਦਾ ਕੰਮ ਕਰ ਰਹੇ ਨੇ ਤਾਂ ਕਿ ਉਹ ਇਹਦੇ ਤੋਂ ਜਿਹੜੀ ਇਨਕਮ ਆ ਰਹੀ ਹੈ ਉਹਦੇ ਤੋਂ ਉਹ ਕੁਛ ਕਰ ਸਕਣ। ਸਿਲਾਈ ਕਢਾਈ ਦੇ ਨਾਲ ਨਾਲ ਉਹ ਘਰ ਕੁਛ ਸਾਬਣ ਬਣਾਉਣ ਦਾ, ਸਰਫ ਬਣਾਉਣ ਦਾ, ਇੱਦਾਂ ਦੇ ਕੰਮਾਂ 'ਚ ਵੀ ਔਰਤਾਂ ਆਪਣਾ ਯੋਗਦਾਨ ਦੇ ਰਹੀਆਂ ਨੇ ਤਾਂ ਕਿ ਉਹ ਆਪਣੇ ਘਰ ਦੀ ਜਿਹੜੀ ਆਰਥਿਕ ਸਥਿਤੀ ਹੈ, ਬੱਚਿਆਂ ਦੀ ਪੜ੍ਹਾਈ ਲਈ, ਆਪਣੇ ਲਈ ਤਾਂ ਉਹ ਘੱਟ ਖਰਚਾ ਕਰਦੇ ਆ, ਬੱਚਿਆਂ ਦੇ ਲਈ ਉਹ ਜੋੜ ਰਹੇ ਨੇ ਇਹ ਕੰਮਾਂ 'ਚ ਉਹ ਆਪਣਾ ਯੋਗਦਾਨ ਦੇ ਕੇ।
0: ਡਾਕਟਰ ਸਾਹਿਬ, ਜਿਹੜੇ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ, ਸਿਲਾਈ ਕਢਾਈ ਦਾ ਕੰਮ ਹੋ ਗਿਆ, ਅਚਾਰ ਬਣਾਉਣ ਦਾ ਕੰਮ ਹੋ ਗਿਆ ਜਾਂ ਸਾਬਣ ਸਰਫ ਬਣਾਉਣ ਦਾ ਕੰਮ ਹੋ ਗਿਆ, ਇਸ ਤਰੀਕੇ ਦੇ ਕੰਮ ਨੇ ਸ਼ੁਰੂ ਤੋਂ ਹੀ ਮੁੱਢ ਕਦੀਮ ਤੋਂ ਹੀ ਔਰਤਾਂ ਘਰਾਂ ਦੇ ਵਿੱਚ ਕਰਦੀਆਂ ਆ ਰਹੀਆਂ ਨੇ, ਕੀ ਕੋਈ ਐਸੀ ਵਿਸ਼ੇਸ਼ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਉਹ ਵੱਡੇ ਪੱਧਰ 'ਤੇ ਆਪਣਾ ਕਾਰੋਬਾਰ ਹੈ ਜਿਹੜਾ ਸ਼ੁਰੂ ਕਰ ਸਕਦੀਆਂ ਨੇ?
1: ਹਾਂਜੀ, ਕ੍ਰਿਸ਼ੀ ਵਿਗਿਆਨ ਕੇਂਦਰ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਦਰ ਪੰਜਾਬ 'ਚ ਜਿੰਨੇ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਇੱਦਾਂ ਦੀ ਟ੍ਰੇਨਿੰਗਸ ਦਈਏ ਕਿ ਔਰਤਾਂ ਆਪਣਾ ਕੰਮ ਸ਼ੁਰੂ ਕਰ ਸਕਣ। ਤਾਂ ਇਹ ਹਰ ਜ਼ਿਲ੍ਹੇ 'ਚ ਇੱਕ ਕ੍ਰਿਸ਼ੀ ਵਿਗਿਆਨ ਕੇਂਦਰ ਬਣਿਆ ਹੋਇਆ ਹੈ, ਜਿੱਦਾਂ ਪਟਿਆਲੇ ਦੇ ਵਿੱਚ, ਸੰਗਰੂਰ ਦੇ ਵਿੱਚ। ਤਾਂ ਅਸੀਂ ਟ੍ਰੇਨਿੰਗਸ 5 ਦਿਨਾਂ ਦੀ ਵੀ ਦਿੰਦੇ ਹਾਂ, 1 ਦਿਨਾਂ ਦੀ ਵੀ ਦਿੰਦੇ ਹਾਂ, 2 ਦਿਨਾਂ ਦੀ ਵੀ ਦੇ ਰਹੇ ਹਾਂ, 3 ਦਿਨਾਂ ਦੀ ਵੀ ਦੇ ਰਹੇ ਹਾਂ। ਅਤੇ ਉਹ ਟ੍ਰੇਨਿੰਗਸ ਦੇ ਵਿੱਚ ਸਾਡੇ ਕੋਲ 5-6 ਐਕਸਪਰਟਸ ਨੇ ਜਿਹੜੇ ਸਾਡੇ ਸਬਜੈਕਟ 'ਤੇ, ਕ੍ਰੋਪ ਪ੍ਰੋਡਕਸ਼ਨ ਦਾ, ਬੀਜ ਉਤਪਾਦਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਹਦੇ 'ਚ 40 ਤੋਂ 50 ਜੇ ਪਾਰਟੀਸੀਪੈਂਟਸ ਨੇ ਤਾਂ ਉਹਨਾਂ 'ਚ 20-25 ਔਰਤਾਂ ਵੀ ਆ ਰਹੀਆਂ ਨੇ। ਫਿਰ ਇਹਦੇ ਤੋਂ ਇਲਾਵਾ ਅਸੀਂ ਅਚਾਰ ਮੁਰੱਬੇ ਬਣਾਉਣ ਦੀ 5 ਦਿਨਾਂ ਦਾ ਕੋਰਸ ਹੈ, ਜਿਹਦੇ ਬਾਅਦ ਉਹਨਾਂ ਨੂੰ ਸਰਟੀਫਿਕੇਟ ਅਸੀਂ ਦਿੰਦੇ ਹਾਂ ਕਿ ਉਹ ਸਰਟੀਫਿਕੇਟ ਨੂੰ ਉਹ ਦਿਖਾ ਸਕਣ। ਕੋਈ ਉਹਨਾਂ ਨੂੰ ਇਹ ਨਾ ਕਹੇ ਵੀ ਇਹ ਤਾਂ ਤੁਸੀਂ ਘਰੇ ਬਣਾ ਲਿਆ ਅਤੇ ਤੁਸੀਂ ਸ਼ੁਰੂ ਕਰ ਲਿਆ, ਪ੍ਰੋਪਰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਹਦੇ ਤੋਂ ਇਲਾਵਾ ਹੋਰ ਜਿਹੜੇ ਆਪਾਂ ਟ੍ਰੇਨਿੰਗ ਦੇ ਰਹੇ ਹਾਂ ਉਹ ਹੈ ਖੁੰਬਾਂ ਦੀ ਕਾਸ਼ਤ, ਫਿਰ ਬੀਜ ਆਪਾਂ ਕਿੱਦਾਂ ਬਣਾਉਣਾ, ਮਧੂਮੱਖੀ ਪਾਲਣ, ਸਰਫ ਸਾਬਣ ਬਣਾਉਣ ਦੀ ਟ੍ਰੇਨਿੰਗ, ਫਿਰ ਬੇਕਰੀ ਦਾ ਅੱਜ ਕੱਲ੍ਹ ਬਹੁਤ ਸਾਰਿਆਂ ਨੂੰ ਸ਼ੌਂਕ ਹੈ ਕੇਕ ਖਾਣ ਦਾ, ਬਿਸਕਿਟ ਖਾਣ ਦਾ, ਇਹਦੀ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਬਿਕੋਜ਼ ਇਹਦਾ ਅੱਜ ਕੱਲ੍ਹ ਬਹੁਤ ਜ਼ਿਆਦਾ ਅੱਜ ਕੱਲ੍ਹ ਚੱਲਿਆ ਹੋਇਆ। ਮਿਠਾਈਆਂ ਬਣਾਉਣ ਦੀ ਟ੍ਰੇਨਿੰਗ, ਫਿਰ ਇਹਦੇ ਤੋਂ ਇਲਾਵਾ ਅਸੀਂ ਜਿਹੜੀ ਡੇਅਰੀ ਦੇ ਪ੍ਰੋਡਕਟਸ ਨੇ, ਜਿੱਦਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਮੁਰਗੀ ਪਾਲਣ ਕਿੱਦਾਂ ਕਰਨਾ, ਇਹਦੀ ਵੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ 'ਚ 5 ਦਿਨਾਂ ਦੀ ਦਿੱਤੀ ਜਾ ਰਹੀ ਹੈ। ਐਂਡ ਇਹਦੇ ਤੋਂ ਇਲਾਵਾ 1 ਦਿਨ ਦੀ ਟ੍ਰੇਨਿੰਗ ਵੀ ਹੁੰਦੀ ਹੈ, ਉਹ ਅਸੀਂ ਇਹ ਕੋਸ਼ਿਸ਼ ਕਰੀ ਦੀ ਹੈ ਕਿ ਅਸੀਂ ਉਹਨਾਂ ਦੇ ਪਿੰਡਾਂ 'ਚ ਜਾ ਕੇ ਲਗਾਈਏ, ਕਿਉਂਕਿ ਸਾਰੀਆਂ ਔਰਤਾਂ ਲਈ ਘਰੋਂ ਬਾਹਰ ਨਿਕਲ ਕੇ ਆਉਣਾ ਬੱਸਾਂ 'ਚ ਚੜ੍ਹ ਕੇ ਹਜੇ ਵੀ ਪੋਸੀਬਲ ਨਹੀਂ ਗਾ, ਤਾਂ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਜਿਹੜੇ ਐਕਸਪਰਟ ਨੇ ਸਾਡੇ KVK ਦੇ, ਅਸੀਂ ਉਹਨਾਂ ਦੇ ਪਿੰਡ 'ਚ ਜਾ ਕੇ ਉਹਨਾਂ ਨੂੰ ਇਹ ਗਿਆਨ ਦੇ ਕੇ ਆਈਏ ਤਾਂ ਕਿ ਉਹ ਆਪਣਾ ਕੰਮ ਸ਼ੁਰੂ ਕਰ ਸਕਣ।
0: ਮੈਡਮ, ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਲਗਾਉਂਦੇ ਹੋ, ਜਿੱਥੋਂ ਤੁਹਾਨੂੰ ਕਾਲ ਆਉਂਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਟ੍ਰੇਨਿੰਗ ਦੀ ਲੋੜ ਹੈ, ਕਿੰਨਾ ਕੁ ਉਤਸ਼ਾਹ ਹੁੰਦਾ ਉੱਥੇ ਔਰਤਾਂ ਦੇ ਵਿੱਚ ਜਿਹੜੇ ਟ੍ਰੇਨਿੰਗ ਲੈਣ ਵਾਲੀਆਂ ਔਰਤਾਂ ਹੁੰਦੀਆਂ ਨੇ?
1: ਉਹਨਾਂ 'ਚ ਇੰਨਾ ਕੁ ਉਤਸ਼ਾਹ ਹੁੰਦਾ ਨਾ ਕਿ ਉਹ ਸਾਨੂੰ ਇਹ ਵੀ ਕਹਿੰਦੇ ਆ, ਜਦੋਂ ਅਸੀਂ ਟ੍ਰੇਨਿੰਗ ਲਗਾ ਕੇ ਵਾਪਸ ਆ ਗਏ ਨਾ, ਹਫ਼ਤੇ ਬਾਅਦ ਉਹਨਾਂ ਦਾ ਕਾਲ ਆ ਜਾਂਦਾ ਵੀ ਮੈਡਮ ਫੇਰ ਆ ਜਾਓ ਸਾਡੇ ਪਿੰਡ, ਫੇਰ ਲਗਾ ਦਿਓ ਦੁਬਾਰਾ ਟ੍ਰੇਨਿੰਗ। ਵੀ ਮੈਡਮ ਸਾਨੂੰ ਮਸਾਂ ਮੌਕਾ ਮਿਲਦਾ ਵੀ ਅਸੀਂ ਘਰੋਂ ਬਾਹਰ ਨਿਕਲ ਕੇ ਨਾ ਕੁਝ ਸਿੱਖ ਸਕੀਏ, ਤਾਂ ਜੇ ਤੁਸੀਂ ਆਉਂਦੇ ਹੋ ਨਾ ਸਾਨੂੰ ਇੱਕ ਪਰਮਿਸ਼ਨ ਮਿਲ ਜਾਂਦੀ ਵੀ ਹਾਂਜੀ ਡਾਕਟਰ ਸਾਹਿਬ ਆਏ ਨੇ KVK ਤੋਂ ਆਏ ਨੇ ਤਾਂ ਤੁਸੀਂ ਜਾ ਕੇ ਸਿੱਖ ਲਓ, ਤਾਂ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਕੱਠ ਕਰੀਏ ਅਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਵਧੀਆ ਤੋਂ ਵਧੀਆ ਅਸੀਂ ਸਿੱਖ ਸਕੀਏ।
0: ਡਾਕਟਰ ਸਾਹਿਬ, ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ, ਭਾਵੇਂ ਪਿੰਡ ਦੇ ਵਿੱਚ ਜਾ ਕੇ ਤੁਹਾਡੇ ਵੱਲੋਂ ਟ੍ਰੇਨਿੰਗ ਦਿੱਤੀ ਗਈ ਹੈ, ਭਾਵੇਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਟ੍ਰੇਨਿੰਗ ਤੁਸੀਂ ਦਿੰਦੇ ਹੋ ਜਦੋਂ ਔਰਤਾਂ ਨੂੰ ਆਪਣੇ ਕੰਮ ਸ਼ੁਰੂ ਕਰਨ ਦੇ ਲਈ, ਉਸ ਤੋਂ ਬਾਅਦ ਸਰਟੀਫਿਕੇਟ ਲੈਣ ਤੋਂ ਬਾਅਦ ਔਰਤਾਂ ਜਦੋਂ ਆਪਣਾ ਕੰਮ ਸ਼ੁਰੂ ਕਰਦੀਆਂ ਨੇ, ਕਿਸੇ ਵੀ ਤਰ੍ਹਾਂ ਦਾ ਕੰਮ ਸ਼ੁਰੂ ਕਰਦੀਆਂ ਨੇ, ਉਹਦੀ ਫਿਰ ਸੇਲ ਦੇ ਵਿੱਚ ਜਾਂ ਉਹਦੀ ਮਾਰਕੀਟਿੰਗ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਕੀ ਰੋਲ ਹੁੰਦਾ?
1: ਜਦੋਂ ਉਹਨਾਂ ਨੇ ਕੰਮ ਸ਼ੁਰੂ ਕਰ ਲਿਆ ਨਾ, ਉਹਦੇ ਤੋਂ ਬਾਅਦ ਫਿਰ ਆਪਾਂ ਇਹ ਕੋਸ਼ਿਸ਼ ਕਰੀ ਦੀ ਹੈ ਕਿ ਸਾਡੇ KVK 'ਚ ਮੇਲੇ ਲੱਗਦੇ ਹੈ, ਕਿਸਾਨ ਮੇਲਾ, ਤਾਂ ਅਸੀਂ ਉਹਨਾਂ ਦੀ ਸਟਾਲ ਉੱਥੇ ਬੁੱਕ ਕਰਾਈ ਦੀ ਹੈ ਤਾਂ ਕਿ ਉਹਨਾਂ ਨੂੰ ਵੇਚਣ ਲਈ ਹੋਰ ਕੋਈ ਸੋਰਸ ਲੱਭਣ ਤੋਂ ਪਹਿਲਾਂ ਅਸੀਂ ਉਹਨਾਂ ਦੀ ਹੈਲਪ ਕਰੀਏ, ਅਸੀਂ ਉਹਨਾਂ ਨੂੰ ਇੱਕ ਰਾਹ ਦਿਖਾਈਏ ਕਿ ਤੁਸੀਂ ਮੇਲਿਆਂ 'ਤੇ ਜਾ ਕੇ ਆਪਣਾ ਸਮਾਨ ਵੇਚ ਸਕਦੇ ਹੋ, ਤਾਂ ਆਪਾਂ ਉੱਥੇ ਵੀ ਉਹਨਾਂ ਦੀ ਸਟਾਲ ਬੁੱਕ ਕਰਾਈ ਦੀ ਹੈ। ਇਹਦੇ ਤੋਂ ਇਲਾਵਾ ਜਿਹੜਾ ਮੰਡੀਆਂ ਲੱਗਦੀਆਂ ਸਾਡੇ ਸੰਗਰੂਰ ਜ਼ਿਲ੍ਹੇ 'ਚ, ਪਹਿਲ ਮੰਡੀ ਲੱਗਦੀ ਹੈ, ਤਾਂ ਪਹਿਲ ਮੰਡੀ 'ਚ ਵੀ ਅਸੀਂ ਕੋਸ਼ਿਸ਼ ਕਰੀ ਦੀ ਹੈ ਵੀ ਉਹਨਾਂ ਨੂੰ ਉੱਥੇ ਰਜਿਸਟਰ ਕਰਾਇਆ ਜਾਏ, ਜੇ ਉਹ ਅਚਾਰ ਮੁਰੱਬੇ ਬਣਾ ਰਹੇ ਤਾਂ ਅਸੀਂ ਉਹਨਾਂ ਦਾ ਇੱਕ FSSAI ਨੰਬਰ ਹੁੰਦਾ ਹੈ, ਅਸੀਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਉਂਦੇ ਹਾਂ ਤਾਂ ਕਿ ਉਹ ਪ੍ਰੋਡਕਟ ਨੂੰ ਆਪਣੇ ਵੇਚ ਸਕਣ, ਉਹਨਾਂ ਦਾ ਇੱਕ ਲੇਬਲ, ਇੱਕ ਬ੍ਰਾਂਡ ਬਣਾਇਆ ਜਾਂਦਾ ਉਹਦੇ ਤੋਂ ਪਹਿਲਾਂ, ਅਤੇ ਤਾਂ ਕਿ ਉਹਨਾਂ ਨੂੰ ਅਸੀਂ ਐਂਗ ਅਸੀਂ ਇਹ ਵੀ ਕੋਸ਼ਿਸ਼ ਕਰੀ ਦੀ ਹੈ ਵੀ ਉਹਨਾਂ ਨੂੰ ਅਸੀਂ ਬੈਂਕ ਤੋਂ ਮਿਲਾਈਏ, ਬੈਂਕ ਤੋਂ ਜੇ ਕੋਈ ਉਹਨਾਂ ਨੂੰ ਲੋਨ ਲੈਣ ਦੀ ਲੋੜ ਹੈ ਤਾਂ ਅਸੀਂ ਆਪਣੀ ਟ੍ਰੇਨਿੰਗ ਦੇ ਵਿੱਚ ਬੈਂਕ ਤੋਂ ਵੀ ਇੱਕ ਮੁਲਾਜ਼ਮ ਨੂੰ ਜ਼ਰੂਰ ਬੁਲਾਈਦਾ ਲੈਕਚਰ ਲਈ।
0: ਡਾਕਟਰ ਸਾਹਿਬ, ਜਦੋਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਔਰਤਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਬਹੁਤ ਸਾਰੀਆਂ ਔਰਤਾਂ ਉਸ ਟ੍ਰੇਨਿੰਗ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ, ਹਰ ਇੱਕ ਟ੍ਰੇਨਿੰਗ ਦੇ ਵਿੱਚ ਹੀ ਔਰਤਾਂ ਵੱਡੀ ਗਿਣਤੀ 'ਚ ਸ਼ਾਮਿਲ ਹੁੰਦੀਆਂ ਨੇ, ਪਰ ਬਹੁਤ ਘੱਟ ਔਰਤਾਂ ਨੇ ਜਿਹੜੀਆਂ ਆਪਣਾ ਕੰਮ ਸ਼ੁਰੂ ਕਰਦੀਆਂ ਨੇ, ਇਸ ਦੇ ਕੀ ਕਾਰਨ ਨੇ?
1: ਕਈ ਔਰਤਾਂ, ਦੇਖੋ ਸਾਰੀਆਂ ਤਾਂ ਨਹੀਂ ਸ਼ੁਰੂ ਕਰਦੀਆਂ, ਜੇ ਸੋਚੋ ਕਿ 50 ਲੇਡੀਜ਼ ਲੈ ਕੇ ਗਈਆਂ ਇੱਕ ਟ੍ਰੇਨਿੰਗ, ਤਾਂ ਉਹਨਾਂ 'ਚੋਂ 10-15 ਜਿਹੜੀਆਂ ਹੈਗੀਆਂ ਉਹ ਆਪਣਾ ਘਰੇ ਆਪਣਾ ਕੰਮ ਸ਼ੁਰੂ ਕਰ ਲੈਂਦੇ, ਜਿੱਦਾਂ ਕੇਕ ਵਗੈਰਾ ਦਾ ਉਹ ਆਪਣੇ ਘਰੇ ਬਣਾ ਕੇ ਸਾਨੂੰ ਫੋਟੋ ਪਾਉਂਦੇ ਹੈ, ਅਸੀਂ ਵਟਸਐਪ ਗਰੁੱਪ ਬਣਾਏ ਹੋਏ ਹੈ, ਤਾਂ ਮੇਰੇ ਖਿਆਲ ਨਾਲ ਰੋਜ਼ 1-2 ਫੋਟੋ ਆ ਹੀ ਜਾਂਦੀ ਹੈ ਕਿ ਉਹ ਕੁਛ ਅੱਜ ਘਰੇ ਬਣਾ ਕੇ ਉਹ ਸਾਨੂੰ ਫੋਟੋ ਭੇਜਦੇ ਹੈ। ਅਤੇ ਜੇ ਆਪਾਂ ਗੱਲ ਕਰੀਏ ਕਿ ਕਿੰਨਾ ਉਹਦਾ ਅਡੋਪਸ਼ਨ, ਕਿੰਨਾ ਉਹ ਬਣਾਉਣਾ ਸ਼ੁਰੂ ਕਰਦੇ ਹੈ, ਤਾਂ ਘੱਟੋ ਘੱਟ ਆਈ ਥਿੰਕ 30-40% ਜਿਹੜੀ ਔਰਤਾਂ ਨੇ ਉਹਨਾਂ 'ਚੋਂ ਆਪਣਾ ਕੰਮ ਸ਼ੁਰੂ ਕਰ ਲੈਂਦੇ ਹੈ।
0: ਡਾਕਟਰ ਸਾਹਿਬ, ਜਦੋਂ ਟ੍ਰੇਨਿੰਗ ਸ਼ੁਰੂ ਹੁੰਦੀ ਹੈ, ਟ੍ਰੇਨਿੰਗ ਲੈਣ ਆਈਆਂ ਔਰਤਾਂ ਦੇ ਵਿੱਚ 40 ਸਾਲ ਦੀ ਔਰਤ ਵੀ ਹੈ, 50 ਸਾਲ ਦੀ ਔਰਤ ਵੀ ਹੈ, ਉਹਨਾਂ ਦੇ ਵਿੱਚ 20 ਸਾਲ ਦੀ ਲੜਕੀ ਵੀ ਹੈ, ਜਿਹੜਾ ਟ੍ਰੇਨਰ ਉਹਨਾਂ ਨੂੰ ਟ੍ਰੇਨਿੰਗ ਦਿੰਦਾ, ਉੱਥੇ ਅਧਿਆਪਕ ਅਤੇ ਵਿਦਿਆਰਥੀ ਵਾਲਾ ਰਿਸ਼ਤਾ ਬਣ ਜਾਂਦਾ। ਕਈ ਵਾਰ ਕੀ ਹੁੰਦਾ ਕਿ ਸੰਗ ਦੇ ਵਿੱਚ ਜਾਂ ਡਰ ਦੇ ਵਿੱਚ ਉੱਥੇ ਔਰਤਾਂ ਉਹਨਾਂ ਤੋਂ ਉਹ ਸਵਾਲ ਨਹੀਂ ਪੁੱਛ ਪਾਉਂਦੀਆਂ ਜਿਹੜਾ ਉਹ ਘਰੇਲੂ ਮਾਹੌਲ ਦੇ ਵਿੱਚ ਰਹਿੰਦੀਆਂ ਨੇ, ਖੁੱਲ੍ਹ ਕੇ ਉਹਦੇ ਨਾਲ ਉਹ ਗੱਲ ਨਹੀਂ ਕਰ ਸਕਦੀਆਂ ਜਿਸ ਮਾਹੌਲ ਦੇ ਵਿੱਚ ਉਹ ਰਹਿੰਦੀਆਂ ਹੁੰਦੀਆਂ ਨੇ। ਕੀ ਤੁਸੀਂ ਪਹਿਲਾਂ ਜਿਹੜੀਆਂ ਟ੍ਰੇਨਡ ਔਰਤਾਂ ਨੇ ਉਹਨਾਂ ਦੇ ਵੀ ਲੈਕਚਰ ਉੱਥੇ ਕਰਵਾਉਂਦੇ ਹੋ ਜਾਂ ਉਹਨਾਂ ਦੇ ਨਾਲ ਉਹਨਾਂ ਦਾ ਸੰਪਰਕ ਕਰਾਉਂਦੇ ਹੋ ਜਾਂ ਜਿੱਥੇ ਉਹ ਕੰਮ ਕਰ ਰਹੀਆਂ ਹੁੰਦੀਆਂ ਨੇ, ਕੀ ਉੱਥੇ ਵੀ ਉਹਨਾਂ ਨੂੰ ਵਿਜ਼ਿਟ ਕਰਵਾਇਆ ਜਾਂਦਾ?
1: ਹਾਂਜੀ, ਅਸੀਂ ਇਹ ਜ਼ਰੂਰ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜਾ 5 ਦਿਨਾਂ ਦਾ ਸਾਡਾ ਟ੍ਰੇਨਿੰਗ ਕੋਰਸ ਹੈ, ਅਸੀਂ ਉਹਦੇ 'ਚ 1-2 ਦਿਨ ਇਹ ਕੋਸ਼ਿਸ਼ ਕਰੀ ਦੀ ਹੈ ਕਿ ਜਿਹੜੇ ਐਂਟਰਪ੍ਰੀਨਿਓਰਸ ਜਿਨ੍ਹਾਂ ਨੇ ਸਾਡੇ ਤੋਂ ਟ੍ਰੇਨਿੰਗ ਲਿੱਤੀਆਂ, ਜਿਹੜੀ ਕਿਸਾਨ ਬੀਬੀਆਂ ਅੱਜ ਆਪਣਾ ਪੂਰਾ ਵਧੀਆ ਕੰਮ ਕਰ ਰਹੇ ਨੇ, ਪੁੱਛ ਕਿੱਛ ਹੋ ਰਹੀ ਹੈ, ਸਾਨੂੰ ਵਧੀਆ ਇੱਕ ਪਲੈਟਫਾਰਮ ਦਿੱਤਾ ਜਾ ਰਿਹਾ ਅਤੇ ਅਸੀਂ ਸ਼ੇਅਰ ਕਰ ਰਹੇ ਆਪਣੀ ਸਕਸੈਸ ਸਟੋਰੀ, ਅਤੇ ਇੱਕ ਜਿਹੜੇ ਸੁਣਨ ਵਾਲੇ ਆ ਨਾ ਉਹਨਾਂ ਨੂੰ ਵਧੀਆ ਲੱਗਦਾ ਕਿ ਇਹ ਬੰਦਾ ਸਾਗੇ 'ਚੋਂ ਹੀ ਨਿਕਲੀ ਹੈ ਇਹ ਬੀਬੀ, ਅਤੇ ਇਹਨੇ ਆਪਣਾ ਕੰਮ ਸ਼ੁਰੂ ਕੀਤਾ, ਉਹ ਆਪਣੇ ਮੁਸ਼ਕਿਲਾਂ ਦੱਸਦੇ ਨੇ ਕੀ ਆਈਆਂ, ਤਾਂ ਉਹਨਾਂ ਨੂੰ ਇੱਕ ਪੂਰਾ ਇੱਕ ਰੀਅਲ ਲਾਈਫ ਐਕਸਪੀਰੀਅੰਸ, ਇੱਕ ਹੁੰਦਾ ਥਿਅਰੀ ਦੱਸਣਾ ਅਤੇ ਇੱਕ ਹੁੰਦਾ ਪ੍ਰੈਕਟੀਕਲ ਕਰਨਾ, ਅਤੇ ਉਹਨਾਂ ਨੂੰ ਉਹਨਾਂ ਵੱਲੋਂ ਪਤਾ ਲੱਗ ਜਾਂਦਾ ਵੀ ਇਹ ਆਪਾਂ ਨੂੰ ਇਹ ਦਿੱਕਤਾਂ ਆ ਸਕਦੀਆਂ, ਤਾਂ ਇਹ ਦਿੱਕਤਾਂ ਤੋਂ ਇੱਦਾਂ ਬਾਹਰ ਨਿਕਲਣਾ ਜਦੋਂ ਆਪਣੀ ਸਟੋਰੀ ਦੱਸਦੇ ਆ। ਇਹਦੇ ਤੋਂ ਇਲਾਵਾ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਵਿਜ਼ਿਟ ਦਾ, ਆਪਾਂ ਇੱਕ ਐਕਸਪੋਜਰ ਵਿਜ਼ਿਟ ਲਈ ਆਪਾਂ ਇੱਕ ਦਿਨ ਰੱਖੀਦਾ ਹੈ ਕਿ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਹਾਂ, ਅਸੀਂ ਗੱਡੀ ਕਰਦੇ ਹਾਂ, ਬੱਸ ਕਰਦੇ ਹਾਂ, ਅਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਪ੍ਰੋਡਕਸ਼ਨ ਜਿੱਥੇ ਉਹ ਕੰਮ ਕਰ ਰਹੇ ਨੇ ਉੱਥੇ ਲੈ ਕੇ ਜਾਈਦਾ ਵੀ ਦੇਖੋ ਜੋ ਤੁਹਾਨੂੰ ਅਸੀਂ ਕਹਿ ਰਹੇ ਹਾਂ ਉਹ ਗੱਲਾਂ ਬਾਤਾਂ ਸੱਚੀਆਂ ਨੇ, ਉਹਨਾਂ ਨੇ ਅੱਜ ਆਪਣਾ ਕੰਮ ਸ਼ੁਰੂ ਕੀਤਾ ਹੋਇਆ, ਉਹਨਾਂ ਦੇ ਘਰ ਜੋ ਜੋ ਉਹਨਾਂ ਦੇ ਨਾਲ ਇਨਵੋਲਵ ਨੇ, ਜੇ ਮੈਂਬਰ ਨੇ 10 ਬੰਦੇ ਨੇ, ਤਾਂ ਉੱਥੇ ਕੰਮ ਕਰ ਰਹੇ ਨੇ, ਉਹ ਦੇਖ ਕੇ ਆਉਂਦੇ ਨੇ ਵੀ ਇੱਦਾਂ ਇਹਨਾਂ ਦੇ ਘਰ 'ਚ ਹੀ ਕੰਮ ਚੱਲ ਰਿਹਾ, ਤਾਂ ਅਸੀਂ ਇੱਕ ਐਕਸਪੋਜਰ ਵਿਜ਼ਿਟ ਜ਼ਰੂਰ ਕਰਾਈ ਦੀ ਹੈ।
0: ਕਿਸਾਨ ਬੀਬੀਆਂ ਜਿਹੜੀਆਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੀਆਂ ਨੇ, ਉਹਨਾਂ ਦੇ ਮਨ ਦੇ ਵਿੱਚ ਵੀ ਜ਼ਰੂਰ ਹੋਏਗਾ ਕਿ ਅਸੀਂ ਵੀ ਆਪਣਾ ਕੰਮ ਸ਼ੁਰੂ ਕਰੀਏ ਔਰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰੀਏ। ਪਰ ਜਦੋਂ ਬੈਂਕ ਦੇ ਵਿੱਚ ਅਸੀਂ ਜਾਂਦੇ ਹਾਂ, ਸੈਲਫ ਹੈਲਪ ਗਰੁੱਪ ਬਣੇ ਹੋਏ ਨੇ ਪਿੰਡਾਂ ਦੇ ਵਿੱਚ ਕਾਫੀ, ਜਦੋਂ ਉਹ ਬੈਂਕ ਦੇ ਵਿੱਚ ਲੇਡੀਜ਼ ਜਾਂਦੀਆਂ ਨੇ, ਉਹਨਾਂ ਦੇ ਨਾਲ ਉਹ ਬਿਹੇਵ ਨਹੀਂ ਕੀਤਾ ਜਾਂਦਾ, ਸੋਚਿਆ ਜਾਂਦਾ ਸੈਲਫ ਹੈਲਪ ਗਰੁੱਪ ਵਾਲੀਆਂ ਨੇ ਇਹਨਾਂ ਨੂੰ ਸਾਈਡ 'ਤੇ ਬਿਠਾਓ, ਹਲੇ ਕੋਈ ਨਹੀਂ ਬਾਅਦ ਦੇ ਵਿੱਚ ਇਹਨਾਂ ਦੀ ਗੱਲਬਾਤ ਸੁਣਦੇ ਹਾਂ, ਉੱਥੇ ਵੀ ਥੋੜ੍ਹਾ ਜਿਹਾ ਔਰਤਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ, ਔਰ ਬਾਕੀ ਜਿਹੜੀਆਂ ਔਰਤਾਂ ਹੋਰ ਵੀ ਦੇਖ ਰਹੀਆਂ ਹੁੰਦੀਆਂ ਨੇ, ਉਹਨਾਂ ਨੂੰ ਵੀ ਲੱਗਦਾ ਵੀ ਨਹੀਂ ਇਹਨਾਂ ਦਾ ਕਿ ਇੰਨਾ ਕੋਈ ਕੰਮ ਵੱਡਾ ਨਹੀਂ ਹੈ ਇਹ, ਉਹਦੇ ਲਈ ਤੁਸੀਂ ਕੀ ਉਪਰਾਲੇ ਕਰ ਰਹੇ ਹੋ?
1: ਅਸੀਂ ਕੋਸ਼ਿਸ਼ ਇਹ ਕਰੀਦੀ ਹੈ ਕਿ ਜੇ ਅਸੀਂ ਉਹਨਾਂ ਨੂੰ ਕਿਤੇ ਭੇਜ ਰਹੇ ਹਾਂ ਨਾ, ਤਾਂ ਅਸੀਂ ਪਹਿਲਾਂ ਆਪੇ ਉਸ ਰਸਤੇ 'ਤੇ ਚੱਲ ਕੇ ਦੇਖੀਏ। ਜੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਬੈਂਕ 'ਚ ਜਾ ਕੇ ਮਿਲੋ, ਤਾਂ ਸਾਡੇ ਵੱਲੋਂ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਪਹਿਲਾਂ ਇੱਕ ਵਾਰੀ ਉੱਥੇ ਕਾਲ ਜ਼ਰੂਰ ਕਰ ਦਈਏ ਵੀ ਅੱਜ ਸਾਡਾ ਬੰਦਾ ਆਏਗਾ, ਤਾਂ ਤੁਸੀਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹਨਾਂ ਨਾਲ ਗੱਲਬਾਤ ਕਰਨੀ ਹੈ, ਜਾਂ ਜੇ ਉਹ ਕਹਿੰਦੇ ਵੀ ਸਾਨੂੰ ਮੈਡਮ ਇਸ ਚੀਜ਼ ਦੀ ਲੋੜ ਹੈ, ਤਾਂ ਅਸੀਂ ਇਹ ਕੋਸ਼ਿਸ਼ ਕਰੀ ਦੀ ਹੈ ਕਿ ਅਸੀਂ ਜਿਹੜਾ ਬੈਂਕ ਦਾ ਇੱਕ ਬੰਦਾ ਉਹਨੂੰ ਅਸੀਂ ਆਪਾਂ ਆਪਣੇ KVK 'ਚ ਬੁਲਾ ਕੇ ਉੱਥੇ ਬਿਠਾ ਕੇ ਆਪਣੇ ਡਾਇਰੈਕਟਰ ਸਰ ਦੇ ਕੋਲ ਬਿਠਾ ਕੇ ਅਸੀਂ ਇੱਕ ਵਾਰੀ ਉਹਨਾਂ ਦੀ ਗੱਲਬਾਤ ਕਰਾ ਦਈਏ, ਤਾਂ ਕਿ ਉਹਨਾਂ ਨਾਲ ਜਿਹੜਾ ਝਾਕਾ ਹੈ ਕਿ ਅਸੀਂ ਪਤਾ ਨਹੀਂ ਜਾਵਾਂਗੇ ਤਾਂ ਸਾਨੂੰ ਕਿੱਦਾਂ ਟ੍ਰੀਟ ਕੀਤਾ ਜਾਏਗਾ, ਤਾਂ ਅਸੀਂ ਇੱਕ ਵਾਰੀ ਆਪਣੇ ਸਾਹਮਣੇ ਬਿਠਾ ਕੇ ਉਹਨਾਂ ਦੀ ਗੱਲਬਾਤ ਜ਼ਰੂਰ ਕਰਾਉਣ ਦੀ ਕੋਸ਼ਿਸ਼ ਕਰੀ ਦੀ ਹੈ।
0: ਡਾਕਟਰ ਸਾਹਿਬ, ਜਦੋਂ ਟ੍ਰੇਨਿੰਗ ਹੁੰਦੀ ਹੈ ਸ਼ੁਰੂ ਔਰ ਉਸ ਤੋਂ ਬਾਅਦ 5 ਦਿਨਾਂ ਦੀ 6 ਦਿਨਾਂ ਦੀ ਜਿੰਨੀ ਵੀ ਟਾਈਮ ਹੁੰਦਾ ਉਸਦਾ ਉਹ ਸਮਾਪਤ ਹੋ ਜਾਂਦੀ ਹੈ, ਸਰਟੀਫਿਕੇਟ ਲੈ ਕੇ ਟ੍ਰੇਨਿੰਗ ਤੁਹਾਡੇ ਤੋਂ ਚਲੇ ਜਾਂਦੇ ਨੇ, ਕੰਮ ਸ਼ੁਰੂ ਕਰਨ ਦੇ ਵਿੱਚ ਵੀ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਨੂੰ ਆਉਂਦੀਆਂ ਹੋਣਗੀਆਂ।
1: ਹਾਂਜੀ,
0: ਕੀ ਸਮੱਸਿਆਵਾਂ ਨੇ ਜਦੋਂ ਕੰਮ ਸ਼ੁਰੂ ਕਰਦੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਪਹਿਲਾਂ ਹੀ ਸੁਚੇਤ ਹੋ ਜਾਣਾ ਚਾਹੀਦਾ?
1: ਇੱਕ ਤਾਂ ਸਮੱਸਿਆ ਇਹੀ ਆਉਂਦੀ ਹੈ ਕਿ ਜੇ 8 ਬੰਦਿਆਂ ਨੇ ਕੰਮ ਸ਼ੁਰੂ ਕੀਤਾ ਤਾਂ ਅੱਗੇ ਚੱਲਦੇ ਚੱਲਦੇ ਸ਼ਾਇਦ ਉਹ ਬੰਦੇ ਸਾਥ ਛੱਡ ਜਾਂਦੇ ਹੈ। ਇੱਕ ਕਈ ਵਾਰੀ ਇਹ ਹੋ ਜਾਂਦਾ ਕਿ ਆਪਾਂ ਅਚਾਰ ਦਾ ਕੰਮ ਸ਼ੁਰੂ ਕਰ ਲਿਆ, ਆਪਾਂ ਮੰਡੀ 'ਚ ਵੇਚਣ ਗਏ ਤਾਂ ਆਪਾਂ ਨੇ ਇਹ ਦੇਖਿਆ ਵੀ ਜਿਹੜਾ ਉਹ ਫੁਲਕਾਰੀ ਦਾ ਕੰਮ ਕਰ ਰਹੇ ਨੇ ਨਾ ਉਹਨਾਂ ਦੀ ਸੇਲ ਵੱਧ ਹੋ ਰਹੀ ਹੈ, ਤਾਂ ਆਪਾਂ ਕੀ ਕਰਦੇ ਹਾਂ ਆਪਾਂ ਅਗਲੇ ਹਫ਼ਤੇ ਆਪਾਂ ਵੀ ਫੁਲਕਾਰੀ ਲੈ ਕੇ ਚਲੇ ਜਾਂਦੇ ਹਾਂ। ਇੱਕ ਕੰਮ 'ਤੇ ਟਿਕਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਇੱਕ ਲਾਈਨ ਫੜੀ ਹੈ ਹਫ਼ਤੇ, 10 ਦਿਨ, 15 ਦਿਨ, ਮਹੀਨਾ, 2 ਮਹੀਨਾ, ਸਾਲ ਬਾਅਦ ਤੁਹਾਨੂੰ ਉਹਦਾ ਰਿਜ਼ਲਟ ਦਿਖੂਗਾ। ਜੇ ਆਪਾਂ ਕਿਸੇ ਹੋਰ ਦੇ ਨਾਲ ਇਹ ਹੋ ਕੇ ਸੋਚੀਏ ਵੀ ਉਹਦਾ ਇਹ ਕੰਮ ਵਧੀਆ ਚੱਲ ਰਿਹਾ ਤਾਂ ਆਪਾਂ ਵੀ ਉਹ ਕਰ ਲਈਏ। ਜਿਹੜੇ ਕੰਮ ਆਪਾਂ ਇੱਕ ਲੜ ਫੜੀ ਹੈ ਆਪਾਂ ਨੂੰ ਉਸੇ 'ਤੇ ਥੋੜ੍ਹਾ ਟਾਈਮ ਚੱਲ ਕੇ ਦੇਖਣਾ ਚਾਹੀਦਾ। ਇੱਕ ਤਾਂ ਇਹ ਸਮੱਸਿਆ ਆਉਂਦੀ ਹੈ। ਇਹਦੇ ਤੋਂ ਇਲਾਵਾ ਇੱਕ ਜਿੱਦਾਂ ਆਪਾਂ ਕਿਸਾਨ ਬੀਬੀਆਂ ਦੀ ਅੱਜ ਗੱਲ ਕਰ ਰਹੇ ਹਾਂ, ਤਾਂ ਇੱਕ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਆਪਾਂ ਜੇ ਕਹਿ ਰਹੇ ਹਾਂ ਨਾ ਵੀ 30-40% ਪੂਰੇ ਭਾਰਤ ਦੇ ਵਿੱਚ ਕਿਸਾਨ ਬੀਬੀਆਂ ਦਾ ਯੋਗਦਾਨ ਹੈ ਖੇਤੀ ਦੇ ਵਿੱਚ, ਪਰ ਜੇ ਆਪਾਂ ਜ਼ਮੀਨ ਦੀ ਗੱਲ ਕਰੀਏ ਨਾ ਸਿਰਫ 2% ਕਿਸਾਨ ਬੀਬੀਆਂ ਦੇ ਨਾਮ ਜ਼ਮੀਨ ਹੈ। ਤਾਂ ਇਹਦੇ ਕਰਕੇ ਇਹ ਦਿੱਕਤ ਆਉਂਦੀ ਹੈ ਕਿ ਜਦੋਂ ਆਪਾਂ ਕੋਈ ਲੋਨ ਲੈਣਾ, ਕੋਈ ਕ੍ਰੈਡਿਟ ਲੈਣਾ ਬੈਂਕ ਤੋਂ, ਤਾਂ ਉਹ ਇਹ ਪੁੱਛਦੀ ਹੈ ਵੀ ਤੁਹਾਡੇ ਨਾਮ ਜ਼ਮੀਨ ਹੈਗੀ ਹੈ? ਫਿਰ ਉਦੋਂ ਆਪਾਂ ਕਹਿ ਦਿੰਦੇ ਵੀ ਸਾਡੇ ਨਾਮ ਤਾਂ ਹੈ ਨਹੀਂ ਗੀ, ਉਹ ਤਾਂ ਸਾਡੇ ਘਰ ਦੇ ਨਾਮ ਹੈ। ਤਾਂ ਇੱਕ ਜਿਹੜੀ ਇਹ ਫਾਈਨੈਂਸ਼ੀਅਲੀ ਆਪਾਂ ਕਹਿੰਦੇ ਹਾਂ ਨਾ ਵੀ ਇੱਕ ਇਹ ਸਮਝ ਹੋਣੀ ਵੀ ਕਿਸਾਨ ਬੀਬੀਆਂ ਦੇ ਨਾਮ ਜਿਹੜੀ ਜ਼ਮੀਨ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ।

0: ਇਹ ਵੀ ਹੈਗੀ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਜਿਹੜੇ ਸਾਡੇ ਕਿਸਾਨ ਨੇ ਉਹ ਜਿਹੜੀ ਇਹ ਗੱਲ ਸੁਣ ਰਹੇ ਨੇ ਪੁਰਸ਼, ਉਹਨਾਂ ਨੂੰ ਬਹੁਤ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੇ ਘਰ ਦੀਆਂ ਬੀਬੀਆਂ ਦਾ ਸਪੋਰਟ ਕਰੋ। ਜੇ ਉਹ ਘਰ ਦੇ ਬਾਹਰ ਨਿਕਲ ਰਹੇ ਨੇ ਤਾਂ ਤੁਸੀਂ ਉਹਨਾਂ ਦੀ ਇੱਕ ਢਾਲ ਬਣੋ ਕਿ ਮੈਂ ਤੇਰੇ ਨਾਲ ਖੜਾ, ਤੂੰ ਜੋ ਕੰਮ ਕਰਨਾ ਕਰ, ਕਿਉਂਕਿ ਜਿਹੜੀ ਉਦੋਂ ਇਨਕਮ ਆਊਗੀ ਉਹ ਤੁਹਾਡੇ ਘਰ ਲਈ ਆਉਣੀ ਹੈ। ਤਾਂ ਇੱਕ ਸਪੋਰਟ ਜਦੋਂ ਹੁੰਦਾ ਨਾ ਘਰਦਿਆਂ ਦਾ, ਤਾਂ ਕੋਈ ਵੀ ਕੰਮ ਕਰਨਾ ਬਹੁਤ, ਕੋਈ ਵੀ ਦਿੱਕਤ ਆਊਗੀ ਉਹ ਆਪੇ ਹੱਲ ਹੋ ਜਾਂਦੀ ਹੈ ਜੇ ਤੁਹਾਨੂੰ ਤੁਹਾਡੇ ਪਿੱਛੇ ਤੁਹਾਨੂੰ ਪਤਾ ਵੀ 4-5 ਮੇਰੇ ਘਰ ਦੇ ਖੜੇ ਹੈ।
1: ਟ੍ਰੇਨਿੰਗ ਲੈਣ ਵਾਲੀਆਂ ਔਰਤਾਂ ਨੂੰ ਡਾਕਟਰ ਸਾਹਿਬ ਕੋਈ ਵਿਸ਼ੇਸ਼ ਸਹੂਲਤ ਵੀ ਦਿੱਤੀ ਜਾਂਦੀ ਹੈ ਕਿਸੇ ਬੈਂਕ ਵੱਲੋਂ, ਸਰਕਾਰ ਵੱਲੋਂ ਜਾਂ ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਸਹਾਇਤਾ ਕੀਤੀ ਜਾਂਦੀ ਹੋਵੇ ਜਦੋਂ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰਨਾ?
0: ਜਿੱਦਾਂ ਸਰਕਾਰ ਵੱਲੋਂ ਕਾਫੀ ਸਾਰੀ ਪੋਲਿਸੀਜ਼ ਜਾਂ ਸੈਲਫ ਹੈਲਪ ਗਰੁੱਪਸ ਨੇ ਜਿੱਦਾਂ ਬਣ ਜਾਂਦੇ ਹੈ, ਤਾਂ ਜੇ ਆਪਣਾ 5 ਮੈਂਬਰ ਨੇ ਫਿਰ ਸਰਕਾਰ ਉਹਨਾਂ ਨੂੰ ਮਦਦ ਕਰਦੀ ਹੈ, ਫਿਰ ਉਹਨਾਂ ਨੂੰ ਹੈ ਨਾ ਪੈਸੇ ਵੀ ਮਿਲ ਜਾਂਦੇ ਹੈ। ਤਾਂ ਹੀ ਆਪਾਂ ਇਹ ਕੋਸ਼ਿਸ਼ ਕਰੀ ਦੀ ਕਿ ਜਿਹੜਾ ਤੁਸੀਂ ਕੰਮ ਸ਼ੁਰੂ ਕਰਨਾ ਹੈ ਉਹ ਤੁਸੀਂ ਸੈਲਫ ਹੈਲਪ ਗਰੁੱਪ ਬਣਾਓ। ਇਕੱਲੇ ਬੰਦੇ ਨਾਲੋਂ ਕੰਮ ਸ਼ੁਰੂ ਕਰਨ ਨਾਲੋਂ ਤੁਸੀਂ 5 ਜਾਣੇ 6 ਜਾਣੇ ਇੱਕ ਗਰੁੱਪ 'ਚ ਕੰਮ ਸ਼ੁਰੂ ਕਰੋ, ਕਿਉਂਕਿ ਜੇ ਤੁਸੀਂ ਗਰੁੱਪ 'ਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਸਰਕਾਰ ਵੱਲੋਂ ਫੰਡਿੰਗ ਮਿਲ ਜਾਂਦੀ ਹੈ, ਤੁਹਾਨੂੰ ਬੈਂਕ ਵੱਲੋਂ ਜਿਹੜੇ ਪੈਸੇ ਮਿਲਣੇ ਉਹ ਸੌਖੇ ਹੋ ਜਾਂਦੇ ਹੈ। ਤਾਂ ਕਰਕੇ ਇੱਕ ਆਪਾਂ ਕਹਿੰਦੇ ਹਾਂ ਵੀ ਇਕੱਠੇ ਰਲ ਮਿਲ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ।
1: ਜਿਹੜੀ ਟ੍ਰੇਨਿੰਗ ਕਰਨਾ ਚਾਹੁੰਦੀਆਂ ਨੇ ਔਰਤਾਂ, ਉਹਨਾਂ ਲਈ ਹੋਰ ਕੀ ਕੀ ਚੀਜ਼ਾਂ ਜ਼ਰੂਰੀ ਨੇ ਜਦੋਂ ਤੁਹਾਡੇ ਕੋਲ ਆਉਂਦੀਆਂ ਨੇ? ਕੀ ਕੀ ਸਹੂਲਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ? ਰਿਹਾਇਸ਼ ਦਾ ਕੋਈ ਪ੍ਰਬੰਧ, ਜੇ ਕੋਈ ਕੋਈ ਦੂਰੋਂ ਆਉਂਦੀ ਹੈ ਔਰਤ ਤਾਂ ਉਹਦੇ ਲਈ ਇੱਦਾਂ ਦਾ ਕੋਈ ਪ੍ਰਬੰਧ ਹੈ?
0: ਜਦੋਂ ਟ੍ਰੇਨਿੰਗ ਲੈਣ ਲਈ ਉਹ ਆਉਂਦੇ ਆ ਤਾਂ ਆਪਾਂ ਇਦਾਂ ਦੀ ਉਮਰ ਦੀ ਆਪਾਂ ਕੋਈ ਨਹੀਂ, ਕੋਈ ਬਜ਼ੁਰਗ ਵੀ ਆ ਕੇ ਟ੍ਰੇਨਿੰਗ ਲੈ ਸਕਦਾ। ਜੇ ਕੋਈ ਕੁੜੀਆਂ ਨੇ ਜੇ 18 ਸਾਲ ਤੋਂ ਛੋਟੀਆਂ ਨੇ ਕਈਆਂ ਨੇ, ਉਹ ਵੀ ਸਾਡੇ ਕੋਲ ਆ ਕੇ ਟ੍ਰੇਨਿੰਗ ਲੈ ਸਕਦੇ ਹੈ। ਅਤੇ ਜੇ ਕੋਈ ਮੈਰਿਡ ਹੈ, ਕੋਈ ਕਿਸੇ ਦਾ ਵਿਆਹ ਹੋਇਆ, ਕਿਸੇ ਦਾ ਵਿਆਹ ਨਹੀਂ ਹੋਇਆ, ਇੱਦਾਂ ਦੀ ਕੋਈ ਸ਼ਰਤ ਨਹੀਂ ਹੈਗੀ ਹੈ। ਬਸ ਜਿਹੜਾ ਕੋਈ ਟ੍ਰੇਨਿੰਗ ਲੈਣਾ ਚਾਹੁੰਦਾ ਹੈ, ਬਸ ਇਹ ਹੈ ਕਿ ਉਹਦੀ ਉਹ 5 ਦਿਨ ਇੱਥੇ ਹੀ ਆ ਰਿਹਾ ਹੋਏ। ਇਹ ਨਾ ਹੋਏ ਵੀ ਉਹ 5 ਦਿਨ ਕਿਤੇ ਹੋਰ ਵੀ ਨੌਕਰੀ ਕਰ ਰਿਹਾ, ਉਹਦੀ ਉੱਥੇ ਵੀ ਅਟੈਂਡੈਂਸ ਲੱਗ ਰਹੀ ਹੈ ਅਤੇ ਸਾਡੇ ਕੋਲ ਵੀ ਲੱਗ ਰਹੀ ਹੈ। 5 ਦਿਨਾਂ ਲਈ ਉਹ ਪੂਰਾ ਪ੍ਰੋਪਰ ਇੱਥੇ ਹੀ ਸਾਡੇ ਕੋਲ ਰਜਿਸਟਰ ਹੋਣਾ ਚਾਹੀਦਾ। ਇਹ ਆਪਾਂ ਕੋਸ਼ਿਸ਼ ਇਹ ਕਰੀ ਦੀ ਹੈ ਕਿ ਜਿਹੜੇ ਸੰਗਰੂਰ ਜ਼ਿਲ੍ਹੇ ਦੀ ਔਰਤਾਂ ਨੇ ਉਹ ਸੰਗਰੂਰ 'ਚ ਟ੍ਰੇਨਿੰਗ ਲੈਣ, ਜਿਹੜੀ ਪਟਿਆਲੇ ਜ਼ਿਲ੍ਹੇ ਦੀ ਔਰਤਾਂ ਨੇ ਉਹ ਪਟਿਆਲੇ 'ਚ ਟ੍ਰੇਨਿੰਗ ਲੈਣ, ਤਾਂ ਕਰਕੇ ਕਿ ਉਹਨਾਂ ਨੂੰ ਜ਼ਿਆਦਾ ਦਿੱਕਤ ਨਾ ਆਏ ਰਹਿਣ ਸਹਿਣ ਦੀ, ਕਿਉਂਕਿ ਉਹਨਾਂ ਲਈ ਇੱਕ ਤਾਂ ਘਰੋਂ ਬਾਹਰ ਨਿਕਲ ਕੇ ਆਉਣਾ ਹੀ ਫਿਰ ਔਖਾ ਹੈ। ਫਿਰ ਆਪਾਂ 5 ਦਿਨਾਂ ਨੂੰ ਉਹਨਾਂ ਨੂੰ ਇਹ ਕਹੀਏ ਵੀ ਤੁਸੀਂ ਇੱਥੇ ਹੀ ਰਹਿਣਾ ਹੈ, ਤਾਂ ਉਹਨਾਂ ਲਈ ਬਹੁਤ ਮੁਸ਼ਕਿਲ ਹੋ ਜਾਏਗਾ। ਤਾਂ ਆਪਾਂ ਇਹ ਕੋਸ਼ਿਸ਼ ਕਰੀ ਦੀ ਹੈ ਕਿ ਉਹਨਾਂ ਨੂੰ ਜਿਹੜੇ ਪਿੰਡ ਤੋਂ ਜੇ ਉਹਨਾਂ ਨੂੰ ਸੰਗਰੂਰ ਨੇੜੇ ਪੈ ਰਿਹਾ ਉਹ ਸੰਗਰੂਰ ਲਾ ਲੈਣ, ਜੇ ਉਹਨਾਂ ਨੂੰ ਪਟਿਆਲੇ ਨੇੜੇ ਪੈ ਰਿਹਾ ਉਹ ਪਟਿਆਲੇ ਲਾ ਲੈਣ। ਇਹਦੇ ਤੋਂ ਇਲਾਵਾ ਅਸੀਂ ਇਹ ਵੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜਦੋਂ ਅਸੀਂ ਟਾਈਮ ਰੱਖੀਦਾ ਨਾ ਟ੍ਰੇਨਿੰਗ ਦਾ, ਕਿ ਅਸੀਂ ਇਹੋ ਜਿਹਾ ਟਾਈਮ ਰੱਖੀਏ ਜਦੋਂ ਆਪਣੇ ਘਰ ਦੇ ਕੰਮ ਵਾਰ ਆਪਣੇ ਨਿਬੇੜ ਕੇ ਉਹ ਕਹਿਣ ਵੀ ਮੈਮ ਅਸੀਂ 12 ਵਜੇ ਆ ਸਕਦੇ ਹਾਂ, ਤਾਂ ਅਸੀਂ 12 ਵਜੇ ਦਾ ਟਾਈਮ ਰੱਖ ਲਈਦਾ ਵੀ ਚਲੋ 12 ਤੋਂ ਅਸੀਂ 4 ਵਜੇ ਤੱਕ ਲਗਾ ਲਾਂਗੇ। ਜੇ ਉਹ ਕਹਿਣ ਵੀ ਮੈਮ ਅਸੀਂ 10 ਵਜੇ ਫ੍ਰੀ ਹੋ ਜਾਂਦੇ ਹਾਂ, ਤਾਂ ਅਸੀਂ 10 ਵਜੇ ਦਾ ਟਾਈਮ ਰੱਖੀਦਾ। ਇੱਦਾਂ ਦਾ ਟਾਈਮ ਅਸੀਂ ਤਾਂ ਰੱਖਦੇ ਹਾਂ ਕਿ ਵੱਧ ਤੋਂ ਵੱਧ ਲੇਡੀਜ਼ ਜਿਹੜੀਆਂ ਉਹ ਕੰਮ ਕਾਰ ਆਪਣਾ ਨਿਪਟਾ ਕੇ ਆਪਣੇ ਕੋਲ ਟ੍ਰੇਨਿੰਗ ਲੈਣ ਆ ਸਕਣ।
1: ਡਾਕਟਰ ਸਾਹਿਬ, ਜਿਹੜੀ ਟ੍ਰੇਨਿੰਗ ਤੁਹਾਡੇ ਤੋਂ ਟ੍ਰੇਨਿੰਗ ਲੈ ਕੇ ਕਿਸੇ ਔਰਤ ਨੇ ਵੱਡੇ ਪੱਧਰ ਤੇ ਕੰਮ ਸ਼ੁਰੂ ਕੀਤਾ ਹੋਵੇ ਔਰ ਹੋਰ ਬੀਬੀਆਂ ਦੇ ਲਈ ਉਹ ਮਿਸਾਲ ਬਣ ਚੁੱਕੀ ਹੋਵੇ?
0: ਇੱਕ ਤਾਂ ਸਾਡੇ ਸੰਗਰੂਰ ਤੋਂ ਕੇਵੀਕੇ ਸੰਗਰੂਰ ਤੋਂ ਟ੍ਰੇਨਿੰਗ ਲਿੱਤੀ ਸੀਗੀ ਰਜਿੰਦਰ ਕੌਰ ਜੀ ਨੇ, ਚੱਠਾ ਨੇ ਨੇੜਾ ਪਿੰਡ ਤੋਂ ਉਹਨਾਂ ਨੇ ਟ੍ਰੇਨਿੰਗ 2016 'ਚ ਲਿੱਤੀ ਸੀਗੀ, ਅਤੇ ਅੱਜ 8 ਸਾਲ ਬਾਅਦ ਉਹ ਇੰਨਾ ਵਧੀਆ ਆਪਣਾ ਕੰਮ ਕਰ ਰਹੇ ਨੇ। 2016 'ਚ ਟ੍ਰੇਨਿੰਗ ਲੈ ਲਿੱਤੀ ਸੀਗੀ ਉਹਨਾਂ ਨੇ ਅਚਾਰ ਬਣਾਉਣ ਦੀ, ਅਚਾਰ ਮੁਰੱਬੇ ਚਟਨੀਆਂ ਬਣਾਉਣ ਦੀ। ਤਾਂ ਉਹਦੇ ਤੋਂ ਬਾਅਦ ਅੱਜ ਇਹੋ ਜਿਹਾ ਕੋਈ ਮੇਲਾ ਨਹੀਂ ਗਾ ਪੰਜਾਬ ਦਾ, ਦਿੱਲੀ ਦਾ, ਜਿੱਥੇ ਉਹ ਨਹੀਂ ਜਾ ਕੇ ਆਪਣਾ ਸਮਾਨ ਵੇਚ ਰਹੇ। ਜਿਹੜੇ ਉਹਨਾਂ ਦਾ ਬੇਟਾ ਹੈ, ਉਹਨਾਂ ਦਾ ਜਿਹੜੇ ਹਸਬੈਂਡ ਨੇ, ਉਹ ਵੀ ਇਸੇ ਕੰਮ 'ਚ ਉਹਨਾਂ ਦੇ ਨਾਲ ਸਾਥ ਵਟਾ ਰਹੇ ਨੇ। ਤਾਂ ਇਹ ਚੀਜ਼ ਦਾ ਉਦਾਹਰਣ ਇਹ ਹੈ ਵੀ ਉਹ ਪੂਰੇ ਪੰਜਾਬ 'ਚ, ਪੂਰੇ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਮਸ਼ਹੂਰ ਨੇ, ਕਿ ਜੇ ਅਚਾਰ ਲੈਣਾ ਤਾਂ ਅਸੀਂ ਰਜਿੰਦਰ ਕੌਰ ਦਾ ਲੈਣਾ, ਕਿਉਂਕਿ ਉਹਨਾਂ ਦਾ ਅਚਾਰ ਇੰਨਾ ਕੁ ਵਧੀਆ। ਉਹਨਾਂ ਦੇ ਕੰਮ ਨੂੰ ਵਧਣ ਨੂੰ ਟਾਈਮ ਲੱਗਿਆ, ਪਰ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਮੈਂ ਇੱਕ ਹੀ ਕੰਮ ਫੜੇ ਰੱਖਾਂ। ਤਾਂ ਅੱਜ ਉਹਨਾਂ ਦਾ ਜਿਹੜਾ ਅਚਾਰ ਹੈ ਉਹ ਅਸੀਂ ਸਾਰੇ ਵੀ KVK 'ਚ, ਹੋਰ ਵੀ ਕਿਤੇ ਉਹਨਾਂ ਦਾ ਹੀ ਅਚਾਰ ਸਾਰੇ ਪੁੱਛਦੇ ਆ ਵੀ ਰਜਿੰਦਰ ਕੌਰ ਦਾ ਅਚਾਰ ਹੈ ਤਾਂ ਪੂਰਾ ਵਧੀਆ ਹੋਊਗਾ।
1: ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਤੁਸੀਂ, ਖਾਸ ਕਰਕੇ ਕਿਸਾਨ ਬੀਬੀਆਂ ਨੂੰ ਬਹੁਤ ਹੀ ਲਾਹੇਵੰਦ ਜਾਣਕਾਰੀ ਤੁਸੀਂ ਉਹਨਾਂ ਦੇ ਨਾਲ ਸਾਂਝੀ ਕੀਤੀ। ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿਹੜੀਆਂ ਬੀਬੀਆਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੀਆਂ ਨੇ ਉਹ ਵੀ ਇਸ ਪ੍ਰੋਗਰਾਮ ਤੋਂ ਵੱਧ ਲਾਹਾ ਲੈਣਗੀਆਂ ਔਰ ਟ੍ਰੇਨਿੰਗ ਲੈ ਕੇ ਆਪਣਾ ਕੰਮ ਸ਼ੁਰੂ ਕਰਨਗੀਆਂ, ਆਪਣੀ ਘਰ ਦੀ ਆਰਥਿਕਤਾ ਨੂੰ, ਆਪਣੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਗੀਆਂ। ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
0: ਧੰਨਵਾਦ ਜੀ।
1: ਕਿਸਾਨ ਵੀਰੋ, ਖੇਤੀ ਵਿਭਿੰਨਤਾ ਸਮੇਂ ਦੀ ਲੋੜ ਵੀ ਹੈ, ਬਹੁਤ ਸਾਰੇ ਕਿਸਾਨ ਇਸ ਪਾਸੇ ਆ ਵੀ ਰਹੇ ਨੇ। ਜਿਸ ਕਿਸਾਨ ਬੀਬੀ ਦੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਵਾ ਰਹੇ ਹਾਂ, ਉਹਨਾਂ ਨੇ ਵੀ ਆਪਣਾ ਸਹਾਇਕ ਧੰਦਾ ਸ਼ੁਰੂ ਕੀਤਾ, ਅਚਾਰ ਮੁਰੱਬਾ ਚਟਨੀਆਂ ਬਣਾਉਣ ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਔਰ ਇਸ ਦੇ ਵਿੱਚੋਂ ਬਹੁਤ ਮੁਨਾਫਾ ਕਮਾ ਵੀ ਰਹੇ ਨੇ। ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ।
2: ਥੈਂਕ ਯੂ।
1: ਆਪਣਾ ਨਾਮ ਦੱਸੋ। ਤੁਸੀਂ ਇਸ ਦੀ ਟ੍ਰੇਨਿੰਗ ਵਗੈਰਾ ਲਈ ਹੈ ਜਾਂ ਤੁਸੀਂ ਖੁਦ

0: ਹੀ ਆਪਣਾ ਇਹ ਕੰਮ ਸ਼ੁਰੂ ਕੀਤਾ?
1: ਨਹੀਂ ਸਰ, ਸਾਡੀ ਟ੍ਰੇਨਿੰਗ ਹੋਈ ਹੈ ਜਿਹੜੀ KVK ਸੰਗਰੂਰ ਤੋਂ ਹੋਈ ਹੋਈ ਹੈਗੀ, ਅਤੇ 2015 ਦੇ ਵਿੱਚ ਸਾਡੇ ਸੈਲਫ ਹੈਲਪ ਗਰੁੱਪ ਬਣੇ ਸੀ, ਤਾਂ ਉਸ ਟਾਈਮ ਹੀ ਅਸੀਂ ਨੇ KVK ਤੋਂ ਟ੍ਰੇਨਿੰਗ ਲਿੱਤੀ ਸੀ ਸਰ, ਅਤੇ ਅਸੀਂ ਕਾਫੀ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਿੱਤੀਆਂ ਨੇ, ਤਾਂ ਹੁਣ ਜਿਹੜਾ ਸਾਡਾ ਕੰਮ ਚੱਲ ਰਿਹਾ ਉਹ ਅਚਾਰ ਮੁਰੱਬੇ ਚਟਨੀਆਂ ਦਾ ਚੱਲ ਰਿਹਾ।
0: ਜਿਵੇਂ ਤੁਸੀਂ ਦੱਸਿਆ ਕਾਫੀ ਤਰ੍ਹਾਂ ਦੀਆਂ ਤੁਸੀਂ ਟ੍ਰੇਨਿੰਗਾਂ ਲਿੱਤੀਆਂ ਨੇ, ਇਸ ਤੋਂ ਬਿਨਾਂ ਕਿਹੜੀਆਂ ਕਿਹੜੀਆਂ ਤੁਸੀਂ ਟ੍ਰੇਨਿੰਗਾਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲਈਆਂ ਨੇ?
1: ਸਰ ਪਹਿਲਾਂ, ਸਭ ਤੋਂ ਪਹਿਲਾਂ ਮੇਰਾ ਜਿਹੜਾ ਕੰਮ ਸੀਗਾ ਉਹ ਵਾਸ਼ਿੰਗ ਪਾਊਡਰ ਦਾ ਸੀਗਾ, ਅਤੇ ਉਹਦੀ ਮੈਂ ਟ੍ਰੇਨਿੰਗ ਲਿੱਤੀ ਸੀਗੀ, ਅਤੇ ਜਿਵੇਂ ਬਲੈਕ ਫਰਨੈਲ ਸੀਗੀ, ਡਿਸ਼ ਵਾਸ ਦੀ, ਇਹ ਮੈਂ 3 ਚੀਜ਼ਾਂ ਬਣਾਉਂਦੀ ਸੀ। ਜਿਹੜਾ ਮੇਰਾ ਵਾਸ਼ਿੰਗ ਪਾਊਡਰ ਸੀ ਸਰ, ਉਹਦੇ ਵਿੱਚ ਮਤਲਬ ਕਿ ਇੱਕੋ ਫਰੈਂਡਲੀ ਸੀ ਉਹ, ਉਹਦੇ ਵਿੱਚ ਨਮਕ ਵਗੈਰਾ ਜਾਂ ਆਪਣਾ ਜਿਹੜਾ ਹੁੰਦਾ ਹੈਗਾ ਚਾਕ ਪਾਊਡਰ ਵਗੈਰਾ, ਇਸ ਤਰ੍ਹਾਂ ਦੇ ਕੋਈ ਵੀ ਹੈ ਚੀਜ਼ਾਂ ਨਹੀਂ ਤੀਆਂ ਪਾਉਂਦੇ ਸੀ। ਤਾਂ ਮੈਨੂੰ ਜਿਹੜੀ ਉਹਦੀ ਦਿੱਕਤ ਆਈ ਹੈਗੀ ਸਰ, ਜਿਹੜਾ ਮੇਰਾ ਮਕਾਨ ਹੈ ਉਹ ਖੇਤ ਦੇ ਵਿੱਚ ਹੈਗਾ, ਤਾਂ ਉਹ ਜਿਹੜਾ ਕੈਮੀਕਲ ਸੀ, ਜਦੋਂ ਅਸੀਂ ਕੋਈ ਭਾਂਡੇ ਧੋਂਦੀਆਂ ਸੀ ਜਾਂ ਥੋੜ੍ਹਾ ਬਹੁਤਾ ਉਹ ਇੱਧਰ ਉੱਧਰ ਖਿਲਰਦਾ ਸੀ, ਤਾਂ ਉਹ ਜ਼ਰਾ ਖੇਤ ਦੇ ਵਿੱਚ ਜਾਂਦਾ ਸੀ, ਤਾਂ ਉਹ ਜਿਹੜਾ ਜ਼ਮੀਨੀ ਪੱਧਰ ਸੀ ਉਹ ਖਰਾਬ ਹੁੰਦਾ ਸੀ, ਤਾਂ ਉਹ ਮੈਂ 1 ਸਾਲ ਕੰਮ ਕਰਕੇ ਫਿਰ ਮੈਨੂੰ ਉਹ ਬੰਦ ਕਰਨਾ ਪਿਆ। ਤਾਂ ਉਸ ਤੋਂ ਬਾਅਦ ਫਿਰ ਅਸੀਂ ਅਚਾਰ ਮੁਰੱਬੇ ਚਟਨੀਆਂ ਦੀ ਟ੍ਰੇਨਿੰਗ ਲਿੱਤੀ ਸੀ, ਤਾਂ ਹੁਣ 2016 ਤੋਂ ਸਰ ਮੇਰਾ ਜਿਹੜਾ ਅਚਾਰ ਮੁਰੱਬੇ ਚਟਨੀਆਂ ਦੀ ਕੰਮ ਚੱਲਦਾ ਹੈਗਾ।
0: ਘਰ ਦੇ ਵਿੱਚ ਔਰਤਾਂ ਨੂੰ ਬਹੁਤ ਸਾਰੇ ਕੰਮ ਹੁੰਦੇ ਨੇ, ਜਦੋਂ ਉਹਨਾਂ ਕੰਮਾਂ ਤੋਂ ਬਾਵਜੂਦ ਵੀ ਉਹ ਕੋਈ ਹੋਰ ਕੰਮ ਆਪਣਾ ਸ਼ੁਰੂ ਕਰਨਾ ਚਾਹੁੰਦੀ ਹੈ, ਤਾਂ ਘਰ ਦੇ ਵਿੱਚੋਂ ਜਿਹੜੀ ਗੱਲਬਾਤ ਹੁੰਦੀ ਹੈ ਕਿ ਆਪਣਾ ਰੋਟੀ ਪਾਣੀ ਦਾ ਕੰਮ ਹੈ, ਚੁੱਲ੍ਹਾ ਚੌਂਕਾ ਸਾਂਭੋ, ਆਪਣੇ ਪਸ਼ੂ ਸਾਂਭੋ, ਇਸ ਤੋਂ ਇਲਾਵਾ ਤੁਹਾਨੂੰ ਘਰ ਦੇ ਵਿੱਚੋਂ ਸਪੋਰਟ ਮਿਲੀ ਕਿ ਤੁਸੀਂ ਇਹ ਕੰਮ ਸ਼ੁਰੂ ਕਰੋ?
1: ਹਾਂਜੀ ਸਰ, ਮਤਲਬ ਕਿ ਸਾਡੀ ਛੋਟੀ ਫੈਮਿਲੀ ਹੈਗੀ, ਅਸੀਂ ਪਰਿਵਾਰ ਦੇ ਵਿੱਚ 3 ਜੀਆਂਗੇ, ਤਾਂ ਜਿਹੜੀ ਸਾਡੀ ਜ਼ਮੀਨ ਹੈ ਉਹ ਸਾਡੇ ਲਈ 2 ਏਕੜ ਹੈਗੀ, ਤਾਂ ਜ਼ਮੀਨ ਨਾਲ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀਗਾ ਖੇਤੀ ਦੇ ਨਾਲ, ਤਾਂ ਸਾਨੂੰ ਸਾਰੇ ਪਰਿਵਾਰ ਨੂੰ ਮਤਲਬ ਕਿ ਸਹਾਇਕ ਧੰਦੇ ਦੀ ਲੋੜ ਸੀਗੀ, ਅਤੇ ਪਰਿਵਾਰ ਦੀ ਸਾਨੂੰ ਬਹੁਤ ਸਹਿਯੋਗ ਮਿਲਿਆ। ਬਾਕੀ ਜਿੰਨੇ ਵੀ ਅਸੀਂ ਗਰੁੱਪ ਦੇ ਵਿੱਚ ਮੈਂਬਰ ਹਾਂ, ਸਾਰੇ ਅਸੀਂ 2 ਤੋਂ 3 ਏਕੜ ਸਾਡੀ ਲਵੇ, ਸਾਰਿਆਂ ਲਵੇ ਜ਼ਮੀਨ ਹੈਗੀ, ਤਾਂ ਸਾਰਿਆਂ ਨੂੰ ਹੀ ਕੰਮ ਦੀ ਲੋੜ ਸੀ, ਪਰਿਵਾਰ ਦੀ ਸਾਨੂੰ ਸਾਰਿਆਂ ਨੂੰ ਫੁੱਲ ਸਪੋਰਟ ਸੀਗੀ, ਪਰਿਵਾਰ ਦੇ ਸਹਿਯੋਗ ਨਾਲ ਹੀ ਅਸੀਂ ਕੰਮ ਅੱਗੇ ਲੈ ਕੇ ਗਏ ਹਾਂ।
0: ਜਿਹੜੇ ਤੁਹਾਡੇ ਗਰੁੱਪ ਮੈਂਬਰ ਨੇ,
1: ਹਾਂਜੀ,
0: ਉਹ ਤੁਹਾਡੇ ਪਿੰਡ ਦੇ ਹੀ ਨੇ ਜਾਂ ਪਿੰਡ ਤੋਂ ਬਾਹਰ ਦੇ ਨੇ?
1: ਨਹੀਂ ਸਰ, ਉਹ ਮੇਰੇ ਸਾਰੇ ਪਿੰਡ ਦੇ ਨੇ ਜੀ,
0: ਤੁਹਾਡੇ ਨਾਲ ਹੀ ਕੰਮ ਕਰ ਰਹੇ?
1: ਮੇਰੇ ਨਾਲ ਹੀ ਕੰਮ ਕਰਦੇ ਨੇ।
0: ਤੁਸੀਂ ਹੁਣ ਜਿਹੜਾ ਕੰਮ ਕਰ ਰਹੇ ਹੋ ਅਚਾਰ ਮੁਰੱਬੇ ਦਾ, ਜਿਹੜੇ ਤੁਹਾਡੇ ਬਾਕੀ ਮੈਂਬਰ ਨੇ ਉਹ ਵੀ ਇਸੇ ਕੰਮ ਦੇ ਵਿੱਚ ਹੀ ਨਾ ਜਾਂ ਕੋਈ ਇਸ ਤੋਂ ਇਲਾਵਾ ਹੋਰ ਕੋਈ ਕੰਮ ਕਰ ਰਹੇ ਨੇ ਉਹ?
1: ਨਹੀਂ ਸਰ, ਵੈਸੇ ਤਾਂ ਸਾਡਾ ਜਿਹੜਾ ਮੇਨ ਕੰਮ ਹੈ ਇਹੀ ਹੈਗਾ, ਬਾਕੀ ਜਦੋਂ ਅਸੀਂ ਫ੍ਰੀ ਟਾਈਮ ਹੁੰਦੇ ਹਾਂਗੇ, ਜਿਵੇਂ ਹੁਣ ਅਚਾਰ ਦਾ ਕੰਮ ਹੈ, ਸੀਜ਼ਨ ਦੇ ਵਿੱਚ ਜਿਹੜੇ ਵੀ ਫਲ ਆਉਂਦੇ ਨੇ ਸਟਾਕ ਉਦੋਂ ਸਾਰਾ ਪੈ ਜਾਂਦਾ ਹੈਗਾ, ਅਤੇ ਬਾਅਦ 'ਚ ਮੇਲਿਆਂ ਵਾਲੀ ਪੈਕਿੰਗ ਹੁੰਦੀ ਹੈ, ਜਦੋਂ ਫ੍ਰੀ ਟਾਈਮ ਹੁੰਦਾ ਕੋਈ ਸਿਲਾਈ ਦਾ ਜੋ ਕਢਾਈ ਦਾ ਕੰਮ ਕਰਦੀ ਹੈ, ਤਾਂ ਜਿਹੜੇ ਮੇਰੇ 1 ਮੈਂਬਰ ਨੇ ਮੇਰੇ, ਉਹਨਾਂ ਨੇ ਬੱਕਰੀ ਪਾਲਣ ਦਾ ਵੀ ਕੰਮ ਕਰਿਆ, ਉਹਨਾਂ ਨੇ ਵੀ KVK ਸੰਗਰੂਰ ਤੋਂ ਟ੍ਰੇਨਿੰਗ ਲੈ ਕੇ, ਤਾਂ ਜਿਹੜਾ ਸਾਡਾ ਪਿੰਡ ਸੀ ਉਸ ਟਾਈਮ 'ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਅਡੋਪਟ ਕੀਤਾ ਹੋਇਆ ਸੀਗਾ, ਤਾਂ ਉਦੋਂ ਉਹਨਾਂ ਨੇ ਉਹਨਾਂ ਨੂੰ ਬੱਕਰੀਆਂ ਦਿੱਤੀਆਂ ਸੀ, ਤਾਂ ਅੱਜ ਉਹਨਾਂ ਨੇ 2-4 ਬੱਕਰੀਆਂ ਦਿੱਤੀਆਂ ਸੀ ਸਰ, ਅੱਜ ਉਹਨਾਂ ਨੇ 45 ਤੋਂ 50 ਬੱਕਰੀਆਂ ਦਾ ਜਿਹੜਾ ਕੰਮ ਉਹਨਾਂ ਨੇ ਵੀ ਬਹੁਤ ਉੱਚੇ ਪੱਧਰ 'ਤੇ ਕਰ ਰੱਖਿਆ
0: ਜੀ। ਬਹੁਤ ਵਧੀਆ ਗੱਲ ਹੈ। ਅਚਾਰ ਦੀ ਜੇਕਰ ਆਪਾਂ ਰਜਿੰਦਰ ਜੀ ਗੱਲ ਕਰੀਏ, ਅਚਾਰ ਤੁਸੀਂ ਕਿੰਨੇ ਪ੍ਰਕਾਰ ਦਾ ਅਚਾਰ ਹੈ ਜਿਹੜਾ ਤਿਆਰ ਕਰਦੇ ਹੋ?
1: ਸਰ ਮੇਰੇ ਕੋਲ 15 ਤੋਂ 17 ਜਿਹੜੀਆਂ ਐਟਮਾਂ ਨੇਗੀਆਂ, ਜ਼ਿਆਦਾਤਰ ਜਿਹੜੇ ਅਚਾਰ ਨੇ ਸਾਡੇ ਜਿਵੇਂ ਮੈਡੀਸਨ ਦੀ ਤੌਰ 'ਤੇ ਵਰਤੇ ਜਾਂਦੇ ਨੇ, ਜਿਵੇਂ ਪੁਰਾਣੇ ਤਰੀਕੇ ਨਾਲ ਅਸੀਂ ਬਣਾਉਂਦੇ ਸੀ, ਜਿਵੇਂ ਤੁੱਕਿਆਂ ਦਾ ਅਚਾਰ ਹੋ ਗਿਆ ਸਰ, ਹਲਦੀ ਦਾ ਅਚਾਰ ਹੋ ਗਿਆ, ਜਾਂ ਜਿਹੜਾ ਆਪਣਾ ਬਾੜ ਕਰੇਲਾ ਹੁੰਦਾ, ਛੋਟਾ ਕਰੇਲਾ ਆਪਾਂ ਕਹਿੰਦੇ ਹਾਂਗੇ, ਉਹਦਾ ਅਚਾਰ ਹੋ ਗਿਆ, ਇੱਕ ਸਾਡੀ ਸਪੈਸ਼ਲ ਵਰਾਇਟੀ ਹੈਗੀ ਗੁੜ ਵਾਲਾ ਲਸਣ ਜਾਂ ਡੇਲਿਆਂ ਦਾ ਅਚਾਰ, ਇਹ 2-3 ਚੀਜ਼ਾਂ ਨੇ ਜਿਹੜੀਆਂ ਰਾਜਸਥਾਨ ਦੀ ਵਰਾਇਟੀ ਰਹਿ ਗਈ, ਆਪਣੇ ਪੰਜਾਬ ਦੇ ਵਿੱਚੋਂ ਇਹ ਅਲੋਪ ਹੋ ਚੁੱਕੀਆਂ ਨੇਗੀਆਂ
0: ਜੀ। ਜਿੱਦਾਂ ਤੁਸੀਂ ਗੱਲ ਕੀਤੀ ਤੁੱਕਿਆਂ ਦਾ ਅਚਾਰ,
1: ਹਾਂਜੀ,
0: ਕਿੱਕਰਾਂ ਤਾਂ ਪੰਜਾਬ ਦੇ ਵਿੱਚੋਂ ਅਲੋਪ ਹੋ ਚੁੱਕੀ ਹੈ, ਤੁੱਕਿਆਂ ਦੇ ਤੁਸੀਂ ਪ੍ਰਬੰਧ ਜਿਹੜਾ ਉਹ ਕਿੱਥੋਂ ਕਰਦੇ ਹੋ?
1: ਇਹ ਸਰ ਅਸੀਂ ਰਾਜਸਥਾਨ 'ਚੋਂ ਕਰਦੇ ਹਾਂ, ਤੁੱਕਿਆਂ ਦਾ ਪ੍ਰਬੰਧ, ਅਤੇ ਆਪਣੇ ਬਾੜ ਕਰੇਲੇ ਦਾ ਪ੍ਰਬੰਧ, ਅਤੇ ਇੱਕ ਡੇਲਿਆਂ ਦਾ ਜੀ, ਇਹ ਸਾਡਾ ਰਾਜਸਥਾਨ ਤੋਂ ਅਸੀਂ ਆਪ ਜਾ ਕੇ ਲੈ ਕੇ ਆਉਂਦੇ ਹਾਂਗੇ ਸਰ। ਜਿਹੜੇ ਸਾਡੇ ਪ੍ਰੋਡਕਟ ਨੇ ਸਰ, ਪਹਿਲੇ ਨੰਬਰ 'ਤੇ ਤਾਂ ਇਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਪ੍ਰਜਰਵੇਟ ਜਾਂ ਕਲਰ ਨਹੀਂ ਅਸੀਂ ਯੂਜ ਕਰਦੇ, ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਆਪਣੀਆਂ ਨਾਨੀਆਂ ਦਾਦੀਆਂ ਬਣਾਉਂਦੀਆਂ ਸੀ, ਅਸੀਂ ਉਸੇ ਤਰ੍ਹਾਂ ਹੀ ਬਣਾਉਂਦੇ ਹਾਂ, ਕਿਉਂਕਿ ਅੱਜ ਬਾਜ਼ਾਰਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਕੈਮੀਕਲ ਵਾਲੀਆਂ ਚੀਜ਼ਾਂ ਆ ਰਹੀਆਂ ਨੇਗੀਆਂ, ਤਾਂ ਉਸ ਚੀਜ਼ ਨੂੰ ਲੋਕ ਸਮਝਦੇ ਨੇ, ਤਾਂ ਅਸੀਂ ਦੱਸਦੇ ਹਾਂ ਵੀ ਸਾਡੇ ਚਾਰ ਬਿਲਕੁਲ ਨੇਚਰਲੀ ਨੇਗੇ।
0: ਜਿਹੜੇ ਰਜਿੰਦਰ ਜੀ ਤੁਹਾਡੇ ਕੋਲ ਟ੍ਰੇਨਿੰਗ ਨੇ, ਬਾਕੀ ਤੁਹਾਡਾ ਕੰਮ ਕਰਦੇ ਨੇ, ਜਿੱਦਾਂ ਤੁਸੀਂ ਦੱਸਿਆ ਸੇਲ ਅਤੇ ਪ੍ਰੋਡਕਸ਼ਨ ਦਾ ਤੁਸੀਂ ਜਿਹੜਾ ਕੰਮ ਹੈ ਉਹ ਤੁਸੀਂ ਖੁਦ ਦੇਖਦੇ ਹੋ,
1: ਹਾਂਜੀ,
0: ਕਾਫੀ ਸਮਾਂ ਵੀ ਹੋ ਗਿਆ ਤੁਹਾਨੂੰ ਇਸ ਕੰਮ ਦੇ ਵਿੱਚ ਆਇਆ ਨੂੰ,
1: ਹਾਂਜੀ ਸਰ,
0: ਕਿੰਨਾ ਕੁ ਮੁਨਾਫਾ ਜਿਹੜਾ ਇਸ ਕੰਮ ਤੋਂ ਤੁਹਾਨੂੰ ਪਰ ਮਹੀਨੇ ਦੀ ਜੇ ਅਸੀਂ ਗੱਲ ਕਰੀਏ ਹੋ ਜਾਂਦਾ?
1: ਸਰ ਅਸੀਂ 10,000 ਤੋਂ ਸ਼ੁਰੂ ਕਰਿਆ ਸੀ, ਤਾਂ ਘਰੋਂ ਅਸੀਂ ਕਿਸੇ ਨੂੰ ਕੋਈ ਪੈਸਾ ਨਹੀਂ ਘਰਦਿਆਂ ਤੋਂ ਮੰਗਿਆ ਸੀਗਾ, ਸਾਨੂੰ NRLM ਦੇ ਥਰੂ ਸਾਨੂੰ 10,000 ਰੁਪਇਆ ਮਿਲਿਆ ਸੀਗਾ ਵੀ ਤੁਸੀਂ ਕੋਈ ਕੰਮ ਸ਼ੁਰੂ ਕਰੋ, 10,000 ਤੋਂ ਹੀ ਕੰਮ ਸ਼ੁਰੂ ਕਰਿਆ ਸੀ ਸਰ, ਅਤੇ ਅੱਜ ਜਿਹੜਾ ਮੇਰਾ ਹੈਗਾ ਗਾ ਵੀ ਸਟੋਕ ਹੈਗਾ 15-20 ਲੱਖ ਦਾ ਸਟੋਕ ਪਾਇਆ ਪਿਆ ਹੈਗਾ, ਪਹਿਲਾਂ ਤਾਂ ਸਾਨੂੰ

0: ਨੂੰ ਬਹੁਤ ਘੱਟ ਆਮਦਨ ਹੋਈ ਸੀਗੀ ਜਦੋਂ ਸਾਡਾ ਕੰਮ ਸ਼ੁਰੂ ਹੋਇਆ ਸੀਗਾ। ਕਾਫੀ ਕੰਮ ਚੱਲ ਪਿਆ ਸੀਗਾ। 2018 ਦੇ ਵਿੱਚ ਸਰ ਮੈਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸਟੇਟ ਅਵਾਰਡ ਹੋਇਆ ਸੀਗਾ,
1: ਜੀ
0: ਅਤੇ ਉਦੋਂ ਮੇਰੀ ਕਾਫੀ ਪਹਿਚਾਣ ਬਣ ਗਈ ਸੀ। ਅਤੇ ਵਿੱਚ ਦੀ ਫਿਰ ਕਰੋਨਾ ਆ ਗਿਆ ਸੀ, ਉਦੋਂ ਸਾਨੂੰ ਕਾਫੀ ਲੌਸ ਵੀ ਹੋਇਆ
1: ਜੀ
0: ਦੋ। ਹਾਂਜੀ, ਅਤੇ ਹੁਣ ਜਿਹੜੀ ਸਾਡੀ ਆਮਦਨ ਹੈਗੀ ਉਹ ਸਾਡੀ ਹੈਗੀ 40,000 ਸਾਡੀ ਹੈਗੀ।
1: ਜੀ
0: ਹਾਂਜੀ
1: ਟ੍ਰੇਨਿੰਗ ਲੈਣ ਤੋਂ ਬਾਅਦ ਜਦੋਂ ਸਰਟੀਫਿਕੇਟ ਤੁਹਾਨੂੰ ਟ੍ਰੇਨਿੰਗ ਤੋਂ ਬਾਅਦ ਮਿਲਿਆ,
0: ਹਾਂਜੀ
1: ਉਸ ਤੋਂ ਬਾਅਦ ਸਰਕਾਰ ਵੱਲੋਂ ਜਾਂ ਕੋਈ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਤੁਹਾਨੂੰ ਕੋਈ ਸਹਾਇਤਾ ਦਿੱਤੀ ਗਈ ਕੰਮ ਸ਼ੁਰੂ ਕਰਨ ਦੇ ਵਿੱਚ?
0: ਹਾਂਜੀ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਾਨੂੰ ਜਿਹੜੇ ਮੇਲਿਆਂ ਦਾ ਪ੍ਰਬੰਧ ਹੈ ਜੀ ਉਹ ਕਰਕੇ ਦਿੱਤਾ ਗਿਆ। ਤਾਂ ਸਰਕਾਰ ਵੱਲੋਂ ਸਾਨੂੰ ਜਿਵੇਂ ਸਾਡੇ ਐਨਆਰਐਲਐਮ ਦੇ ਵਿੱਚ ਗਰੁੱਪ ਨੇਗੇ ਜਿਹੜੇ, ਤਾਂ ਉੱਥੋਂ ਸਾਨੂੰ ਜਿਹੜੀ ਫੰਡਿੰਗ ਹੁੰਦੀ ਹੈ।
1: ਰਜਿੰਦਰ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਔਰ ਬਹੁਤ ਹੀ ਲਾਹੇਵੰਦ ਜਾਣਕਾਰੀ ਕਿਸਾਨ ਬੀਬੀਆਂ ਦੇ ਨਾਲ ਸਾਂਝੀ ਕੀਤੀ। ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ।
1: ਇਹ ਸਨ ਬਹੁਤ ਹੀ ਅਗਾਂਹਵਧੂ ਮਹਿਲਾ ਕਿਸਾਨ ਰਜਿੰਦਰ ਕੌਰ। ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਹੋ ਗਿਆ ਇੱਕ ਪੰਜਾਬੀ ਗੀਤ ਦਾ, ਆਓ ਸੁਣਦੇ ਹਾਂ ਕੁਲਦੀਪ ਮਾਣਕ ਨੂੰ।

ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਇਹ ਪੰਜਾਬੀ ਗੀਤ ਤੁਸੀਂ ਸੁਣਿਆ। ਹੁਣ ਸਾਂਝਾ ਕਰਦੇ ਹਾਂ ਮੌਸਮ ਦਾ ਹਾਲ। ਕਿਸਾਨ ਵੀਰੋ, ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਤੱਕ ਰਿਹਾ। ਰਾਤ ਨੂੰ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਰਹੇਗਾ। ਇਸੇ ਤਰ੍ਹਾਂ ਭਲਕੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਤੱਕ ਰਹੇਗਾ। ਆਉਣ ਵਾਲੇ 24 ਘੰਟਿਆਂ ਦੌਰਾਨ ਪਟਿਆਲਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ 24 ਘੰਟਿਆਂ ਦੌਰਾਨ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗਰਮ ਹਵਾ ਚੱਲਦੀ ਰਹੇਗੀ। ਇਹ ਸੀ ਮੌਸਮ ਦਾ ਹਾਲ। ਇਸ ਦੇ ਨਾਲ ਹੀ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਰਣਬੀਰ ਸਿੰਘ ਰਾਣਾ ਨੂੰ ਦਿਓ ਇਜਾਜ਼ਤ।

ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਦੇਸ਼ ਭਗਤੀ ਦੇ ਗੀਤ, ਏਕ ਭਾਰਤ ਸ਼੍ਰੇਸ਼ਠ ਭਾਰਤ ਗੀਤ ਅਤੇ ਇੱਕ ਦੇਸ਼ ਭਗਤੀ ਦਾ ਗੀਤ, ਅਤੇ ਸ਼ਾਮ ਨੂੰ 6:30 ਵਜੇ ਤੁਸੀਂ ਸੁਣੋਗੇ ਨੌਜਵਾਨਾਂ ਦਾ ਪਸੰਦੀਦਾ ਪ੍ਰੋਗਰਾਮ ਬੀਬ ਗਿਓਰ। ਸ਼ਾਮ ਨੂੰ 7 ਵਜੇ ਤੁਸੀਂ ਸੁਣੋਗੇ ਭਗਤੀ ਸੰਗੀਤ ਦਾ ਰੋਜ਼ਾਨਾ ਪ੍ਰੋਗਰਾਮ ਬੰਦਗੀ, ਅਤੇ ਸ਼ਾਮ ਨੂੰ 7:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ। ਸ਼ਾਮ ਸੁਹਾਨੀ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੇ ਮਨਪਸੰਦ ਗੀਤ ਸੁਣ ਸਕਦੇ ਹੋ ਆਪਣੀ ਫਰਮਾਇਸ਼ ਭੇਜ ਕੇ, ਅਸੀਂ ਫੋਨ ਰਾਹੀਂ ਤੁਸੀਂ ਆਪਣੀ ਫਰਮਾਇਸ਼ ਭੇਜ ਕੇ ਹਿੰਦੀ ਅਤੇ ਪੰਜਾਬੀ ਗੀਤ ਸੁਣ ਸਕੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ।

ਰਾਤ 8:15 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਵਿਗਿਆਨ ਜਗਤ। ਇਸ ਵਿੱਚ ਸਾਇੰਸ ਮੈਗਜ਼ੀਨ ਦਾ ਪ੍ਰੋਗਰਾਮ ਤੁਸੀਂ ਸੁਣੋਗੇ ਅਤੇ ਰਾਤ ਨੂੰ 9:15 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਅਤੇ ਰਾਤ 9:00 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

ਰਾਤ 10 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬੀ ਤੜਕਾ, ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ, ਪੰਜਾਬੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਰਾਤ 10:30 ਵਜੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਸਜਿਆ ਪ੍ਰੋਗਰਾਮ ਰਜਨੀਗੰਧਾ ਲੈ ਕੇ ਹਾਜ਼ਰ ਹੋਵਾਂਗੇ। ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ, ਅਤੇ 11:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਸਮਾਚਾਰ, ਅਤੇ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ।

0: ਵਰਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ।
2: ਰੀਮਾ, ਸੋਲਰ ਪੈਨਲ ਲਗਾ ਲੈ, ਸੋਲਰ ਪੈਨਲ ਲਗਾ ਲੈ।
3: ਕਦੋਂ ਤੋਂ ਮੇਰੇ ਸਾਰੇ ਦੋਸਤ ਬੋਲਦੇ ਸਨ, ਪਰ ਮੈਂ ਉਦੋਂ ਮੰਨਿਆ ਜਦੋਂ ਪ੍ਰਧਾਨ ਮੰਤਰੀ ਜੀ ਨੇ ਕਿਹਾ
4: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
3: ਮੈਂ ਪ੍ਰਧਾਨ ਮੰਤਰੀ ਜੀ ਦੇ ਕਹਿਣ ਤੇ ਸੋਲਰ ਪੈਨਲ ਲਗਵਾਇਆ, ਹੁਣ ਮੇਰਾ ਬਿਜਲੀ ਦਾ ਬਿੱਲ ਜ਼ੀਰੋ ਆਇਆ। ਤੁਸੀਂ ਵੀ ਲਵਾ ਲਓ
5: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ PM ਸੂਰਿਆ ਘਰ .gov.in।
6: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ 29 ਮਈ ਨੂੰ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਅਤੇ IPL ਕ੍ਰਿਕਟ ਵਿੱਚ ਕੱਲ੍ਹ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ 29 ਮਈ ਨੂੰ ਹੋਵੇਗੀ। ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਇਹ ਗਿਣਤੀ ਸੂਬੇ ਭਰ ਦੇ 1897 ਵਾਰਡਾਂ ਤੋਂ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿਚੋਂ 22,38,241 ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ, ਜਿਸ ਨਾਲ ਪੋਲਿੰਗ ਫੀਸਦ ਲਗਭਗ 64% ਹੋ ਗਈ। ਇਹ ਨਗਰ ਨਿਗਮ ਚੋਣਾਂ ਨੂੰ ਸਾਲ 2027 ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹੈ। ਇਸ ਬਹੁਕੌਣੀ ਮੁਕਾਬਲੇ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰ ਖੜੇ ਕੀਤੇ ਸਨ। ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਗਿਣਤੀ ਕੇਂਦਰਾਂ ਤੇ ਸਾਰੇ ਪ੍ਰਬੰਧ ਕਰ ਲਏ ਨੇ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਸਮੇਤ 102 ਨਗਰ ਨਿਗਮਾਂ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਤੇ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਬਾਅਦ ਵਿਚ ਲੋਕਾਂ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਰਾਸ਼ਟਰੀ ਰਾਜਧਾਨੀ ਵਿਚ ਮੁੱਖ ਨਮਾਜ਼ ਜਾਮਾ ਮਸਜਿਦ, ਫਤਿਹਪੁਰ ਮਸਜਿਦ ਤੇ ਸ਼ਾਹੀ ਈਦਗਾਹ 'ਚ ਅਦਾ ਕੀਤੀ ਗਈ। ਇਸ ਮੌਕੇ ਸਾਰੀਆਂ ਮਸਜਿਦਾਂ ਦੇ ਇਮਾਮਾਂ ਨੇ ਲੋਕਾਂ ਨੂੰ ਸ਼ਾਂਤੀ ਤੇ ਸਦਭਾਵਨਾ ਬਣਾਈ ਰੱਖਣ ਤੇ ਭਾਈਚਾਰੇ ਨਾਲ ਮਿਲ ਕੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ। ਇਸ ਦੌਰਾਨ ਪੰਜਾਬ ਵਿਚ ਵੀ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹੈ। ਸ਼ਰਧਾਲੂਆਂ ਨੇ ਫਤਿਹਗੜ੍ਹ ਸਾਹਿਬ 'ਚ ਰੋਜ਼ਾ ਸ਼ਰੀਫ, ਅੰਮ੍ਰਿਤਸਰ 'ਚ ਜਾਮਾ ਮਸਜਿਦ, ਹਾਲ ਖੈਰਦੀਨ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਗੁਰਦਾਸਪੁਰ ਤੇ ਹੋਰਨਾਂ ਕਈ ਥਾਵਾਂ ਤੇ ਮਸਜਿਦਾਂ ਅਤੇ ਈਦਗਾਹਾਂ 'ਚ ਨਮਾਜ਼ ਅਦਾ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ ਉਲ ਅਜ਼ਹਾ ਦੇ ਮੌਕੇ ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਮੌਕੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਅੱਜ ਪਾਰਟੀ ਦੀ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪੰਜਾਬ ਇਕਾਈ ਦਾ ਚਾਰਜ ਸੌਂਪਿਆ। ਬਰਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਢਿੱਲੋਂ ਦਾ ਜਨਮ ਬਰਨਾਲਾ ਦੇ ਪਿੰਡ ਟੱਲੇਵਾਲ 'ਚ ਹੋਇਆ ਸੀ। ਉਹਨਾਂ ਨੇ 2007 ਤੋਂ 2017 ਤੱਕ ਇੱਥੋਂ ਵਿਧਾਇਕ ਵਜੋਂ ਸੇਵਾਵਾਂ ਨਿਭਾਈਆਂ। ਬਾਅਦ ਵਿੱਚ ਉਹ ਜੂਨ 2022 'ਚ BJP 'ਚ ਸ਼ਾਮਲ ਹੋਏ ਅਤੇ ਉਹਨਾਂ ਨੂੰ ਪੰਜਾਬ ਇਕਾਈ ਦਾ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਦੌਰਾਨ ਪਾਰਟੀ ਸੂਤਰਾਂ ਨੇ ਦੱਸਿਆ ਕਿ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦਾ 3 ਸਾਲਾਂ ਦਾ ਕਾਰਜਕਾਲ ਇਸ ਸਾਲ ਜੁਲਾਈ 'ਚ ਖਤਮ ਹੋ ਰਿਹਾ ਹੈ ਅਤੇ ਉਹ ਪੰਜਾਬ 'ਚ ਪਾਰਟੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ। ਇਸੇ ਦੌਰਾਨ ਸੁਨੀਲ ਜਾਖੜ ਨੇ ਸ੍ਰੀ ਢਿੱਲੋਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ BJP ਦੇ ਪ੍ਰਧਾਨ ਵਜੋਂ ਸੇਵਾਵਾਂ ਦੇਣੀਆਂ ਉਹਨਾਂ ਲਈ ਬਹੁਤ ਹੀ ਮਾਣ ਤੇ ਜ਼ਿੰਮੇਵਾਰੀ ਵਾਲੀ ਗੱਲ ਰਹੀ ਹੈ। ਪੰਜਾਬ BJP ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌੜ ਨੇ ਵੀ ਸ੍ਰੀ ਢਿੱਲੋਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮਾਈ ਪਾਰ ਚੰਡੀਗੜ੍ਹ ਨੇ ਅੱਜ ਵੀਰ ਸਾਵਰਕਰ ਜਯੰਤੀ ਮੌਕੇ ਆਪਣੇ ਦਫ਼ਤਰ ਵਿਖੇ ਇਕ ਭਾਸ਼ਣ ਮੁਕਾਬਲਾ ਤੇ ਰੀਲ ਮੇਕੇ ਮੁਕਾਬਲਾ ਕਰਵਾਇਆ। ਇਸ ਸਮਾਰੋਹ 'ਚ ਚੰਡੀਗੜ੍ਹ ਭਰ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਵੀਰ ਸਾਵਰਕਰ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਰਚਨਾਤਮਕਤਾ, ਦੇਸ਼ ਭਗਤੀ ਤੇ ਰਾਸ਼ਟਰ ਨਿਰਮਾਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਭਾਸ਼ਣ ਮੁਕਾਬਲਾ ਵਿਕਸਿਤ ਭਾਰਤ ਦੇ ਨਿਰਮਾਣ 'ਚ ਵੀਰ ਸਾਵਰਕਰ ਦੇ ਵਿਚਾਰਾਂ ਦੀ

0: सार्थक का विषय ते करवाया गया, जबकि रील मेकिंग मुकाबला जयवीर सावरकर अज के नौजवानों नाल गल करते विषय ते केंद्रित सी। दोवां मुकाबलों के जेतुआ नूं प्रोग्राम के मुख मेहमान प्रसिद्ध समाज सेवक संजीव राणा वालों इनाम दिते गए। उन्हां कहा कि नौजवानों वीर सावरकर के आदर्शां ते कदरां कीमतां अपना रोजाना जीवन च शामिल करना चाहिए है तां जो समाज नौजवान पीढ़ी नूं नशां तों दूर रख सके ते विकसित भारत के दृष्टिकोण नूं पूरा करन विच सरगर्म योगदान पाया जा सके। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਵੱਲੋਂ ਨਵੀਂ ਆਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਹੈ ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। ਸ੍ਰੀ ਪ੍ਰਧਾਨ ਨਵੀਂ ਦਿੱਲੀ 'ਚ CBSE ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। CBSE 12ਵੀਂ ਜਮਾਤ ਦੀ ਪ੍ਰੀਖਿਆ ਲਈ OSM ਪ੍ਰਣਾਲੀ 'ਚ ਅੰਤਰ ਅਤੇ ਮੁੜ ਮੁਲਾਂਕਣ ਪੋਰਟਲ 'ਚ ਤਕਨੀਕੀ ਖਾਮੀਆਂ ਬਾਰੇ ਚਿੰਤਾਵਾਂ ਬਾਰੇ ਮੰਤਰੀ ਨੇ ਸਵੀਕਾਰ ਕੀਤਾ ਕਿ ਕੁਝ ਮੁੱਦੇ ਸਾਹਮਣੇ ਆਏ ਨੇ ਤੇ ਵਿਦਿਆਰਥੀਆਂ ਨੂੰ ਭਰੋਸਾ ਦਿੰਦਿਆਂ ਉਹਨਾਂ ਕਿਹਾ
1: ਬੱਚੋਂ ਕੋ ਟ੍ਰਾਂਸਪੇਰੈਂਟਲੀ ਆਪਣੇ ਮਾਰਕ ਕੇ ਬਾਰੇ ਮੇਂ ਜਾਣਕਾਰੀ ਮਿਲੇ, ਉਨਕੋ ਟ੍ਰਾਂਸਪੇਰੈਂਟਲੀ ਸਕੈਨ ਕਾਪੀ ਕੇ ਮਾਧਿਅਮ ਸੇ ਉਨਕੀ ਆਨਸਰ ਸ਼ੀਟ ਉਨਕੀ ਹਾਥ ਮੇਂ ਆਏ। ਯੇ OSM ਕੀ ਵਿਵਸਥਾ ਹੈ। ਪਹਿਲੀ ਵਾਰ ਦੇਸ਼ ਮੇਂ CBSE ਨੇ ਇਸਕੋ ਪ੍ਰਯੋਗ ਕੀਆ, ਉਸਮੇਂ ਕੁਝ ਵਿਸੰਗਤੀ ਧਿਆਨ ਮੇਂ ਆ ਰਹੀ, ਇਸਕੋ ਮੈਂ ਦਾਇਤਵ ਲੇਤਾ ਹੂੰ, ਉਸਕੋ ਇਸੇ ਠੀਕ ਕਰਾ ਜਾਏ। ਹਮ ਏਕ ਵੀ ਵਿਦਿਆਰਥੀ ਕੀ ਅਨ ਆਨਸਰਡ ਕੁਆਰੀ ਕੋ ਅਸਮਾਧਿਤ ਨਹੀਂ ਛੋੜੇਂਗੇ।
0: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਅਰਪਿਤ ਪਰਾਸ਼ਰ ਤੇ ਵਿਸ਼ੇਸ਼ ਸੂਦ ਨੂੰ ਅੱਜ ਕੇਰਲ ਦੇ ਏਜੀਮਾਲਾ ਚ ਇੰਡੀਅਨ ਨੇਵਲ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਚ ਭਾਰਤੀ ਜਲ ਸੈਨਾ ਚ ਬਤੌਰ ਅਫਸਰ ਕਮਿਸ਼ਨ ਮਿਲਿਆ। ਪਰੇਡ ਦਾ ਨਿਰੀਖਣ ਦੱਖਣੀ ਨੇਵਲ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ ਇਨ ਚੀਫ਼ ਵਾਈਸ ਐਡਮਿਰਲ ਸਮੀਰ ਸਕਸੈਨਾ ਨੇ ਕੀਤਾ। ਸੰਗਰੂਰ ਜ਼ਿਲ੍ਹੇ ਦੇ ਧੂਰੀ ਦੇ ਰਹਿਣ ਵਾਲੇ ਕੈਡਿਟ ਅਰਪਿਤ ਤੇ ਮੋਹਾਲੀ ਦੇ ਕੈਡਿਟ ਵਿਸ਼ੇਸ਼ ਸੂਦ ਨੇ ਇੰਸਟੀਚਿਊਟ ਚ 2 ਸਾਲ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਰਾਸ਼ਟਰ ਰੱਖਿਆ ਅਕਾਦਮੀ ਚ 3 ਸਾਲ ਅਤੇ INH 1 ਸਾਲ ਦੀ ਸੇਵਾ ਸਿਖਲਾਈ ਪੂਰੀ ਕੀਤੀ ਹੈ। ਹੁਣ ਉਹ ਜਲਦ ਹੀ ਭਾਰਤੀ ਜਲ ਸੈਨਾ 'ਚ ਡਿਊਟੀਆਂ ਨਿਭਾਉਣਗੇ। ਪੰਜਾਬ ਦੇ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹਨਾਂ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ। ਪ੍ਰਸਿੱਧ ਕਵੀ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਮੱਧ ਪ੍ਰਦੇਸ਼ ਦੇ ਭੋਪਾਲ 'ਚ ਦੇਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਬਸ਼ੀਰ ਬਦਰ ਲੰਮੇ ਸਮੇਂ ਤੋਂ ਬਿਮਾਰ ਸਨ। ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਦੇ ਦੇਹਾਂਤ ਤੇ ਦੁੱਖ ਜ਼ਾਹਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਅਪੀਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਪਹਿਲ ਮੁਤਾਬਕ ਹਰ ਬੁੱਧਵਾਰ ਨੂੰ ਵਾਹਨ ਮੁਕਤ ਦਿਵਸ ਮਨਾਉਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਅਧਿਆਪਕਾਂ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਨੇ ਬੀਤੇ ਦਿਨੀ ਸੈਕਟਰ 14 ਅਤੇ 25 ਸਥਿਤ PU ਕੈਂਪਸ 'ਚ ਚਲਾਏ ਗਏ ਵਾਹਨ ਮੁਕਤ ਬੁੱਧਵਾਰ ਅਭਿਆਨ 'ਚ ਹਿੱਸਾ ਲਿਆ। ਵਾਈਸ ਚਾਂਸਲਰ ਪ੍ਰੋਫੈਸਰ ਰੇਨੂਵਿਕ ਦੀ ਪ੍ਰਧਾਨਗੀ ਹੇਠ ਹੋਈ ਯੂਨੀਵਰਸਿਟੀ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਇਹ ਅਭਿਆਨ ਸ਼ੁਰੂ ਕੀਤਾ ਗਿਆ। ਪੰਜਾਬ, ਹਰਿਆਣਾ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਪਿਛਲੇ 1 ਹਫ਼ਤੇ ਤੋਂ ਵੱਧ ਸਮੇਂ ਤੋਂ ਪ੍ਰਭਾਵਿਤ ਕਰਨ ਵਾਲੀ ਭਿਆਨਕ ਲੂ ਅੱਜ ਕੁਝ ਹੱਦ ਤੱਕ ਘਟੀ ਹੈ। ਸਵੇਰ ਸਮੇਂ ਹੋਈ ਬਦਲਵਾਈ, ਹਲਕੀ ਹਵਾ ਅਤੇ ਬੂੰਦਾਬਾਂਦੀ ਨੇ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਦੋਵਾਂ ਰਾਜਾਂ ਵਿਚ ਪਹਿਲਾਂ ਤੋਂ ਜਾਰੀ ਕੀਤੇ ਗਏ ਲੂ ਬਾਰੇ ਯੈਲੋ ਤੇ ਔਰੇਂਜ ਅਲਰਟ ਨੂੰ ਅੱਜ ਗਰਜ ਚਮਕ ਦੇ ਨਾਲ ਮੀਂਹ ਬਾਰੇ ਰੈੱਡ ਅਲਰਟ 'ਚ ਬਦਲ ਦਿੱਤਾ ਹੈ। ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ 'ਤੇ ਅੱਜ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਬਾਰੇ ਰੈੱਡ ਅਲਰਟ ਹੈ। ਉਨ੍ਹਾਂ ਜ਼ਿਲ੍ਹਿਆਂ 'ਚ ਗੁਰਦਾਸਪੁਰ, ਤਰਨ ਤਾਰਨ, ਅੰਮ੍ਰਿਤਸਰ, ਹੁਸ਼ਿਆਰਪੁਰ, ਰੂਪਨਗਰ ਤੇ ਨਵਾਂ ਸ਼ਹਿਰ ਦੇ ਕੁਝ ਹਿੱਸੇ ਸ਼ਾਮਲ ਨੇ। ਹਾਲਾਂਕਿ ਕੱਲ੍ਹ 29 ਮਈ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਕਈ ਥਾਵਾਂ ਤੇ ਗਰਜ ਚਮਕ ਨਾਲ ਭਾਰੀ ਮੀਂਹ, ਤੇਜ਼ ਹਵਾਵਾਂ ਤੇ ਗੜੇਮਾਰੀ ਹੋਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਗਿਆ। 30 ਮਈ ਨੂੰ ਇਕ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ। ਅੱਜ ਪੰਜਾਬ ਦੇ ਫਰੀਦਕੋਟ ਅਤੇ ਹਰਿਆਣਾ ਦਾ ਸਿਰਸਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ। ਸਰਹੰਦ ਕੌਮੀ ਸ਼ਾਹਰਾਹ ਤੇ ਪੈਂਦੇ ਪਿੰਡ ਪਤਾਸਰੀ ਕਲਾਂ ਨੇੜੇ ਇਕ ਬੱਸ ਦੇ ਟਰਾਲੇ ਦੀ ਟੱਕਰ ਹੋਣ ਕਾਰਨ ਬੱਸ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ, ਜਦਕਿ 15 ਮੁਸਾਫਰ ਜ਼ਖਮੀ ਹੋਏ ਨੇ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਦਿੱਲੀ ਤੋਂ ਜੰਮੂ ਦੇ ਕਟੜਾ ਜਾ ਰਹੀ ਇਕ ਤੇਜ਼ ਰਫ਼ਤਾਰ ਬੱਸ ਅੱਗੇ ਜਾ ਰਹੇ ਇਕ ਵੱਡੇ ਟਰਾਲੇ ਦੇ ਪਿੱਛੇ ਜਾ ਟਕਰਾਈ। ਟੱਕਰ ਦੌਰਾਨ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਇਸ ਹਾਦਸੇ 'ਚ ਬੱਸ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਬੱਸ 'ਚ ਸਵਾਰ 15 ਮੁਸਾਫਰ ਗੰਭੀਰ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਉਧਰ ਬਟਾਲਾ ਰੇਲਵੇ ਸਟੇਸ਼ਨ ਦੇ ਇਕ ਸ਼ੈੱਡ ਨੇੜੇ ਅਚਾਨਕ ਅੱਗ ਲੱਗਣ ਕਾਰਨ ਸਮਾਨ ਦਾ ਨੁਕਸਾਨ ਹੋਇਆ। ਰੇਲਵੇ ਸਟੇਸ਼ਨ ਦੇ ਸਟਾਫ ਤੇ ਰੇਲਵੇ ਪੁਲਿਸ ਕਰਮਚਾਰੀਆਂ ਵੱਲੋਂ ਇਸ ਬਾਰੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਅੱਗ ਤੇ ਕਾਬੂ ਪਾ ਲਿਆ ਗਿਆ, ਪਰ ਤਾਰਾਂ ਦੇ ਬੰਡਲ ਤੇ ਪਲਾਸਟਿਕ ਦੀਆਂ ਪਾਈਪਾਂ ਦਾ ਨੁਕਸਾਨ ਹੋਇਆ। IPL ਕ੍ਰਿਕਟ ਵਿਚ ਕੱਲ੍ਹ ਦੂਜੇ ਕੁਆਲੀਫਾਇਰ ਵਿਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਤੇ ਆਖਿਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਨਗਰ ਨਿਗਮ ਦੀਆਂ ਆਮ ਚੋਣਾਂ 2026 ਲਈ ਵੋਟਾਂ ਦੀ ਗਿਣਤੀ ਕੱਲ੍ਹ 29 ਮਈ ਨੂੰ।

0: ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਅੱਜ ਈਦ ਉਲ ਅਜ਼ਹਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਤੋਂ ਆਗੂ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਪੰਜਾਬ 'ਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ ਕੀਤਾ ਅਤੇ ਆਈ ਪੀ ਐਲ ਕ੍ਰਿਕਟ ਵਿੱਚ ਕੱਲ੍ਹ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
1: ਐਫ ਐਮ ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 6:30 ਵੱਜ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਨੌਜਵਾਨ ਵੀਰਾਂ ਦੇ ਲਈ ਪ੍ਰੋਗਰਾਮ ਵਿਬਗਿਓਰ ਦਾ। ਪ੍ਰੋਗਰਾਮ ਵਿਬਗਿਓਰ ਮੈਂ ਲੈ ਕੇ ਹਾਜ਼ਰ ਹਾਂ, ਮੈਂ ਤੇਜਿੰਦਰ ਸਿੰਘ। ਦੋਸਤੋ, ਪ੍ਰੋਗਰਾਮ ਵਿਬਗਿਓਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਆਪਣੇ ਸਰੋਤਿਆਂ ਨੂੰ ਅੱਜ ਈਦ ਦੇ ਤਿਉਹਾਰ ਦੀ ਵਧਾਈ ਦਿੰਦੇ ਹਾਂ। ਅਸੀਂ ਕਾਮਨਾ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਇਹ ਈਦ ਦਾ ਤਿਉਹਾਰ ਸਭ ਦੇ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਅਤੇ ਸਾਡੇ ਸਾਰੇ ਸਰੋਤਿਆਂ ਦੀ ਮਨ ਦੀ ਇੱਛਾ ਪੂਰੀ ਹੋਵੇ। ਆਓ ਸੁਣਦੇ ਹਾਂ ਇਸ ਵਿਚਾਲੇ ਇੱਕ ਗੀਤ।

ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਵਿਬਗਿਓਰ ਦਾ। ਪ੍ਰੋਗਰਾਮ ਵਿਬਗਿਓਰ ਦੇ ਵਿੱਚ ਆਓ ਤੁਹਾਡੇ ਨਾਲ ਇੱਕ ਸੰਦੇਸ਼ ਸਾਂਝਾ ਕਰਦੇ ਹਾਂ। ਦੋਸਤੋ, ਇਹ ਸੰਦੇਸ਼ ਹੈ ਕਿ ਇਨਸਾਨ ਨੂੰ ਮੁਸ਼ਕਿਲਾਂ ਦੀ ਲੋੜ ਹੁੰਦੀ ਹੈ, ਕਿਉਂਕਿ ਉਹਨਾਂ ਦੇ ਬਿਨਾਂ ਜੋ ਕਾਮਯਾਬੀ ਮਿਲਦੀ ਹੈ ਉਹਦਾ ਅਸਲੀ ਮਜ਼ਾ ਨਹੀਂ ਆਉਂਦਾ। ਇਹ ਸ਼ਬਦ ਕਹੇ ਹਨ APJ ਅਬਦੁਲ ਕਲਾਮ ਨੇ। ਔਰ ਗੱਲ ਵੀ ਸਹੀ ਹੈ ਕਿ ਜਦੋਂ ਅਸੀਂ ਕੋਈ ਵੀ ਆਪਾਂ ਸਾਨੂੰ ਅਚੀਵਮੈਂਟ, ਸਾਨੂੰ ਕੋਈ ਕਾਮਯਾਬੀ ਮਿਲਦੀ ਹੈ, ਜੇ ਅਸੀਂ ਠੋਕਰਾਂ ਖਾ ਕੇ, ਮੁਸ਼ਕਿਲਾਂ ਦਾ ਸਾਹਮਣਾ ਕਰਕੇ ਜਦੋਂ ਅਸੀਂ ਉਹ ਅਚੀਵ ਕਰਦੇ ਹਾਂ, ਪ੍ਰਾਪਤ ਕਰਦੇ ਹਾਂ, ਸਾਨੂੰ ਉਸ ਦੇ ਵਿੱਚ ਬਹੁਤ ਮਜ਼ਾ ਆਉਂਦਾ ਹੈ ਜਾਂ ਬਹੁਤ ਖੁਸ਼ੀ ਪ੍ਰਾਪਤ ਹੁੰਦੀ ਹੈ। ਅਤੇ ਕਹਿੰਦੇ ਨੇ ਕਿ ਜਦੋਂ ਆਪਾਂ ਮਿਹਨਤ ਕਰਕੇ ਅਤੇ ਆਪਾਂ ਜੋ ਰਾਹ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਅਸੀਂ ਕੋਈ ਚੀਜ਼ ਪ੍ਰਾਪਤ ਕਰਦੇ ਹਾਂ, ਉਹਦੀ ਜਿਹੜੀ ਜਿੱਤ ਦੀ ਪ੍ਰਾਪਤੀ ਆ ਉਹ ਇੱਕ ਵੱਖਰੀ ਹੁੰਦੀ ਹੈ। ਤਾਂ ਦੋਸਤੋ, ਕਦੇ ਵੀ ਜ਼ਿੰਦਗੀ ਵਿੱਚ ਹਿੰਮਤ ਨਾ ਹਾਰੋ, ਆਪਣੀ ਇੱਕ ਮੋਟੀਵੇਸ਼ਨ ਨਾਲ ਜ਼ਰੂਰ ਅੱਗੇ ਵਧੋ, ਅਤੇ ਆਪਣਾ ਜੋ ਨਿਸ਼ਚਾ ਅਸੀਂ ਬੰਦੇ ਨੇ ਲਿਆ ਹੁੰਦਾ ਹੈ ਤਾਂ ਉਹ ਜ਼ਰੂਰ ਇੱਕ ਤੁਹਾਨੂੰ ਜਿੱਤ ਪ੍ਰਾਪਤ ਹੋਏਗੀ ਕਿਸੇ ਦਿਨ। ਆਓ ਉਸ ਵਿਚਾਲੇ ਸੁਣਦੇ ਇੱਕ ਗੀਤ।

0: ਨਿਬੂ ਨੀ, ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ। ਨਿਜਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ, ਇੰਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ। ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ? ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ? ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: FM ਐਂਡ ਸੋਚ ਸ਼ਾਰੀ ਤੋਂ ਮੈਗਾ ਹਰਟ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਸ਼ਾਮ ਦੇ ਠੀਕ 7:45 ਹੋਣ ਵਾਲੇ ਹਨ। ਅਤੇ ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਵਿਬਕਿਓਰ ਦਾ। ਅਤੇ ਪ੍ਰੋਗਰਾਮ ਵਿਬਕਿਓਰ ਵਿੱਚ ਤੁਹਾਨੂੰ ਅੱਜ ਜਾਣਕਾਰੀ ਦਿੰਦੇ ਹੋਏ ਦੱਸ ਦਈਏ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ

ਦੱਸ ਦਈਏ ਕਿ 1899 ਵਿੱਚ 1899 ਵਿੱਚ ਮਿੱਤਰ ਮਹਿਲਾ ਦੀ ਸਥਾਪਨਾ ਕੀਤੀ ਅਤੇ ਬਾਅਦ ਵਿੱਚ ਇਸ ਦਾ ਨਾਮ 1904 ਵਿੱਚ ਅਭਿਨਵ ਭਾਰਤ ਸੁਸਾਇਟੀ ਰੱਖਿਆ ਗਿਆ। ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਵਿੱਚ ਇਨਕਲਾਬੀ ਰਾਸ਼ਟਰਵਾਦ ਨੂੰ ਉਤਸ਼ਾਹਿਤ ਕਰਨ ਲਈ 1906 ਵਿੱਚ ਲੰਡਨ ਵਿੱਚ ਫ੍ਰੀ ਇੰਡੀਆ ਸੁਸਾਇਟੀ ਦੀ ਸਥਾਪਨਾ ਕੀਤੀ ਅਤੇ ਲੰਡਨ ਵਿੱਚ ਇੰਡੀਆ ਹਾਊਸ ਸ਼ਿਆਮ ਜੀ ਕ੍ਰਿਸ਼ਨ ਵਰਮਾ ਦੁਆਰਾ ਸਥਾਪਿਤ ਕੀਤੀ ਗਈ ਵਿੱਚ ਇੱਕ ਭੂਮਿਕਾ ਨਿਭਾਈ ਜੋ ਕਿ ਇਨਕਲਾਬੀ ਗਤੀਵਿਧੀਆਂ ਦਾ ਕੇਂਦਰ ਸੀ। ਗੁਰੀਲਾ ਯੁੱਧ ਦੀ ਵਕਾਲਤ ਕੀਤੀ ਗਈ ਅਤੇ ਕਥਿਤ ਤੌਰ 'ਤੇ ਹੱਥ ਨਾਲ ਬਣੇ ਬੰਬ ਬਣਾਉਣ ਵਿੱਚ ਸ਼ਾਮਲ ਸੀ ਅਤੇ ਮਦਨ ਲਾਲ ਢੀਂਗਰਾ ਨੂੰ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕੀਤੀ ਸੀ। ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਸੀ, ਹਿੰਦੂਤਵ ਕੌਣ ਹਿੰਦੂ ਹੈ ਨਾਮਕ ਪ੍ਰਭਾਵਸ਼ਾਲੀ ਕਿਤਾਬ ਲਿਖੀ ਅਤੇ ਭਾਰਤੀ ਆਜ਼ਾਦੀ ਦੀ ਪਹਿਲੀ ਜੰਗ ਦਾ ਇਤਿਹਾਸ ਵੀ ਇੱਕ ਕਿਤਾਬ ਲਿਖੀ। ਸਵਰਕਰ ਕਈ ਵਾਰ ਆਪਣੀਆਂ ਕੁਝ ਲਿਖਤਾਂ ਲਈ ਮਹਿਰਿਤ ਕਲਮੀ ਤਾਮ ਦੀ ਵਰਤੋਂ ਵੀ ਕਰਦੇ ਸਨ। ਉਹਨਾਂ ਨੂੰ 1909 ਵਿੱਚ ਮੋਰਲੇ ਮਿੰਟੋ ਸੁਧਾਰ ਇੰਡੀਅਨ ਕੌਂਸਲ ਐਕਟ 1909 ਵਿੱਚ ਦੇ ਅਨੁਸਾਰ ਉਹਨਾਂ ਵਿਰੁੱਧ ਹਥਿਆਰਬੰਦ ਬਗਾਵਤ ਦੀ ਸਾਜ਼ਿਸ਼ ਰਚਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਹਨਾਂ ਨੂੰ ਹਵਾਲਗੀ ਕਰ ਦਿੱਤੀ ਗਈ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਦਿੱਤੀ ਗਈ ਸੀ। ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਜਿਸ ਨੂੰ ਕਾਲਾ ਪਾਣੀ ਵੀ ਕਿਹਾ ਜਾਂਦਾ ਹੈ ਦੀ ਸੈਲੂਲਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਬਾਅਦ ਵਿੱਚ ਉਹਨਾਂ ਨੂੰ 1937 ਤੱਕ ਰਤਨਾਗਿਰੀ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ। ਉਹਨਾਂ ਦੇ ਰਾਜਨੀਤਿਕ ਕਰੀਅਰ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਰਿਹਾਈ ਤੋਂ ਬਾਅਦ ਸਵਰਕਰ ਨੇ ਹਿੰਦੂ ਮਹਾਸਭਾ ਜੋ ਕਿ 1937 ਤੋਂ 1943 ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ ਭਾਰਤ ਛੱਡੋ ਅੰਦੋਲਨ 1942 ਦਾ ਵਿਰੋਧ ਕੀਤਾ ਅਤੇ ਇਸ ਨੂੰ ਅਵਿਵਾਹਿਕ ਸਮਝਦਿਆਂ ਉਹ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਦੇ ਹੋਏ ਕ੍ਰਿਪਸ ਮਿਸ਼ਨ ਵੇਵਲ ਯੋਜਨਾ ਅਤੇ ਵਿਚਾਰ ਵਟਾਂਦਰੇ ਵਿੱਚ ਰੁੱਝੇ ਹੋਏ ਸਨ। ਤਿਲਕ, ਲਾਜਪਤ ਰਾਏ ਅਤੇ ਬਿਪਿਨ ਚੰਦਰ ਪਾਲ ਤੋਂ ਪ੍ਰਭਾਵਿਤ ਹੋ ਕੇ ਸਵਰਕਰ ਨੇ ਇੱਕੀਕ੍ਰਿਤ ਰਾਸ਼ਟਰ ਦੀ ਕਲਪਨਾ ਕੀਤੀ ਜਿਸ ਵਿੱਚ ਸਾਰਿਆਂ ਲਈ ਬਰਾਬਰ ਅਧਿਕਾਰ ਹੋਣ, ਜਿਸ ਦੀਆਂ ਜੜ੍ਹਾਂ ਭਾਰਤ ਪ੍ਰਤੀ ਵਫਾਦਾਰੀ ਵਿੱਚ ਜੜੀਆਂ ਹੋਣ, ਨਾਗਰਿਕ ਆਜ਼ਾਦੀਆਂ ਅਤੇ ਸਮਾਜਿਕ ਸੁਧਾਰਾਂ ਦੇ ਇੱਕ ਮਜ਼ਬੂਤ ਸਮਰਥਕ। ਉਹਨਾਂ ਨੇ ਜਾਤੀਵਾਦ ਦੇ ਵਿਰੁੱਧ ਲੜਾਈ ਲੜੀ, ਅੰਤਰਜਾਤੀ ਵਿਆਹ, ਦਲਿਤ ਮੰਦਰ ਵਿੱਚ ਪ੍ਰਵੇਸ਼ ਜਿਵੇਂ ਕਿ ਪਤਿਤ ਪਵਨ ਮੰਦਰ, ਸਮੁੰਦਰੀ ਪਾਰ ਅਤੇ ਹਿੰਦੂ ਧਰਮ ਵਿੱਚ ਮੁੜ ਪਰਿਵਰਤਨ ਨੂੰ ਉਤਸ਼ਾਹਿਤ ਕੀਤਾ। 1964 ਵਿੱਚ ਇਹ ਮਹਿਸੂਸ ਕਰਦੇ ਹੋਏ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਉਹਨਾਂ ਦਾ ਮਿਸ਼ਨ ਪੂਰਾ ਹੋ ਗਿਆ ਹੈ, ਸਵਰਕਰ ਨੇ 1 ਫਰਵਰੀ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਅਤੇ 26 ਫਰਵਰੀ 1966 ਨੂੰ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ 2002 ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਪੋਰਟ ਬਲੇਅਰ ਹਵਾਈ ਅੱਡੇ ਦਾ ਨਾਮ ਬਦਲ ਕੇ ਵੀਰ ਸਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਰੱਖਿਆ ਗਿਆ। ਡਾਕਟਰ, ਦੱਸੋ ਇਹ ਸੀ ਇਸ ਵੇਲੇ ਤੁਹਾਡੇ ਸਾਹਮਣੇ ਵੀਰ ਸਵਰਕਰ ਯਾਨੀ ਕਿ ਵਿਨਾਇਕ ਦਮੋਦਰ ਦਾਸ ਵੀ ਡੀ ਸਵਰਕਰ ਬਾਰੇ ਜਾਣਕਾਰੀ। ਆਓ ਸੁਣਦੇ ਹਾਂ ਪ੍ਰੋਗਰਾਮ ਵਿੱਚ ਅਗਲਾ ਗੀਤ।

ਦਸਤ, ਪੇਚਿਸ਼, ਹੈਜ਼ਾ, ਡਾਇਰੀਆ ਵਰਗੀਆਂ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਕੋਪ ਬਹੁਤ ਵੱਧ ਗਿਆ ਹੈ। ਬਹੁਤ ਜ਼ਰੂਰੀ ਹੈ ਕਿ ਖਾਣ ਪੀਣ 'ਚ ਸਾਫ਼ ਸਫਾਈ ਦਾ ਖਿਆਲ ਰੱਖਿਆ ਜਾਏ। ਫਿਲਟਰਡ ਪਾਣੀ ਜਾਂ ਪਾਣੀ ਉਬਾਲ ਕੇ ਹੀ ਇਸਤੇਮਾਲ ਕੀਤਾ ਜਾਏ। ਗੰਦਾ ਪਾਣੀ ਜੇ ਤੁਹਾਡੇ ਇਲਾਕੇ 'ਚ ਆਉਂਦਾ ਤਾਂ ਤੁਸੀਂ ਪਿੰਡ ਦੇ ਸਰਪੰਚ ਜਾਂ ਸੰਬੰਧਿਤ ਅਧਿਕਾਰੀਆਂ ਨੂੰ ਰਿਪੋਰਟ ਕਰ ਸਕਦੇ ਹੋ। ਦਸਤ ਹੋਣ 'ਤੇ ORS ਦਾ ਘੋਲ ਦੇਣਾ ਫਾਇਦੇਮੰਦ ਹੁੰਦਾ ਹੈ। ORS ਯਾਨੀ ਓਰਲ ਰੀਹਾਈਡਰੇਸ਼ਨ ਸੋਲਿਊਸ਼ਨ। ORS ਦੀ ਮਦਦ ਨਾਲ ਸਰੀਰ 'ਚ ਇਲੈਕਟ੍ਰੋਲਾਈਟਸ ਦਾ ਬੈਲੈਂਸ ਬਣਿਆ ਰਹਿੰਦਾ ਹੈ, ਯਾਨੀ ਪਾਣੀ, ਨਮਕ ਅਤੇ ਜ਼ਰੂਰੀ ਖਣਿਜਾਂ ਦੀ ਕਮੀ ਨਹੀਂ ਹੁੰਦੀ ਅਤੇ ਨਾਲ ਹੀ ਤਾਕਤ ਵੀ ਮਿਲਦੀ ਹੈ। ਅੱਜ ਕੱਲ੍ਹ ਬਾਜ਼ਾਰ 'ਚ ਕਈ ਤਰ੍ਹਾਂ ਦੇ ORS ਦੇ ਪੈਕੇਟ ਮਿਲਦੇ ਨੇ। ਯਾਦ ਰੱਖੋ ਕਿ WHO ਰਿਕਮੈਂਡਡ ORS ਦਾ ਹੀ ਇਸਤੇਮਾਲ ਕਰੋ ਔਰ ਇਸ ਨੂੰ ਸਿਰਫ ਪਾਣੀ 'ਚ ਮਿਲਾਉਣਾ ਹੈ, ਸੂਪ, ਜੂਸ, ਦੁੱਧ ਜਾਂ ਹੋਰ ਕਿਸੇ ਚੀਜ਼ 'ਚ ਨਹੀਂ। ਇਸ ਗੱਲ ਦਾ ਖਿਆਲ ਰੱਖਣਾ ਜ਼ਰੂਰੀ ਹੈ ਕਿ ਪਾਣੀ ਉਬਲਿਆ ਹੋਇਆ ਜਾਂ ਫਿਲਟਰਡ ਹੋਣਾ ਚਾਹੀਦਾ ਹੈ। ਜੇ ਪੈਕੇਟ ਉਪਲਬਧ ਨਹੀਂ ਤਾਂ ORS ਦਾ ਘੋਲ ਘਰ 'ਚ ਵੀ ਬਣਾਇਆ ਜਾ ਸਕਦਾ ਹੈ। 1 ਲੀਟਰ ਪਾਣੀ ਉਬਾਲ ਕੇ ਜਾਂ ਫਿਲਟਰਡ ਪਾਣੀ ਦਾ ਇਸਤੇਮਾਲ ਕਰੋ। ਉਹਦੇ 'ਚ 30 ਗ੍ਰਾਮ ਯਾਨੀ 6 ਛੋਟੇ ਚਮਚ ਚੀਨੀ, ਅੱਧਾ ਛੋਟਾ ਚਮਚ ਨਮਕ ਚੰਗੀ ਤਰ੍ਹਾਂ ਘੋਲ ਲਓ। ਇਸ ਨੂੰ ਮਰੀਜ਼ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ ਦਿੱਤਾ ਜਾ ਸਕਦਾ ਹੈ। ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ 2 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਦਸਤ ਤੋਂ ਬਾਅਦ 1/4 ਤੋਂ ਲੈ ਕੇ 1/2 ਕੱਪ ORS ਦਿੱਤਾ ਜਾਣਾ ਚਾਹੀਦਾ ਹੈ। 2 ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਨੂੰ ਦਸਤ ਤੋਂ ਬਾਅਦ 1/2 ਕੱਪ ਤੋਂ ਲੈ ਕੇ 1 ਕੱਪ ਤੱਕ ORS ਦਾ ਘੋਲ ਦਿੱਤਾ ਜਾ ਸਕਦਾ ਹੈ। ਵੱਡਿਆਂ 'ਚ ਦਸਤ ਹੋਣ 'ਤੇ 1 ਦਿਨ 'ਚ 3 ਲੀਟਰ ਤੱਕ ਦਾ ORS ਦਾ ਘੋਲ ਪੀਣ ਲਈ ਦੇਣਾ ਚਾਹੀਦਾ ਹੈ। ਬੱਚਿਆਂ 'ਚ ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ ORS ਪਿਆਉਣ ਦੇ ਬਾਵਜੂਦ ਜੇ ਤੁਹਾਨੂੰ ਕੁਝ ਖਾਸ ਅਲਾਮਤਾਂ ਨਜ਼ਰ ਆਉਂਦੀਆਂ ਨੇ, ਜਿਵੇਂ ਕਿ ਬੱਚੇ ਦੇ ਸਿਰ ਦਾ ਕੁਝ ਹਿੱਸਾ ਨਰਮ ਪੈ ਜਾਣਾ, ਮੂੰਹ ਸੁੱਕਣਾ, ਬੱਚੇ ਦੀ ਸਾਹ ਤੇਜ਼ ਹੋ ਜਾਣਾ, ਰੋਣ 'ਤੇ ਅੱਖਾਂ 'ਚੋਂ ਹੰਝੂ ਨਾ

0: ਜਾਣਾ, ਗਹਿਰੇ ਪੀਲੇ ਰੰਗ ਦੇ ਦਸਤ ਹੋਣਾ, ਸਰਦੀ ਜ਼ੁਕਾਮ ਜਾਂ ਹੱਥ 'ਤੇ ਧੱਬੇ ਹੋ ਜਾਣਾ, ਔਰ ਬੱਚਾ ਜ਼ਿਆਦਾ ਸੁਸਤ ਦਿਖਾਈ ਦੇ ਅਤੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਵੱਡਿਆਂ 'ਚ ਚੱਕਰ ਆਉਣਾ, ਬਹੁਤ ਜ਼ਿਆਦਾ ਪਿਆਸ ਲੱਗਣਾ, ਮੂੰਹ ਸੁੱਕਣਾ, ਸਾਹ ਤੇਜ਼ ਹੋ ਜਾਣਾ, ਧੜਕਣ ਦਾ ਵਧਣਾ, ਗਹਿਰੇ ਪੀਲੇ ਰੰਗ ਦਾ ਪਿਸ਼ਾਬ, ਸਿਰ ਦਰਦ, ਚੱਕਰ ਆਉਣਾ, ਚਮੜੀ ਦਾ ਸੁੱਕ ਜਾਣਾ ਜਾਂ ਢਿੱਲੇ ਪੈ ਜਾਣਾ, ਇਹ ਲੱਛਣ ਦੱਸਦੇ ਨੇ ਕਿ ਡਾਕਟਰੀ ਸਲਾਹ ਦੀ ਜ਼ਰੂਰਤ ਹੈ। ਇਹ ਯਾਦ ਰੱਖੋ ਕਿ ਦਸਤ ਹੋਣ ਦੇ ਹਾਲਾਤ 'ਚ ORS ਦਾ ਕੋਲ ਪ੍ਰਾਥਮਿਕ ਅਤੇ ਕਾਰਗਰ ਇਲਾਜ ਵੀ ਹੈ ਅਤੇ ਮਹੱਤਵਪੂਰਨ ਦਵਾਈ ਵੀ।
1: ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਵਿਬਕਿਓਰ ਦਾ। ਆਓ ਪ੍ਰੋਗਰਾਮ ਵਿਬਕਿਓਰ 'ਚ ਸੁਣਦੇ ਹਾਂ ਅਗਲਾ ਗੀਤ।

FM ਬੈਂਡ ਸੋਚ ਰਹੀ ਹੈ 2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ ਠੀਕ 7 ਵੱਜ ਰਹੇ ਹਨ ਅਤੇ ਆਓ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ 'ਤੇ ਨਜ਼ਰ ਮਾਰ ਲਈਏ।

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੁਲਿਸ ਨੂੰ ਲੋਕਾਂ, ਖਾਸ ਕਰਕੇ ਔਰਤਾਂ, ਗਰੀਬਾਂ ਅਤੇ ਬੱਚਿਆਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋਣ ਲਈ ਕਿਹਾ ਏ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ CBSE ਵੱਲੋਂ ਨਵੀਂ ਔਨ ਸਕਰੀਨ ਮਾਰਕਿੰਗ ਪ੍ਰਣਾਲੀ ਇੱਕ ਪ੍ਰਗਤੀਸ਼ੀਲ ਵਿਧੀ ਏ, ਜਿਸ ਦਾ ਉਦੇਸ਼ ਵਧੇਰੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਏ। BJP ਨੇ ਪੰਜਾਬ ਸਮੇਤ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਏ। ਕੇਵਲ ਸਿੰਘ ਢਿੱਲੋਂ ਨੂੰ ਪੰਜਾਬ BJP ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਏ। ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਏ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਏ ਕਿ ਭਾਰਤ ਦੇ ਮਿਹਨਤੀ ਕਿਸਾਨਾਂ ਦੇ ਅਣਥੱਕ ਯਤਨਾਂ ਸਦਕਾ ਦੇਸ਼ ਵਿੱਚ ਅਨਾਜ ਦਾ ਢੁਕਵਾਂ ਭੰਡਾਰ ਮੌਜੂਦ ਏ।

ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਵਿੱਚ ਸਥਿਤੀ ਦੀ ਸਮੀਖਿਆ ਕੀਤੀ ਅਤੇ ਸ਼ਾਂਤੀ ਬਣਾਈ ਰੱਖਣ ਵਿੱਚ ਹੋਈ ਪ੍ਰਗਤੀ 'ਤੇ ਤਸੱਲੀ ਪ੍ਰਗਟ ਕੀਤੀ। ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਹੈ ਕਿ ਮੌਜੂਦਾ ਸਾਲ ਦੇ ਪਹਿਲੇ 5 ਮਹੀਨਿਆਂ ਵਿੱਚ ਛੱਤਬੀੜ ਚਿੜੀਆਘਰ ਵਿਖੇ 2,31,930 ਸੈਲਾਨੀਆਂ ਦੀ ਆਮਦ ਦਰਜ ਕੀਤੀ ਗਈ ਹੈ। ਫਤਿਹਗੜ੍ਹ ਸਾਹਿਬ ਵਿਖੇ ਇੱਕ ਸਰਹੰਦ ਰਾਸ਼ਟਰੀ ਸ਼ਾਹਰਾਹ 'ਤੇ ਬੀਤੀ ਰਾਤ ਇੱਕ ਖੜ੍ਹੇ ਟਰਾਲੇ ਵਿੱਚ ਦਿੱਲੀ ਤੋਂ ਕਟੜਾ ਜਾ ਰਹੇ ਇੱਕ ਬੱਸ 'ਤੇ ਟਕਰਾ ਜਾਣ ਕਾਰਨ ਬੱਸ ਡਰਾਈਵਰ ਦੀ ਮੌਤ ਹੋ ਗਈ ਹੈ ਅਤੇ 15 ਸਵਾਰੀਆਂ ਜ਼ਖਮੀ ਹੋ ਗਈਆਂ ਨੇ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਕੁਝ ਥਾਵਾਂ 'ਤੇ ਲੂ ਚੱਲਣ ਅਤੇ ਗਰਜ ਨਾਲ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦੀ ਪੇਸ਼ਨਗੋਈ ਕਰਦਿਆਂ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅਤੇ ਅੰਤ ਵਿੱਚ ਭਾਰਤ ਦੇ ਸੁਮਿਤ ਅੰਤਿਲ ਨੇ ਬੈਂਗਲੁਰੂ ਵਿੱਚ 8ਵੀਂ ਇੰਡੀਅਨ ਓਪਨ ਅੰਤਰਰਾਸ਼ਟਰੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਰਦਾਂ ਦੇ ਜੈਵਲਿਨ ਥਰੋ F64 ਸ਼੍ਰੇਣੀ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗਮਾ ਜਿੱਤਿਆ ਹੈ। ਇਹ ਸਨ ਇਸ ਵੇਲੇ ਦੀਆਂ ਕੁਝ ਮੁੱਖ ਸੁਰਖੀਆਂ ਅਤੇ ਸਮਾਂ ਮਿਲਾ ਲਓ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 7:03 ਹੋ ਰਹੇ ਨੇ ਅਤੇ ਹੁਣ ਵਿਹਲਾ ਹੋ ਗਿਆ ਹੈ ਰੋਜ਼ਾਨਾ ਭਗਤੀ ਸੰਗੀਤ ਦੇ ਪ੍ਰੋਗਰਾਮ ਦਾ। ਪ੍ਰੋਗਰਾਮ ਬੰਦਗੀ, ਆਓ ਪ੍ਰੋਗਰਾਮ ਬੰਦਗੀ ਵਿੱਚ ਸੁਣਦੇ ਹਾਂ ਸ਼ਬਦ ਭਾਈ ਲਖਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਭਗਤੀ ਸੰਗੀਤ ਦੇ ਪ੍ਰੋਗਰਾਮ ਬੰਦਗੀ ਦਾ। ਆਓ ਇਸੇ ਪ੍ਰੋਗਰਾਮ ਤਹਿਤ ਸੁਣਦੇ ਹਾਂ ਅਗਲਾ ਸ਼ਬਦ ਭਾਈ ਸਤਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ।

ਇਸ ਦੇ ਨਾਲ ਹੀ ਪ੍ਰੋਗਰਾਮ ਬੰਦਗੀ ਸਮਾਪਤ ਕਰਨ ਦੀ ਮੈਨੂੰ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਟਿਊਨ ਇਨ ਕੀਤਾ ਹੈ ਆਪਣਾ ਤੁਹਾਡਾ ਆਪਣਾ ਰੇਡੀਓ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸ਼ਾਮ ਦੇ 7:30 ਵੱਜ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ ਪੰਜਾਬੀ ਵਿੱਚ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ, ਆਓ ਸੁਣਦੇ ਹਾਂ।

नमस्कार, ये आकाशवाणी है। खबरों के इस बुलेटिन में मैं अमन

0: ਅਤੇ ਪਹਿਲਾਂ ਚੋਣਵੀਆਂ ਖਬਰਾਂ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ। ਡੀ ਕੇ ਸ਼ਿਵ ਕੁਮਾਰ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ 'ਚ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੇਸ਼ ਤੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਭੋਪਾਲ ਵਿੱਚ 91 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਅਤੇ ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ 3 ਟਵੈਂਟੀ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਰਾਤੀ ਚੈਮਸਫੋਰਡ ਵਿੱਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਲੋਕ ਭਵਨ ਵਿਖੇ ਰਾਜਪਾਲ ਦੇ ਸਕੱਤਰ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸ਼੍ਰੀ ਸਿੱਧਰਮਈਆ ਨੇ ਕਿਹਾ ਹੈ ਕਿ ਉਨ੍ਹਾਂ ਨੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਨਾਮਜ਼ਦ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੂੰ ਅਹੁਦਾ ਸੰਭਾਲਣ ਲਈ ਸੱਦਾ ਦੇਣ, ਕਿਉਂਕਿ ਉਨ੍ਹਾਂ ਦੀ ਸਰਕਾਰ ਨੂੰ 136 ਤੋਂ ਵੱਧ ਵਿਧਾਇਕਾਂ ਦੇ ਸਮਰਥਨ ਨਾਲ ਵਿਧਾਨ ਸਭਾ ਵਿੱਚ ਪੂਰਨ ਬਹੁਮਤ ਹਾਸਲ ਹੈ। ਸ਼੍ਰੀ ਸਿੱਧਰਮਈਆ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਸੀਟ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਨਿਮਰਤਾ ਨਾਲ ਠੁਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦੀ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ। ਸ਼੍ਰੀ ਸਿੱਧਰਮਈਆ ਨੇ ਕਿਹਾ ਕਿ ਉਹ ਰਾਜ ਦੇ ਲੋਕਾਂ ਲਈ ਕੰਮ ਕਰਦੇ ਰਹਿਣਗੇ। ਸਿੱਧਰਮਈਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਤੋਂ ਬਾਅਦ 2023 ਵਿੱਚ ਦੂਜੀ ਵਾਰ ਕਰਨਾਟਕਾ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2013 ਤੋਂ 2018 ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਸੀ। ਉਨ੍ਹਾਂ ਦੇ ਅਸਤੀਫੇ ਨਾਲ ਰਾਜ ਵਿੱਚ ਇੱਕ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੱਤਾ ਸੰਘਰਸ਼ ਦਾ ਅੰਤ ਹੋ ਗਿਆ ਹੈ। ਨਾਮਜ਼ਦ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਕਰਨਾਟਕਾ ਕਾਂਗਰਸ ਦੇ ਇੱਕ ਸੀਨੀਅਰ ਨੇਤਾ ਨੇ ਅਤੇ ਵਰਤਮਾਨ ਵਿੱਚ ਉਪ ਮੁੱਖ ਮੰਤਰੀ ਨੇ। ਉਨ੍ਹਾਂ ਨੇ 2023 ਦੀਆਂ ਕਰਨਾਟਕਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤੀ ਜਨਤਾ ਪਾਰਟੀ ਨੇ ਅੱਜ 3 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਲਈ ਨਵੇਂ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਕੇਵਲ ਸਿੰਘ ਢਿੱਲੋਂ ਨੂੰ ਬੀਜੇਪੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪੂਰਬੀ ਦਿੱਲੀ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸ਼ ਮਲਹੋਤਰਾ ਨੂੰ ਪਾਰਟੀ ਦੀ ਦਿੱਲੀ ਇਕਾਈ ਦਾ ਪ੍ਰਧਾਨ ਬਣਾਇਆ ਗਿਆ ਹੈ। ਡਾਕਟਰ ਅਰਚਨਾ ਗੁਪਤਾ ਨੂੰ ਹਰਿਆਣਾ ਬੀਜੇਪੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਅਭਿਸ਼ੇਕ ਦੇਬਰਾਏ ਤ੍ਰਿਪੁਰਾ ਬੀਜੇਪੀ ਇਕਾਈ ਦੇ ਪ੍ਰਧਾਨ ਹੋਣਗੇ। ਇਨ੍ਹਾਂ ਨਿਯੁਕਤੀਆਂ ਦੇ ਨਾਲ ਸ਼੍ਰੀ ਨਵੀਨ ਨੇ ਰਾਜਾਂ ਦੇ ਨਾਲ ਨਾਲ ਰਾਸ਼ਟਰੀ ਪੱਧਰ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਦੇਸ਼ ਤੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਨੇ ਇਹ ਗੱਲ ਅੱਜ ਗਾਂਧੀ ਨਗਰ ਵਿੱਚ ਲੋਕ ਸਭਾ ਹਲਕੇ ਵਿੱਚ 340 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਅਤੇ ਨੀਂਹ ਰੱਖਣ ਤੋਂ ਬਾਅਦ ਇੱਕ ਜਨਤਕ ਮੀਟਿੰਗ ਵਿੱਚ ਕਹੀ। ਸ਼੍ਰੀ ਸ਼ਾਹ ਨੇ ਕਿਹਾ ਕਿ ਸਰਕਾਰ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ।
1: ਉਸ ਬੱਚੇ ਕੋ ਦੇਸ਼ ਕੇ ਬਾਹਰ ਨਿਕਾਲਨਾ ਇਹ ਹਮਾਰੀ ਸਰਕਾਰ ਕਾ ਸੰਕਲਪ ਹੈ ਔਰ ਇਸਕੇ ਲਈ ਨਰੇਂਦਰ ਮੋਦੀ ਜੀ ਨੇ ਇੱਕ ਡੈਮੋਗ੍ਰਾਫੀ ਚੇਂਜ ਕਮੇਟੀ ਬਣਾਉਣ ਕਾ ਨਿਰਣੈ ਕੀਆ ਹੈ। ਇਹ ਹਾਈ ਪਾਵਰ ਕਮੇਟੀ ਦੇਸ਼ ਭਰ ਮੇ ਜਨਸੰਖਿਕੀ ਕਾ ਜੋ ਕੁਤ੍ਰਿਮ ਬਦਲਾਵ ਹੁਆ ਹੈ ਉਸਕੇ ਕਾਰਣੋ ਔਰ ਉਪਾਯੋ ਕੀ ਚਿੰਤਾ ਕਰੇਗੀ ਔਰ ਇਸਕੇ ਲਈ ਕੋਈ ਕਾਨੂੰਨ ਬਣਾਉਣ ਕੀ ਜ਼ਰੂਰਤ ਹੈ ਤੋ ਇਸਕੀ ਵੀ ਚਿੰਤਾ ਕਰੇਗੀ।
0: ਗ੍ਰਹਿ ਮੰਤਰੀ ਨੇ ਪੱਛਮੀ ਬੰਗਾਲ ਸਰਕਾਰ ਨੂੰ ਇੱਕ ਹਫ਼ਤੇ ਅੰਦਰ ਸੀਮਾ ਸੁਰੱਖਿਆ ਬਲ ਨੂੰ 600 ਹੈਕਟੇਅਰ ਜ਼ਮੀਨ ਪ੍ਰਦਾਨ ਕਰਨ ਲਈ ਵੀ ਵਧਾਈ ਦਿੱਤੀ। ਸ਼੍ਰੀ ਸ਼ਾਹ ਗੁਜਰਾਤ ਦੇ 3 ਦਿਨਾਂ ਦੌਰੇ 'ਤੇ ਨੇ। ਸਰਕਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਉੱਭਰ ਰਹੇ ਤਕਨੀਕੀ ਰੁਝਾਨਾਂ ਤੋਂ ਸਿੱਖਿਆਰਥੀਆਂ ਨੂੰ ਬਿਹਤਰ ਢੰਗ ਨਾਲ ਜਾਣੂ ਕਰਵਾਉਣ ਲਈ AI ਪਾਠਕ੍ਰਮ ਵਿੱਚ ਵਿਆਪਕ ਸੁਧਾਰ ਕਰਨ ਲਈ ਉਦਯੋਗ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਨਵੀਂ ਦਿੱਲੀ ਵਿੱਚ AI ਪਾਠਕ੍ਰਮ ਟਾਸਕ ਫੋਰਸ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਦਯੋਗ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਸਿੱਖਿਆ ਨੂੰ ਭਵਿੱਖ ਦੀਆਂ ਤਕਨੀਕੀ ਜ਼ਰੂਰਤਾਂ ਨਾਲ ਜੋੜਨ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਕਿ ਟਾਸਕ ਫੋਰਸ ਨੇ ਭਾਰਤੀ ਵਿਦਿਅਕ ਸੰਸਥਾਵਾਂ ਵਿੱਚ ਮੌਜੂਦਾ BTECH ਕੰਪਿਊਟਰ ਸਾਇੰਸ ਅਤੇ ਸੰਬੰਧਿਤ ਕੋਰਸਾਂ ਦਾ ਇੱਕ ਬੁਨਿਆਦੀ ਅਧਿਐਨ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ PMAYG ਤਹਿਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਹੈ। ਇਹਨਾਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਅਸਾਮ, ਛੱਤੀਸਗੜ੍ਹ, ਝਾਰਖੰਡ, ਕਰਨਾਟਕਾ, ਕੇਰਲਾ ਅਤੇ ਤਾਮਿਲਨਾਡੂ ਸ਼ਾਮਲ ਨੇ। ਇਸ ਮੌਕੇ ਬੋਲਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਯਕੀਨੀ ਬਣਾਉਣ ਲਈ ਵਚਨਬੱਧ ਨੇ ਕਿ ਦੇਸ਼ ਵਿੱਚ ਕੋਈ ਵੀ ਗਰੀਬ ਵਿਅਕਤੀ ਕੱਚੇ ਘਰ ਵਿੱਚ ਨਾ ਰਹੇ।
2: प्रधानमंत्री जी का संकल्प है हर गरीब को पक्का मकान मिले, पक्का आवास मिले, और उसके लिए 2016 से ही प्रधानमंत्री आवास योजना ग्रामीण के माध्यम से हर आवासहीन को पक्का मकान उपलब्ध कराने का अभियान चल रहा है। ग्रामीण क्षेत्र में हमने 3,91,00,000 घरों को मंजूरी दी और उनमें से 3,05,00,000 से ज्यादा पूरे हो गए।
0: ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਖ ਵੱਖ ਭਲਾਈ ਯੋਜਨਾਵਾਂ ਰਾਹੀਂ ਪੇਂਡੂ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਮਹਿਲਾ ਸ਼ਕਤੀਕਰਨ ਤੇ ਚਾਨਣਾ ਪਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ PMAYG ਅਧੀਨ ਮਨਜ਼ੂਰ ਕੀਤੇ ਗਏ ਲਗਭਗ 75% ਮਕਾਨ ਜਾਂ ਤਾਂ ਔਰਤਾਂ ਦੇ ਨਾਂ ਨੇ ਜਾਂ ਸਾਂਝੀ ਮਾਲਕੀ ਹੇਠ ਨੇ। ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਉਹਨਾਂ ਦੇ ਪਰਿਵਾਰ ਅਨੁਸਾਰ ਉਹਨਾਂ ਨੇ ਦੁਪਹਿਰ 12 ਵਜੇ ਦੇ ਕਰੀਬ ਆਖਰੀ ਸਾਹ ਲਿਆ। ਬਸ਼ੀਰ ਬਦਰ ਲੰਮੇ ਸਮੇਂ ਤੋਂ ਡਿਮੈਂਸ਼ੀਆ ਤੋਂ ਪੀੜਤ ਸਨ। ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਸੀ ਅਤੇ ਉਹ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਪਛਾਣਨ ਵਿੱਚ ਅਸਮਰੱਥ ਸਨ। ਬਸ਼ੀਰ ਬਦਰ ਨੇ ਉਰਦੂ ਸ਼ਾਇਰੀ ਨੂੰ ਇੱਕ ਨਵੀਂ ਪਛਾਣ ਦਿੱਤੀ। ਉਹਨਾਂ ਨੇ ਰੋਜ਼ਾਨਾ ਦੀ ਸਰਲ ਭਾਸ਼ਾ ਵਿੱਚ ਆਪਣੀ ਸ਼ਾਇਰੀ ਕੀਤੀ। ਉਹਨਾਂ ਨੇ ਆਪਣੀਆਂ ਗਜ਼ਲਾਂ ਵਿੱਚ ਪਿਆਰ, ਇਕੱਲੇਪਨ, ਰਿਸ਼ਤਿਆਂ ਅਤੇ ਰੋਜ਼ਾਨਾ ਜੀਵਨ ਦੀ ਗੱਲ ਕੀਤੀ। ਉਹਨਾਂ ਦੇ ਬਹੁਤ ਸਾਰੇ ਸ਼ੇਅਰ ਅਤੇ ਗਜ਼ਲਾਂ ਮੁਸ਼ਾਇਰਿਆਂ ਅਤੇ ਸੋਸ਼ਲ ਮੀਡੀਆ 'ਤੇ ਅੱਜ ਵੀ ਪ੍ਰਚਲਿਤ ਨੇ।

0: ਉਹਨਾਂ ਨੂੰ ਪਦਮ ਸ਼੍ਰੀ ਅਤੇ ਉਰਦੂ ਵਿੱਚ ਸਾਹਿਤਕ ਅਕਾਦਮੀ ਪੁਰਸਕਾਰ ਸਮੇਤ ਕਈ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਭਾਲ ਕੇ ਹੋਏਗੀ। ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਇਹ ਗਿਣਤੀ ਸੂਬੇ ਭਰ ਦੇ 1897 ਵਾਰਡਾਂ ਤੋਂ ਕੁੱਲ 7,554 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰੇਗੀ। 26 ਮਈ ਨੂੰ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ 'ਚ ਕੋਈ 64% ਪੋਲਿੰਗ ਦਰਜ ਕੀਤੀ ਗਈ ਸੀ। ਇਹਨਾਂ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਲਈ ਰਾਜਨੀਤਿਕ ਸੂਚਕ ਵਜੋਂ ਦੇਖਿਆ ਜਾ ਰਿਹਾ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਈਦ ਉਲ ਅਜ਼ਹਾ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ। ਸਵੇਰੇ ਈਦਗਾਹਾਂ ਅਤੇ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਗਈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਸਾਈਪ੍ਰਸ ਜਿਮਨਿਚ ਕਾਨਫਰੰਸ ਦੇ ਮੌਕੇ ਤੇ ਸਪੇਨ ਦੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬਾਰੇਸ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਮੀਟਿੰਗ ਵਿੱਚ ਭਾਰਤ ਅਤੇ ਸਪੇਨ ਵਿਚਕਾਰ ਵਪਾਰ, ਤਕਨਾਲੋਜੀ, ਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਲਈ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ ਗਈ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ 3 T20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਰਾਤੀਂ ਚੈਮਸਫੋਰਡ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 11 ਵਜੇ ਸ਼ੁਰੂ ਹੋਏਗਾ। ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਅੱਜ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਲਕਸ਼ਯ ਸੇਨ, ਪੀ ਵੀ ਸਿੰਧੂ, ਚਿਰਾਗ ਸ਼ੈਟੀ ਅਤੇ ਸਾਤਵਿਕ ਸਾਈ ਰਾਜ ਰੈਂਕੀ ਦੀ ਡਬਲ ਜੋੜੀ ਅਤੇ ਧਰੁਵ ਕਪਲਾ ਅਤੇ ਤ੍ਰਿਸ਼ਾ ਕ੍ਰੈਸਟੋ ਦੀ ਮਿਕਸ ਡਬਲ ਜੋੜੀ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਸੁਣ ਲਓ। ਕਰਨਾਟਕਾ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ। ਡੀ ਕੇ ਸ਼ਿਵ ਕੁਮਾਰ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ 'ਚ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੇਸ਼ ਤੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। ਅਤੇ ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਭੋਪਾਲ ਵਿੱਚ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਐਫਐਮ ਬੈਂਡ 2.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਇਸ ਸਮੇਂ ਸ਼ਾਮ ਦੇ ਠੀਕ 7:40 ਹੋ ਰਹੇ ਨੇ ਅਤੇ ਹੁਣ ਵਿਹਲਾ ਹੋ ਗਿਆ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਫੋਨ ਕਾਲ ਰਾਹੀਂ ਭੇਜ ਸਕਦੇ ਹੋ। ਫੋਨ ਕਾਲ ਰਾਹੀਂ ਤੁਹਾਨੂੰ ਆਪਣਾ ਮਨਪਸੰਦ ਗੀਤ ਸੁਣ ਸਕਦੇ ਹੋ, ਹਿੰਦੀ ਅਤੇ ਪੰਜਾਬੀ ਗੀਤ। ਸਾਡਾ ਨੰਬਰ ਨੋਟ ਕਰ ਲਓ, ਫੋਨ ਨੰਬਰ ਹੈ ਸਾਡਾ 0175-282-494। ਇੱਕ ਵਾਰ ਫਿਰ ਤੋਂ ਫੋਨ ਨੰਬਰ ਨੋਟ ਕਰ ਲਓ, 0175-282-494 'ਤੇ ਫੋਨ ਕਰੋ ਅਤੇ ਤੁਸੀਂ ਸੁਣੋ ਆਪਣੇ ਮਨਪਸੰਦ ਗੀਤ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ।

0: ਗੁੱਡੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਹੱਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਡੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਆਏ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

0: ਜੀ।
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਠੀਕ ਹੋ?
0: ਹਾਂਜੀ ਹਾਂਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ
1: ਜੀ। ਕਿਹੜਾ ਗੀਤ ਸੁਣਨਾ ਚਾਹੋਗੇ ਅਤੇ ਆਪਣਾ ਨਾਮ ਪਤਾ ਦੱਸ ਦਿਓ ਜੀ।
0: ਮੈਂ ਜੀ ਕੁਲਦੀਪ ਸਿੰਘ ਬੋਲਦਾ, ਪਿੰਡ ਜਲਾਲਪੁਰ ਤੋਂ, ਨੇੜੇ ਅਰਬਨ ਸਟੇਟ ਜੀ।
1: ਕੁਲਦੀਪ ਸਿੰਘ ਪਿੰਡ ਜਲਾਲਪੁਰ ਤੋਂ ਜੀ। ਜੀ
0: ਰਣਜੀਤ ਬਾਵੇ ਦਾ ਸੁਣਾ ਦਿਓ ਗਾਣਾ
1: ਜੀ। ਕਿਹੜਾ ਗੀਤ ਸੁਣੋਗੇ ਰਣਜੀਤ ਬਾਵੇ ਦਾ ਜੀ?
0: ਰੋਟੀ ਖਾਧੀ ਕਿ ਨਹੀਂ ਮਾਂ ਪੁੱਛਦੀ, ਕਿੰਨੇ ਡਾਲਰ ਕਮਾਉਂਦੇ
1: ਜੀ। ਤੁਹਾਡੀ ਫਰਮਾਇਸ਼ 'ਤੇ ਗੀਤ ਚਲਾ ਰਹੇ ਜੀ। ਧੰਨਵਾਦ ਜੀ।

0: ਤੁਸੀਂ ਸੁਣ ਰਹੇ ਸੀ ਗੀਤ ਰਣਜੀਤ ਬਾਵਾ ਦੀ ਆਵਾਜ਼ 'ਚ। ਆਓ ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ ਤੁਹਾਡਾ?
1: ਬਹੁਤ ਵਧੀਆ ਸਰ, ਤੁਸੀਂ ਸੁਣਾਓ ਜੀ ਆਪਣਾ।
0: ਬਸ ਵਧੀਆ ਜੀ। ਜੀ ਤੁਹਾਡਾ ਸ਼ੁਭ ਨਾਮ ਜੀ?
1: ਮੈਂ ਭੋਲਾ ਗਿਰ ਬੋਲਦਾ ਜੀ, ਦੰਦਰਾਲਾ ਕਰੋੜ ਤੋਂ ਜੀ।
0: ਭੋਲਾ ਗਿਰ ਦੰਦਰਾਲਾ ਕਰੋੜ ਤੋਂ ਜੀ।
1: ਹਾਂਜੀ ਹਾਂਜੀ।
0: ਅਤੇ ਕਿਹੜਾ ਗੀਤ ਸੁਣਨਾ ਚਾਹੋਗੇ ਜੀ?
1: ਗਾਣਾ ਸੁਣਾ ਦਿਓ ਸਰ ਜੀ, ਹਿੰਦੀ ਗਾਣਾ ਸੁਣਾ ਦਿਓ ਜੀ ਮੈਨੂੰ, ਕਿਸ਼ੋਰ ਕੁਮਾਰ
0: ਜੀ ਹਿੰਦੀ ਗਾਣਾ ਤੁਹਾਡਾ ਲਗਾਤਾ ਜੀ, ਤੁਹਾਡੀ ਫਰਮਾਇਸ਼ ਧੰਨਵਾਦ ਜੀ।
1: ਥੈਂਕ ਯੂ ਸਰ, ਥੈਂਕ ਯੂ।

0: 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: FM ਬੈਂਡ 2.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਹਿੰਦੀ ਅਤੇ ਪੰਜਾਬੀ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ। ਆਓ ਇਸ ਦੇ ਵਿਚਾਲੇ ਆਓ ਇਸ ਵੇਲੇ ਦੀਆਂ ਮੁੱਖ ਸੁਰਖੀਆਂ 'ਤੇ ਨਜ਼ਰ ਮਾਰ ਲਈਏ। ਇਸ ਵੇਲੇ ਦੀਆਂ ਮੁੱਖ ਸੁਰਖੀਆਂ ਇਹ ਹਨ।

ਕਰਨਾਟਕਾ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਏ। ਡੀ ਕੇ ਸ਼ਿਵ ਕੁਮਾਰ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੇ ਹਰ ਵਰਗ ਮਾਫ਼ ਕਰੋ ਦੇਸ਼ ਦੇ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੇਸ਼ ਤੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਏ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ। ਸੀਬੀਆਈ ਨੇ ਤਵਿਸ਼ਾ ਸ਼ਰਮਾ ਕਤਲ ਕੇਸ ਵਿੱਚ ਤਵਿਸ਼ਾ ਦੀ ਸੱਸ ਅਤੇ ਸਿਵਮ ਮੁਕਤ ਜ਼ਿਲ੍ਹਾ ਤੇ ਸੈਸ਼ਨ ਜੱਜ ਗਿਰੀਬਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਭੋਪਾਲ ਵਿੱਚ 91 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ।

0: ਆਈ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ। ਭਾਰਤੀ ਜਨਤਾ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਬੀਜੇਪੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਏ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਨੇ ਦੋ ਕੈਡਿਟਾਂ ਨੂੰ ਭਾਰਤੀ ਸਮੁੰਦਰੀ ਜਹਾਜ਼ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ ਏ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਅੱਜ ਅਤੇ ਕੱਲ੍ਹ 29 ਮਈ ਨੂੰ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ 3 ਟਵੰਟੀ ਟਵੰਟੀ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਰਾਤੀ 11 ਵਜੇ ਚੈਮਸਲ ਫੋਲਡ ਵਿਖੇ ਖੇਡਿਆ ਜਾਵੇਗਾ। ਇਹ ਸਨ ਇਸ ਵੇਲੇ ਦੀਆਂ ਕੁਛ ਮੁੱਖ ਸੁਰਖੀਆਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 8:02 ਹੋ ਰਹੇ ਨੇ ਅਤੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਆਓ ਸਾਡੇ ਨਾਲ ਜੁੜੇ ਨੇ ਨਵੇਂ ਕਾਲਰ, ਉਹਨਾਂ ਦੀ ਕਾਲ ਲੈਂਦੇ ਹਾਂ ਜੀ। ਹੈਲੋ ਹੈਲੋ ਹੈਲੋ
1: ਹਾਂਜੀ
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ
0: ਜੀ ਤੁਹਾਡਾ ਸ਼ੁਭ ਨਾਮ ਅਤੇ ਪਿੰਡ ਦਾ ਨਾਮ ਦੱਸ ਦਿਓ ਜੀ।
1: ਹੰਸਰਾਜ ਬੋਲ ਰਿਹਾ ਜੀ, ਰੁੜਕੇ ਦੇ।
0: ਹੰਸਰਾਜ ਜੀ ਪਿੰਡ ਰੁੜਕੇ ਤੋਂ ਜੀ, ਹੁਕਮ ਕਰੋ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਜੀ?
1: ਦੱਸ ਦਿਓ ਜੀ, ਹਰਜੀਤ ਹਰਮਨ ਕਾ ਲਾਓ ਜੀ।
0: ਜੀ ਹਰਜੀਤ ਹਰਮਨ ਦਾ ਗੀਤ ਤੁਹਾਡੀ ਫਰਮਾਇਸ਼ 'ਤੇ ਜੀ ਚਲਾ ਰਹੇ ਹਾਂ ਜੀ। ਧੰਨਵਾਦ ਜੀ।

0: ਤੁਸੀਂ ਆਨੰਦ ਮਾਣ ਰਹੇ ਸੀ ਗੀਤ ਹਰਜੀਤ ਹਰਮਨ ਦੀ ਆਵਾਜ਼ ਵਿੱਚ। ਸਾਡੇ ਨਾਲ ਇਸੇ ਪ੍ਰੋਗਰਾਮ ਵਿੱਚ ਨਵੇਂ ਕਾਲਰ ਜੁੜੇ ਨੇ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ ਜੀ ਅਤੇ ਆਪਣੇ ਪਿੰਡ ਦਾ ਨਾਮ ਦੱਸੋ।
1: ਆਪਦਾ ਪਿੰਡ ਦਾ ਨਾਮ ਹਰਦਾਸਪੁਰ ਹੈ ਜੀ,
0: ਅੱਛਾ ਜੀ,
1: ਆਪ
0: ਹਰਦਾਸ
1: ਰਾਮ ਰਤਨ ਬੋਲ ਰਹੇ ਜੀ।
0: ਰਾਮ ਰਤਨ। ਹਾਂਜੀ, ਕਿਹੜਾ ਗੀਤ ਸੁਣਨਾ ਚਾਹੋਗੇ ਰਾਮ ਰਤਨ ਜੀ?
1: ਕੋਈ ਵੀ ਸੁਣਾ ਦੇ, ਤੁਹਾਨੂੰ ਕੀ ਗੀਤ ਸੁਣਾ ਦੋ ਕੋਈ।
0: ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਸੁਣਾਉਂਦੇ ਹਾਂ ਜੀ, ਸਤਿੰਦਰ ਸਰਤਾਜ ਦੀ ਆਵਾਜ਼ 'ਚ। ਆਓ ਜੀ।
1: ਧੰਨਵਾਦ ਜੀ।

0: आवाज़ विश्वास अते विरासत ते 90 साल दी कहानी आकाशवाणी
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਆਓ ਸੁਣਦੇ ਹਾਂ ਸਾਡੇ ਨਵੇਂ ਕੋਲਰ ਸਾਡੇ ਨਾਲ ਜੁੜੇ ਨੇ। ਹੈਲੋ
2: ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਜੀ।

0: ਸ੍ਰੀਕਾਲ ਸਰ।
1: ਜੀ ਸਰ, ਤੁਹਾਡਾ ਨਾਮ ਅਤੇ ਪਤਾ ਦੱਸ ਦਿਓ ਜੀ।
0: ਹਾਂਜੀ, ਮਲੋੜ ਤੋਂ ਰਾਜੂ ਅਰੋੜਾ ਬੋਲ ਰਿਹਾ ਜੀ।
1: ਮਲੋੜ ਤੋਂ ਰਾਜੂ ਅਰੋੜਾ। ਹਾਂਜੀ, ਕਿਹੜਾ ਗੀਤ ਸੁਣਨਾ ਚਾਹੋਗੇ ਜੀ?
0: ਉੱਚਾ ਦਰ ਬਾਬੇ ਨਾਨਕ ਦਾ ਜੀ।
1: ਜੀ, ਉੱਚਾ ਦਰ ਬਾਬੇ ਨਾਨਕ ਦਾ। ਜੀ, ਤੁਹਾਡੀ ਫਰਮਾਇਸ਼ 'ਤੇ ਗੀਤ ਲਗਾ ਰਹੇ ਜੀ। ਧੰਨਵਾਦ ਜੀ।

FM ব্যান্ড শো ছাড়িয়ে তো মেগা হার্টস তে লাইভ স্ট্রিমিং জরিয়ে নিউজ অন এআইআর অ্যাপ তে আসি আকাশবাণী দিয়ে পটিয়ালা কেন্দ্র তো বল রহি হ্যাঁ। সময় মিলা লো ਇਸ ਸਮੇਂ ਰਾਤ ਦੇ ਠੀਕ 8:15 ਵੱਜ ਰਹੇ ਹਨ ਤੇ ਹੁਣ ਵੇਲਾ ਹੋ ਗਿਆ ਹੈ ਪ੍ਰੋਗਰਾਮ ਵਿਗਿਆਨ ਜਗਤ ਦਾ। ਪ੍ਰੋਗਰਾਮ ਵਿਗਿਆਨ ਜਗਤ ਵਿੱਚ ਅੱਜ ਗੱਲਬਾਤ ਕੀਤੀ ਹੈ ਡਾਕਟਰ ਅਭਿਨਵ ਭੰਡਾਰੀ ਉਹਨਾਂ ਨਾਲ ਅਤੇ ਗੱਲਬਾਤ ਕੀਤੀ ਹੈ ਸ਼੍ਰੀ ਰਿਪੂ ਦਮਨ ਸਿੰਘ ਜੀ ਦੁਆਰਾ। ਇਸਦਾ ਵਿਸ਼ਾ ਹੈ ਟਾਕ ਔਨ ਮੈਰੀ ਕਿਊਰੀ ਸਾਇੰਸ ਨਿਊਜ਼ ਬਾਰੇ। ਆਓ ਸੁਣਦੇ ਹਾਂ ਇਹਨਾਂ ਦੀ ਵਿਸ਼ੇਸ਼ ਗੱਲਬਾਤ ਨੂੰ।

0: ਆਕਾਸ਼ਵਾਣੀ ਪਟਿਆਲਾ ਪੇਸ਼ ਕਰਦਾ ਹੈ ਵਿਗਿਆਨ ਦੀ ਰੋਚਕ ਦੁਨੀਆ ਨਵੀਆਂ ਖੋਜਾਂ ਅਤੇ ਟੈਕਨੋਲੋਜੀ ਦੇ ਖੇਤਰ ਦੀਆਂ ਦਿਲਚਸਪ ਗੱਲਾਂ ਦਾ ਪ੍ਰੋਗਰਾਮ ਵਿਗਿਆਨ ਜਗਤ। ਵਿਗਿਆਨ ਜੋ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਸਗੋਂ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਜਾਣਦੇ ਹਾਂ ਅਤੇ ਸਮਝਦੇ ਹਾਂ ਵਿਗਿਆਨ ਦੀ ਇਸ ਅਨੋਖੀ ਦੁਨੀਆ ਨੂੰ ਪ੍ਰੋਗਰਾਮ ਵਿਗਿਆਨ ਜਗਤ ਵਿੱਚ। ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਬਾਰੇ। ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਤੋਂ ਐਸੋਸੀਏਟ ਪ੍ਰੋਫੈਸਰ ਡਾਕਟਰ ਅਭਿਨਵ ਭੰਡਾਰੀ ਦੇ ਨਾਲ। ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਕਰਾਂਗੇ ਜਾਣ ਪਛਾਣ ਸਾਇੰਟਿਸਟ ਆਫ ਦੀ ਐਪੀਸੋਡ ਦੇ ਨਾਲ। ਸੁਣਾਵਾਂਗੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਨਾਲ ਜੁੜੀਆਂ ਕੁਝ ਅਹਿਮ ਸੁਰਖੀਆਂ ਅਤੇ ਪੁੱਛਾਂਗੇ ਅੱਜ ਦੇ ਐਪੀਸੋਡ ਦਾ ਇੱਕ ਦਿਲਚਸਪ ਸਵਾਲ। ਤਾਂ ਆਓ ਸ਼ੁਰੂਆਤ ਕਰਦੇ ਹਾਂ ਡਾਕਟਰ ਅਭਿਨਵ ਭੰਡਾਰੀ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿਸ਼ੇ ਤੇ ਕੀਤੀ ਇਸ ਖਾਸ ਗੱਲਬਾਤ ਦੇ ਨਾਲ।
1: ਡਾਕਟਰ ਅਭਿਨਵ ਭੰਡਾਰੀ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਜੁੜੇ ਨੇ ਅੱਜ ਦੇ ਪ੍ਰੋਗਰਾਮ ਵਿਗਿਆਨ ਜਗਤ ਦੇ ਵਿੱਚ। ਡਾਕਟਰ ਸਾਹਿਬ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਸਤਿ ਸ਼੍ਰੀ ਅਕਾਲ ਸਰ।
1: ਡਾਕਟਰ ਸਾਹਿਬ ਅੱਜ ਅਸੀਂ ਗੱਲਬਾਤ ਕਰਨੀ ਹੈ ਜੀ ਵਿਗਿਆਨ ਜਗਤ ਦੇ ਪ੍ਰੋਗਰਾਮ ਦੇ ਵਿੱਚ AI ਬਾਰੇ ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ। ਤੇ ਸਭ ਤੋਂ ਪਹਿਲਾਂ ਤਾਂ ਸਾਡੇ ਸੁਣਨ ਵਾਲਿਆਂ ਨੂੰ ਸਰੋਤਿਆਂ ਨੂੰ ਇਹ ਦੱਸੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਾਂ AI ਅਸਲ ਵਿੱਚ ਹੈ ਕੀ?
2: ਸਰ ਜਿਵੇਂ ਕਿ ਇਹ ਦੋ ਵਰਡਸ ਦਾ ਬਣਿਆ ਹੋਇਆ ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਵੇਂ ਆਰਟੀਫਿਸ਼ੀਅਲ ਮੀਨਸ ਬਨਾਵਟੀ ਤੌਰ ਤੇ ਅਸੀਂ ਮਸ਼ੀਨ ਨੂੰ ਟ੍ਰੇਨ ਕਰਦੇ ਹਾਂ ਤਾਂ ਕਿ ਉਹ ਹਿਊਮਨ ਲਾਈਕ ਬਿਹੇਵ ਕਰ ਸਕੇ, ਤਾਂ ਮਤਲਬ ਬੇਸਿਕਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਮੀਨਿੰਗ ਹੈ ਉਹ ਹਿਊਮਨ ਦੀ ਇੰਟੈਲੀਜੈਂਸ ਦੇ, ਮਸ਼ੀਨ ਨੂੰ ਹਿਊਮਨ ਦੀ ਇੰਟੈਲੀਜੈਂਸ ਦੇ ਬਰਾਬਰ ਲੈ ਕੇ ਆਉਣਾ ਤਾਂ ਜੋ ਕੋਈ ਵੀ ਡਿਸੀਜਨ ਲੈ ਸਕੇ, ਤਾਂ ਜੋ ਕੋਈ ਵੀ ਐਨਾਲਾਈਜ਼ ਕਰਕੇ ਕੋਈ ਸਹੀ ਡਿਸੀਜਨ ਲੈ ਸਕੇ। ਸੋ ਇਹ AI ਇੱਕ ਟਰਮ ਜਿਹੜੀ ਬੜੀ ਅੱਜ ਕੱਲ੍ਹ ਪਾਪੂਲਰ ਹੈ, ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮੀਨਿੰਗ ਸਿਰਫ ਇੰਨਾ ਹੀ ਹੈ ਕਿ ਅਸੀਂ ਮਸ਼ੀਨ ਨੂੰ ਟ੍ਰੇਨ ਕਰ ਰਹੇ ਹਾਂ ਤਾਂ ਕਿ ਉਹ ਹਿਊਮਨ ਲਾਈਕ ਬਿਹੇਵ ਕਰ ਰਹੇ।
1: ਡਾਕਟਰ ਸਾਹਿਬ ਅੱਜ ਕੱਲ ਅਸੀਂ ਜਿੱਥੇ ਵੀ ਗੱਲ ਕਰਦੇ ਹਾਂ ਉੱਥੇ ਹਰ ਜਗ੍ਹਾ AI ਦੀ ਗੱਲ ਹੋ ਰਹੀ ਹੈ, ਹਰ ਡਿਵਾਈਸ ਦੇ ਵਿੱਚ, ਹਰ ਸੋਫਟਵੇਅਰ ਦੇ ਵਿੱਚ, ਹਰ ਫੀਲਡ ਦੇ ਵਿੱਚ AI ਦੀ ਗੱਲ ਹੋ ਰਹੀ, ਚਾਹੇ ਉਹ ਪੜ੍ਹਾਈ ਹੋਏ ਚਾਹੇ ਇੰਡਸਟਰੀ ਹੋਏ, ਹਰ ਫੀਲਡ ਦੇ ਵਿੱਚ AI ਦੀ ਗੱਲ ਹੋ ਰਹੀ ਹੈ। ਅਚਾਨਕ AI ਪਿਛਲੇ ਕੁਝ ਸਾਲਾਂ ਚ ਇੰਨਾ ਇੰਪੋਰਟੈਂਟ ਕਿਉਂ ਹੋ ਗਿਆ?
2: ਸਰ ਜੇ ਆਪਾਂ ਗੱਲ ਕਰੀਏ ਪੁਰਾਣੇ ਟਾਈਮ ਤੋਂ, ਵੈਸੇ ਇਹ AI ਟਰਮ 1950 ਦੇ ਵਿੱਚ ਕੁਆਇਨ ਹੋਈ ਸੀਗੀ, ਪਰ ਬੇਸਿਕਲੀ ਹੁਣ ਇੰਨੀ ਪਾਪੂਲੈਰਿਟੀ ਕਿਉਂ ਹੋਈ ਉਹਦੇ 3 ਰੀਜ਼ਨਸ ਮੈਂ ਦੱਸਣਾ ਚਾਹਾਂਗਾ ਆਪਣੇ ਸਰੋਤਿਆਂ ਨੂੰ। ਤਾਂ ਸਭ ਤੋਂ ਪਹਿਲਾ ਰੀਜ਼ਨ ਹੈ ਕਿ ਇੰਟਰਨੈਟ ਜਾਂ ਸਮਾਰਟਫੋਨਸ ਲੋਕਾਂ ਕੋਲ ਬਹੁਤ ਸਾਰੇ ਹੋ ਗਏ ਹੈ, ਜਿਸ ਨਾਲ ਬਹੁਤ ਸਾਰਾ ਡਾਟਾ ਜਨਰੇਟ ਹੋਇਆ ਹੈ ਔਰ ਡੇਲੀ ਬੇਸਿਸ ਤੇ ਟੈਰਾਬਾਈਟਸ ਪੈਟਾਬਾਈਟਸ ਦੇ ਫੋਰਮ ਦੇ ਵਿੱਚ ਡਾਟਾ ਜਨਰੇਟ ਹੋ ਰਿਹਾ ਔਰ ਇਹ ਡਾਟਾ ਮਸ਼ੀਨ ਨੂੰ ਅਸੀਂ ਇਨਪੁੱਟ ਦੇ ਰਹੇ ਹਾਂ ਫੋਰ ਦਾ ਟ੍ਰੇਨਿੰਗ ਪਰਪਸ, ਤੇ ਇਸ ਕਰਕੇ ਜ਼ਿਆਦਾ ਡਾਟਾ ਹੋਣ ਦੇ ਨਾਲ ਜ਼ਿਆਦਾ ਮਸ਼ੀਨ ਲਰਨ ਕਰ ਲੈਂਦੀ ਹੈ ਤਾਂ ਜੋ ਉਹ ਆਰਟੀਫਿਸ਼ੀਅਲੀ ਇੰਟੈਲੀਜੈਂਟ ਹੋ ਜਾਂਦੀ ਹੈ। ਸੈਕਿੰਡ ਰੀਜ਼ਨ ਜਿਹੜਾ ਬਹੁਤ ਸਾਰਾ ਪਾਪੂਲੈਰਿਟੀ ਦਾ ਰੀਜ਼ਨ ਇਹ ਹੈ ਕਿ ਮਸ਼ੀਨ ਦੀ ਜਿਹੜੀ ਅੱਜ ਦੀ ਡੇਟ ਦੇ ਵਿੱਚ ਮਸ਼ੀਨ ਦੀ ਜਿਹੜੀ ਪ੍ਰੋਸੈਸਿੰਗ ਪਾਵਰ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ, ਜਿਹਦੇ ਨਾਲ ਸਾਨੂੰ ਮਸ਼ੀਨ ਮਤਲਬ ਡੇਟਾ ਨੂੰ, ਬਹੁਤ ਸਾਰੇ ਡੇਟਾ ਨੂੰ ਐਨਾਲਾਈਜ਼ ਕਰਨਾ ਸਾਡੇ ਲਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ। ਅਤੇ ਤੀਸਰਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਚੀਜ਼ ਚੱਲ ਰਹੀ ਹੈ, ਦੈਟ ਇਜ਼ ਲਾਰਜ ਲੈਂਗੁਏਜ ਮਾਡਲਸ, ਤੇ ਜਿਨ੍ਹਾਂ ਦੇ ਨਾਲ ਇਹ AI ਬਹੁਤ ਜ਼ਿਆਦਾ ਪਾਪੂਲਰ ਹੋਈ ਹੈ, ਲਾਈਕ ChatGPT ਹੋ ਗਿਆ, ਆਪਣਾ ਦੂਸਰੇ ਹੋਰ DeepSeek ਹੋ ਗਿਆ, ਹੋਰ ਕਈ Gemini ਹੋ ਗਿਆ, ਬਹੁਤ ਸਾਰੇ AI ਮਾਡਲਸ ਹੈ ਜਿਹੜੇ ਕਿ ਅੱਜ ਦੀ ਡੇਟ 'ਚ ਇੱਕ ਆਮ ਹਿਊਮਨ ਬੀਇੰਗ, ਇੱਕ ਆਮ ਬੰਦਾ ਵੀ ਯੂਜ਼ ਕਰ ਰਿਹਾ ਤਾਂ ਜੋ ਉਹਨਾਂ ਤੋਂ ਆਪਣੇ ਟਾਈਪ ਦੇ ਕੋਈ ਵੀ ਆਂਸਰ ਪੁੱਛ ਸਕਦਾ ਔਰ ਕੋਈ ਵੀ ਟਾਈਪ ਦੇ ਜੇ ਉਹਦੀ ਕੋਈ ਕੁਐਰੀ ਹੈ ਉਹਨੂੰ ਆਂਸਰ ਲੈ ਸਕਦਾ। ਤਾਂ ਇਹ ਬੇਸਿਕਲੀ 3 ਰੀਜ਼ਨ ਹੈ ਪਿਛਲੇ ਸਮੇਂ ਤੋਂ ਬਹੁਤ ਜ਼ਿਆਦਾ, ਖਾਸ ਕਰ 2022-23 ਤੋਂ ਜੇ ਮੈਂ ਗੱਲ ਕਰਾਂ ਇਹ ਪਾਪੂਲੈਰਿਟੀ ਬਹੁਤ ਜ਼ਿਆਦਾ ਹੋਈ ਹੈ ਔਰ ਇਹਨਾਂ ਵਿੱਚ ਸਿਰਫ ਇਹੀ 3 ਕਾਰਨ ਨੇ ਸਰ।
1: ਡਾਕਟਰ ਸਾਹਿਬ AI ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ 2-3 ਸਾਲਾਂ 'ਚ ਬਹੁਤ ਪਾਪੂਲਰ ਹੋ ਗਈ ਹੈ, ਬੜੀ ਵਾਈਡ ਸਪਰੈਡ ਹੋ ਗਈ ਹੈ, ਬੜੀ ਵਰਤੀ ਜਾ ਰਹੀ ਹੈ, ਤੇ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਉਦਾਹਰਨ ਦਿੱਤਾ Gemini ਦਾ ਜਾਂ ChatGPT ਦਾ, ਉਹਦੇ ਤੋਂ ਇਲਾਵਾ ਵੀ ਕੋਈ ਹੋਰ AI ਦੇ ਐਗਜ਼ਾਮਪਲ ਨੇ ਜਿਹੜੇ ਅਸੀਂ ਵਰਤ ਰਹੇ ਹਾਂ ਆਪਣੇ ਆਸ ਪਾਸ ਦੀ ਰੋਜ਼ਮਰਾ ਦੀ ਜ਼ਿੰਦਗੀ 'ਚ, ਰੋਜ਼ ਦੀ ਜ਼ਿੰਦਗੀ, ਰੋਜ਼ਾਨਾ ਦੀ ਜ਼ਿੰਦਗੀ 'ਚ, ਪਰ ਸਾਨੂੰ ਪਤਾ ਨਹੀਂ ਹੈ ਕਿ ਇਹ ਚੀਜ਼ਾਂ ਵੀ AI ਨੇ, ਇਹਦੇ 'ਚ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਕਿਸੇ ਚੀਜ਼ ਦੇ ਵਿੱਚ?
2: ਜੀ ਸਰ, ਜੇ ਆਪਾਂ ਬਹੁਤ ਸਾਰੀਆਂ ਕਾਮਨ ਐਗਜ਼ਾਮਪਲਸ ਹੈ ਜਿਹੜਾ ਕਿ ਆਮ ਲੋਕਾਂ ਨੂੰ ਕਈ ਵਾਰੀ ਪਤਾ ਵੀ ਨਹੀਂ ਲੱਗਦਾ ਕਿ ਅਸੀਂ AI ਯੂਜ਼ ਹੋ ਰਿਹਾ, ਜਿਵੇਂ ਕਿ ਅਸੀਂ Amazon ਦੇ ਵਿੱਚ ਸ਼ੋਪਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਲਿਖਿਆ ਹੁੰਦਾ ਯੂ ਮਾਈਟ ਆਲਸੋ ਲਾਈਕ ਦਿਸ, ਤਾਂ ਉਹ ਜਿਹੜਾ ਤੁਹਾਡਾ ਤੁਹਾਡੇ ਡਾਟਾ ਤੋਂ ਉਹਨੇ ਲਰਨ ਕਰਕੇ ਤੁਹਾਨੂੰ ਤੁਹਾਡੀਆਂ ਜਿਹੜੀਆਂ ਲਾਈਕਿੰਗ ਹੈ ਉਹਦੇ ਹਿਸਾਬ ਨਾਲ ਚੀਜ਼ਾਂ ਸ਼ੋ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਿਮਿਲਰਲੀ ਯੂਟਿਊਬ ਤੇ ਅਸੀਂ ਗਾਣੇ ਸੁਣਦੇ ਹਾਂ, ਸਰ ਤਾਂ ਸਾਡੇ ਜਿਹੜੀ ਗਾਣਿਆਂ ਦੀ ਲਾਈਕਿੰਗ ਦੇ ਹਿਸਾਬ ਨਾਲ ਸਾਨੂੰ ਜਿਹੜੇ ਗਾਣੇ ਆ ਉਹ ਸਾਡੀ ਲਿਸਟ ਹੈ ਜਿਹੜੀ ਉਹ ਰਿਕਮੈਂਡਡ ਲਿਸਟ ਆਉਂਦੀ ਹੈ। ਉੱਦਾਂ ਹੀ ਹੋਰ ਕਈ ਸਾਰੀ ਗੂਗਲ ਮੈਪਸ ਦੇਖ ਲਈਏ, ਜੇ ਆਪਾਂ ਰੂਟ ਦੇ ਵਿੱਚ ਸਮਾਰਟਲੀ ਸਾਨੂੰ ਉਹ ਟ੍ਰੇਨ ਹੋ ਕੇ ਸਾਨੂੰ ਸਹੀ ਆਪਟੀਮਾਈਜ਼ ਰੂਟ ਦਿੰਦਾ। ਤਾਂ ਹੋਰ ਜਿਵੇਂ ਕਿ ਲਾਈਕ ਅੱਜ ਦੀ ਡੇਟ ਦੇ ਵਿੱਚ ਜੇ ਮੈਂ ਹੋਰ ਗੱਲ ਕਰਾਂ ਤਾਂ ਡੀਪ ਫੇਕ, ਜਿਵੇਂ ਕਿ ਇੱਕ ਨੈਗੇਟਿਵ ਟਰਮ ਹੈ ਵੈਸੇ, ਪਰ ਲੋਕੀ ਇਸ ਨੂੰ ਆਰਟੀਫਿਸ਼ਲੀ, ਆਪਾਂ ਰੋਜ਼ ਦੀ ਦੇਖਦੇ ਹਾਂ ਕਿ ਵਟਸਐਪ 'ਤੇ ਸਾਨੂੰ ਕੋਈ ਵੀਡੀਓ ਆ ਗਈ ਜਿਹੜੀ ਸਾਨੂੰ ਐਕਚੁਅਲ ਲੱਗਦੀ ਹੈ ਪਰ ਉਹ ਐਕਚੁਅਲ ਹੁੰਦੀ ਨਹੀਂ ਹੈ, ਉਹ

0: ਵੀ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਟ੍ਰੇਨ ਕਰਕੇ ਉਹਨਾਂ ਨੂੰ ਬਣਾਇਆ ਗਿਆ। ਤਾਂ ਇੱਦਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲ ਹੈ ਜਿਹੜੇ ਰੋਜ਼ਮਰ੍ਹਾ ਦੇ ਵਿੱਚ ਆਪਾਂ AI ਯੂਜ਼ ਕਰ ਰਹੇ ਹਾਂ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ।
1: ਡਾਕਟਰ ਸਾਹਿਬ, ਜਦੋਂ ਅਸੀਂ ਵੈਸੇ ਗੱਲ ਕਰਦੇ ਹੁੰਦੇ ਸੀ ਤਾਂ ਸਾਨੂੰ ਇੰਜ ਹੁੰਦਾ ਸੀ ਪਹਿਲੇ ਜ਼ਮਾਨੇ 'ਚ ਜਦੋਂ ਨਵੇਂ ਨਵੇਂ ਕੰਪਿਊਟਰ ਆਏ ਕਿ ਇਨਸਾਨ ਕੰਪਿਊਟਰ ਨੂੰ ਸਿਖਾ ਰਿਹਾ, ਤੇ ਹੁਣ ਕਦੇ ਕਦੇ ਇਸ ਤਰ੍ਹਾਂ ਲੱਗਦਾ ਜਦ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਆਈ ਹੈ ਕਿ ਕੰਪਿਊਟਰ ਆਪਣੇ ਆਪ 'ਚ ਕੁਝ ਸਿੱਖੇ ਜਾਂਦਾ ਤੇ ਕੱਲ ਨੂੰ ਇਨਸਾਨ ਨੂੰ ਹੀ ਨਾ ਕੁਝ ਸਿਖਾਉਣ ਲੱਗ ਜੇ। ਅਸਲ ਵਿੱਚ ਇਹ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ, ਜਿਹੜਾ ਕੰਪਿਊਟਰ ਇਹ ਆਪਣੇ ਆਪ ਸਿੱਖਦਾ ਕਿਸ ਤਰ੍ਹਾਂ, ਇਹ ਲਰਨ ਕਿਸ ਤਰ੍ਹਾਂ ਕਰਦਾ ਇਹ ਚੀਜ਼ਾਂ ਸਾਰੀਆਂ?
0: ਸਰ ਇਹ ਜਿਹੜੀ ਨਾ ਇਹ ਪ੍ਰੋਸੈਸ ਹੈ ਪ੍ਰੋਪਰ, AI ਇੱਕ ਨਾ ਬਰੋਡ ਟਰਮ ਹੈ ਤੇ ਇਹਦੇ ਜਿਹੜੇ ਸਬ ਪਾਰਟਸ ਹੈ ਜਿਹਦੇ ਵਿੱਚ ਮੈਂ ਗੱਲ ਕਰਾਂ ਤਾਂ ਮਸ਼ੀਨ ਲਰਨਿੰਗ, ਡੀਪ ਲਰਨਿੰਗ, ਤਾਂ ਇਹ ਜਿਹੜੇ ਅੱਜ ਦੀ ਡੇਟ ਜਾਂ ਫੈਡਰੇਟਡ ਲਰਨਿੰਗ, ਇਹ ਥੋੜੇ ਮੈਥਡ ਥੋੜਾ ਟੈਕਨੀਕਲ ਹੋ ਜਾਊਗਾ, ਲੇਕਿਨ ਇਹ ਜੇ ਮੈਂ ਸਿੰਪਲ ਸਰਲ ਭਾਸ਼ਾ 'ਚ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਮਸ਼ੀਨ ਲਰਨਿੰਗ ਇੱਕ ਪ੍ਰੋਸੈਸ ਹੈ ਜਿਹਦੇ ਨਾਲ ਮਸ਼ੀਨ ਲਰਨ ਕਰਦੀ ਹੈ। ਤਾਂ ਅਸੀਂ ਇਹਨੂੰ ਦੋ ਤਰੀਕਿਆਂ ਨਾਲ ਅਸੀਂ ਡਿਵਾਈਡ ਕੀਤਾ ਹੋਇਆ। ਇੱਕ ਤਾਂ ਅਸੀਂ ਇਹ ਕਿ ਮਸ਼ੀਨ ਨੂੰ ਗਾਈਡਡ ਵੇ 'ਚ ਟ੍ਰੇਨ ਕਰਦੇ ਹਾਂ। ਗਾਈਡਡ ਵੇ 'ਚ ਕਰਨ ਦੇ ਜੇ ਮੈਂ ਬਹੁਤ ਸਰਲ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਜਿਵੇਂ ਕਿ ਇੱਕ ਬੱਚਾ ਹੈ, ਉਹ ਬੱਚਾ ਸਿੱਖਦਾ ਹੈ, ਬਾਰ ਬਾਰ ਉਹਨੂੰ ਆਪਾਂ ਇੱਕ ਬਿੱਲੀ ਦੀ ਫੋਟੋ ਦਿਖਾਈ ਜਾਂਦੇ ਹਾਂ ਤਾਂ ਅਗਲੀ ਵਾਰੀ ਉਹਦੇ ਸਾਹਮਣੇ ਜਦੋਂ ਕਦੀ ਬਿੱਲੀ ਆਉਂਦੀ ਤਾਂ ਉਹ ਇਮੀਡੀਏਟਲੀ ਕਹਿ ਦਿੰਦਾ ਕਿ ਇਹ ਬਿੱਲੀ ਹੈ, ਜਾਂ ਪਲੱਸ ਸਾਈਨ ਹੈ, ਅਸੀਂ ਉਹਨੂੰ ਸਿਖਾਉਂਦੇ ਹਾਂ ਕਿ ਇਹ ਪਲੱਸ ਦਾ ਸਾਈਨ ਹੈ, ਤਾਂ ਉਹਨੂੰ 4-5 ਵਾਰੀ ਸਿਖਾਇਆ ਤਾਂ ਉਹਨੂੰ ਅਗਲੀ ਵਾਰੀ ਲੱਗ ਜਾਂਦਾ ਪਤਾ ਕਿ ਇਹ ਪਲੱਸ ਦਾ ਸਾਈਨ ਹੈ। ਤਾਂ ਇਹ ਗਾਈਡਡ ਵੇ ਦੇ ਵਿੱਚ ਟ੍ਰੇਨਿੰਗ ਹੁੰਦੀ ਹੈ। ਸਿਮਿਲਰਲੀ ਅਸੀਂ ਕੰਪਿਊਟਰ ਦੇ ਵਿੱਚ ਕੀ ਹੈ, ਡੇਟਾ ਦੇ ਕੋਰਸਪੋਂਡਿੰਗ ਅਸੀਂ ਆਊਟਪੁੱਟ ਦੱਸ ਦਿੰਦੇ ਕਿ ਜੇ ਆਹ ਸਾਰੀਆਂ ਚੀਜ਼ਾਂ ਹੈਗੀਆਂ ਤਾਂ ਇਹਦੀ ਜਿਹੜੀ ਆਊਟਪੁੱਟ ਇਹ ਹੋਏਗੀ। ਤਾਂ ਉਹ ਇੱਕ ਲੇਬਲਿੰਗ ਬੇਸਡ ਲਰਨਿੰਗ ਹੁੰਦੀ ਹੈ ਮਸ਼ੀਨ ਦੇ ਵਿੱਚ। ਤੇ ਦੂਸਰੀ ਜਿਹੜੀ ਤਰੀਕਾ ਜਿਹੜੀ ਮਸ਼ੀਨ ਨੂੰ ਟ੍ਰੇਨ ਕਰਨ ਦਾ ਉਹ ਹੈ ਥੋੜਾ ਜਿਹਾ ਐਡਵਾਂਸ ਵੇ ਹੈ ਜਿਹਦੇ ਵਿੱਚ ਅਸੀਂ ਡੀਪ ਲਰਨਿੰਗ ਨੂੰ ਯੂਜ ਕਰਦੇ ਹਾਂ ਇਨਸਟੈਡ ਆਫ ਮਸ਼ੀਨ ਲਰਨਿੰਗ, ਜਿਹਦੇ ਵਿੱਚ ਬਹੁਤ ਸਾਰਾ ਜਦੋਂ ਡਾਟਾ ਇਮੇਜਸ ਦੀ ਫੋਰਮ ਦੇ ਵਿੱਚ ਹੁੰਦਾ ਤਾਂ ਉਹ ਖੁਦ ਹੀ ਆਪਣੇ ਆਪ ਹੀ ਮਾਡਲਸ ਟ੍ਰੇਨ ਹੋ ਕੇ ਆਟੋਮੈਟਿਕਲੀ ਫੀਚਰਸ ਨੂੰ ਐਕਸਟ੍ਰੈਕਟ ਕਰਕੇ ਆਊਟਪੁੱਟ ਦਿੰਦੇ ਆ। ਤਾਂ ਇਹ ਬੇਸਿਕਲੀ ਗਾਈਡਡ ਤੇ ਅਨਗਾਈਡਡ ਵੇ ਦੇ ਵਿੱਚ ਲਰਨਿੰਗ ਹੁੰਦੀ ਹੈ। ਤਾਂ ਮੋਸਟਲੀ ਕਾਮਨਲੀ ਜਿਹੜੀ ਇੱਕ ਆਮ ਸਰਲ ਭਾਸ਼ਾ 'ਚ ਮੈਂ ਦੱਸਾਂ ਤਾਂ ਇਹ ਸੁਪਰਵਾਈਜ਼ਡ ਲਰਨਿੰਗ ਦੀ ਐਗਜ਼ਾਮਪਲ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦਿੱਤੀਆਂ, ਅਤੇ ਇਹੀ ਮੋਸਟਲੀ ਕਾਮਨਲੀ ਜਿਨ੍ਹਾਂ ਨੇ AI ਨੂੰ ਪਾਪੂਲਰ ਕੀਤਾ ਹੈ, ਇਹ ਸਾਡੀ ਜ਼ਿੰਦਗੀ ਦੇ ਵਿੱਚ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਇਹਨਾਂ ਨੂੰ ਅਸੀਂ ਯੂਜ਼ ਕਰ ਰਹੇ ਹਾਂ
1: ਜੀ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ChatGPT ਹੈ, ਇਹ ਵੀ ਇਸੇ ਤਰੀਕੇ ਨਾਲ ਕੰਮ ਕਰਦਾ ਕਿ ਅਸੀਂ ਕੋਈ ਵੀ ਸਵਾਲ ਪੁੱਛਦੇ ਹਾਂ, ਅਸੀਂ ਦੇਖਦੇ ਹਾਂ ਕਿ ਉਹ ਜਵਾਬ ਵੀ ਦੇ ਦਿੰਦਾ ਸੋਫਟਵੇਅਰ ਤੇ ਸਾਡੇ ਨਾਲ ਗੱਲਾਂ ਵੀ ਮਾਰਦਾ, ਤੇ ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਦੁੱਖ ਸੁੱਖ ਵੀ ਸਾਂਝਾ ਕਰਨ ਲੱਗ ਜਾਂਦਾ ChatGPT ਜਾਂ ਇਹਦੇ ਵਰਗੇ ਹੋਰ ਜਿਹੜੇ ਸੋਫਟਵੇਅਰ ਨੇ, ਇਹ ਵੀ ਉਸੇ ਤਰੀਕੇ ਨਾਲ ਕੰਮ ਕਰਦੇ ਨੇ?
0: ਸਰ ਇਹ ਜਿਹੜੀ ChatGPT ਹੈ, ਇਹਨਾਂ ਦਾ ਜੇ ਮੈਂ ਇਹਨੂੰ ਇੱਕ ਵਰਡ ਯੂਜ਼ ਕਰਾਂ, ਇਹ ਹੈਗੇ ਲਾਰਜ ਲੈਂਗੁਏਜ ਮਾਡਲਸ, ਇਹਨਾਂ ਨੂੰ ਅਸੀਂ LLM ਦੀ ਫੋਰਮ ਦੇ ਵਿੱਚ ਡਿਫਾਈਨ ਕਰਦੇ ਹਾਂ। ਇਹ ਬੇਸਿਕਲੀ ਇਹ ਨਾ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਮਤਲਬ ਮਾਡਲ ਆਲਰੇਡੀ ਟ੍ਰੇਨ ਹੋ ਚੁੱਕੇ ਆ, ਕਿਉਂਕਿ ਇੰਟਰਨੈਟ ਦੇ ਵਿੱਚ ਕਿਤਾਬਾਂ ਤੋਂ, ਆਰਟੀਕਲਸ ਤੋਂ, ਵੈਬਸਾਈਟਸ ਤੋਂ ਬਹੁਤ ਸਾਰਾ ਡੇਟਾ ਜਿਹੜਾ ਜਨਰੇਟ ਹੋਇਆ ਹੋਇਆ, ਤਾਂ ਉਹ ਇਹ ਡੇਟਾ ਨੂੰ ਐਜ਼ ਏ ਇਨਪੁੱਟ ਇਹਨਾਂ ਨੇ ਆਲਰੇਡੀ ਲੈ ਕੇ ਉਹਨਾਂ ਦੇ ਵਿੱਚੋਂ ਪੈਟਰਨਸ ਨੂੰ ਲਰਨ ਕੀਤਾ ਹੋਇਆ। ਤਾਂ ਬੇਸਿਕਲੀ ਕੰਟੈਂਟ ਜਨਰੇਸ਼ਨ ਲਈ ਇਹ ਅੱਜ ਦੀ ਡੇਟ ਦੇ ਵਿੱਚ ਮੋਸਟਲੀ ਇਹ ChatGPT ਮਾਡਲਸ ਯੂਜ਼ ਕਰ ਰਹੇ, ਬਿਕੋਜ਼ ਇਹ ਆਟੋਮੈਟਿਕਲੀ ਪ੍ਰੋਬੇਬਿਲਿਟੀ ਬੇਸਡ ਡਿਸੀਜ਼ਨ ਲੈਂਦਾ ਕਿ ਹੁਣ ਜੇ ਆਹ ਵਰਡ ਆਇਆ ਤਾਂ ਅਗਲਾ ਵਰਡ ਇਹ ਆਊਗਾ, ਅਤੇ ਉਸਦੇ ਫੋਰਮ ਦੇ ਵਿੱਚ ਈਵਨ ਜੇ ਤੁਸੀਂ ਕੋਈ ਆਰਟੀਕਲ ਵੀ ਲਿਖਣਾ ਹੈ ਆਪਣੇ ਆਪ ਤੁਹਾਨੂੰ ਲਿਖ ਕੇ ਦੇ ਦੂਗਾ, ਬਿਕੋਜ਼ ਇੰਨਾ ਟ੍ਰੇਨ ਹੋ ਚੁੱਕਾ, ਇੰਨਾ ਇੰਟੈਲੀਜੈਂਟ ਹੋ ਚੁੱਕਾ ਹੈ ਮਾਡਲ। ਅਤੇ ਤੁਸੀਂ ਦੇਖੋਗੇ ਆਉਣ ਵਾਲੇ 2-3 ਸਾਲਾਂ ਦੇ ਵਿੱਚ ਇਹ ਜਿਹੜੇ ਮਾਡਲਸ ਦੀ ਟ੍ਰੇਨਿੰਗ ਹੈ ਇੰਨੀ ਐਕਸਟ੍ਰੀਮ ਹੋ ਜੂਗੀ, ਜਿਹੜੀ ਐਕੂਰੇਸੀ ਲੈਵਲ ਹੈ ਜਿਹੜੀ ਆਊਟਪੁੱਟ ਦਾ ਉਹ ਬਹੁਤ ਸਾਰਾ ਵੱਧ ਜਾਏਗਾ।
1: ਤੁਸੀਂ ਐਕੂਰੇਸੀ ਦੀ ਗੱਲ ਕੀਤੀ ਵੀ ਸਹੀ ਜਾਣਕਾਰੀ ਮਿਲਦੀ ਹੈ, ਪਰ ਕਦੇ ਕਦੇ ਇਸ ਤਰ੍ਹਾਂ ਵੀ ਹੋ ਸਕਦਾ ਕਿ ਤੁਸੀਂ ਜਿਸ ਤਰ੍ਹਾਂ ਕਿਹਾ ਵੀ ChatGPT ਹੋਏ ਜਾਂ ਹੋਰ ਇੱਦਾਂ ਦੇ ਸੋਫਟਵੇਅਰ ਹੋਣ ਜਿਹੜੇ ਇੰਟਰਨੈਟ ਤੋਂ ਜਾਣਕਾਰੀ ਲੈਂਦੇ ਨੇ, ਫਿਰ ਉਹ ਤਾਂ ਕਦੇ ਕਦੇ ਗਲਤ ਜਾਣਕਾਰੀ ਵੀ ਦੇ ਸਕਦੇ ਨੇ।
0: ਸਰ ਬਿਲਕੁਲ, ਇਹ ਬੜੀ ਇਹਦੀ ਨੈਗੇਟਿਵ ਆਸਪੈਕਟ ਹੈ ਜਿਹੜਾ ਆਪਾਂ ਡਿਸਕਸ ਕਰ ਰਹੇ ਹੁਣ। ਬਸ ਇੱਕ ਬਹੁਤ ਧਿਆਨ ਰੱਖਣ ਵਾਲੀ ਜਿਹੜੀ ਗੱਲ ਇਹ ਹੈਗੀ ਹੈ ਕਿ ਅਸੀਂ ਜਿਹੜੇ ਇਹ ਮਾਡਲਸ ਹੈਗੇ, AI ਮਾਡਲਸ ਹੈ, ਇਹਨਾਂ ਨੂੰ ਅਸੀਂ ਬਲਾਇੰਡਲੀ ਯੂਜ਼ ਨਹੀਂ ਕਰ ਸਕਦੇ। ਇਹਨਾਂ ਦੀ ਜਿਹੜੀ ਆਊਟਪੁੱਟ ਨੂੰ ਸਾਨੂੰ ਵੇਰੀਫਾਈ ਕਰਨਾ ਹੀ ਪਊਗਾ, ਅਦਰਵਾਈਜ਼ ਜੇ ਅਸੀਂ ਸੋਚ ਲਈਏ ਜੋ ਇਹਨਾਂ ਨੇ ਕਹਿਤਾ ਉਹ ਬਿਲਕੁਲ ਠੀਕ ਹੈ, ਉਹ ਬਿਲਕੁਲ ਹੀ ਰੋਂਗ ਵੇ ਹੈ। ਔਰ ਅਸੀਂ ਅਸੀਂ ਆਪਣੇ ਸਟੂਡੈਂਟਸ ਨੂੰ ਵੀ ਡੇਲੀ ਦੱਸਦੇ ਹਾਂ ਕਿ ਇਹ ਡੋਂਟ ਫੋਲੋ ਦੀਜ ਮਾਡਲਸ ਬਲਾਇੰਡਲੀ, ਕਿ ਇਹਨਾਂ ਨੂੰ ਤੁਸੀਂ ਬਲਾਇੰਡਲੀ ਨਹੀਂ ਫੋਲੋ ਕਰਨਾ, ਇਹਨਾਂ ਦੀ ਆਊਟਪੁੱਟ ਨੂੰ ਤੁਸੀਂ ਵੇਰੀਫਾਈ ਕਰਨਾ, ਤੇ ਜੇ ਆਊਟਪੁੱਟ ਨੂੰ ਵੇਰੀਫਾਈ ਕਰਕੇ ਤਾਂ ਹੀ ਤੁਸੀਂ ਇਹਨਾਂ ਨੂੰ, ਬਿਕੋਜ਼ ਹਾਲੇ ਮਾਡਲਸ ਦੀ ਟ੍ਰੇਨਿੰਗ ਉਸ ਲੈਵਲ ਤੇ ਨਹੀਂ ਹੋਈ, ਤੇ ਇਹ ਜਿਹੜੀ ਐਕੂਰੇਸੀ ਹੈ ਮੈਨੂੰ ਲੱਗਦਾ 2-3 ਸਾਲਾਂ ਦੇ ਵਿੱਚ ਕਾਫੀ ਜ਼ਿਆਦੀ ਵੱਧ ਜੂਗੀ ਹੋਰ।
1: ਜੀ ਡਾਕਟਰ ਸਾਹਿਬ, ਤੁਸੀਂ 2-3 ਸਾਲਾਂ ਦੀ ਗੱਲ ਕੀਤੀ ਤੇ ਆਉਣ ਵਾਲੇ 5-10 ਸਾਲਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਵੀ AI ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡੀ

0: ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਦੇਗਾ?
1: ਸਰ ਇੱਕ ਟਰਮ ਮੈਂ ਯੂਜ਼ ਕਰਨਾ ਚਾਹੂੰਗਾ ਇੱਥੇ, ਏਜੈਂਟਿਕ AI। ਹੁਣ ਜਿਹੜਾ ਆਉਣ ਵਾਲਾ ਸਮਾਂ ਹੈ, ਥਰਡ ਵੇਵ ਆਫ ਆਰਟੀਫਿਸ਼ਲ ਇੰਟੈਲੀਜੈਂਸ ਆਊਗੀ ਆਉਣ ਵਾਲੇ 2-3 ਸਾਲਾਂ ਦੇ ਵਿੱਚ, ਜਿਹਦੇ ਵਿੱਚ ਅਸੀਂ AI ਦੇ ਏਜੰਟਸ ਬਣਾਵਾਂਗੇ ਜਿਹਦੇ ਨਾਲ ਪ੍ਰੋਡਕਟ ਬੇਸ AI। ਹਾਲੇ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਕੋਈ ਵੀ ਤੁਸੀਂ ਪ੍ਰੋਡਕਟ ਬਾਏ ਕਰੋਗੇ ਉਹ ਉਹਦੇ ਵਿੱਚ ਆਰਟੀਫਿਸ਼ਲੀ AI ਜਿਹੜੀ ਅਨੇਬਲਡ ਹੋਊਗਾ। ਉਹ ਆਪਣਾ ਤੁਹਾਡਾ ਹੀ ਡਾਟਾ ਲੈ ਕੇ ਤੁਹਾਨੂੰ ਹੀ ਤੁਹਾਡੇ ਤੋਂ ਲੈ ਕੇ ਉਹ ਲਰਨ ਕਰਕੇ ਤੁਹਾਨੂੰ ਡਿਸੀਜਨਸ ਵੀ ਦਿਆ ਕਰੂਗਾ। ਕੋਈ ਵੀ ਮੈਂ ਜਿਵੇਂ ਛੋਟੀ ਜਿਹੀ ਇਗਜ਼ਾਮਪਲ ਲੈ ਸਕਦਾ ਕਿ ਤੁਸੀਂ ਜੇ ਮੰਨ ਲਓ ਕੋਈ AC ਲਿਆ ਕਿ ਤੁਸੀਂ ਰੋਜ਼ ਕਿੰਨੇ ਟੈਂਪਰੇਚਰ 'ਤੇ ਸੈੱਟ ਕਰਦੇ ਹੋ, ਤਾਂ ਉਹ ਲਰਨ ਕਰ ਲਏਗਾ ਉਹਦਾ, ਉਹ ਆਟੋਮੈਟਿਕਲੀ ਉਹਨੂੰ ਦੁਬਾਰਾ ਤੋਂ ਤੁਹਾਨੂੰ ਰਿਮੋਟ ਦੇ ਉੱਤੋਂ ਟੈਂਪਰੇਚਰ ਸੈੱਟ ਕਰਨ ਦੀ ਲੋੜ ਨਹੀਂ ਹੈ, ਤਾਂ ਉਹਨੇ ਆਟੋਮੈਟਿਕਲੀ ਲਰਨ ਕਰ ਲਿਆ ਕਿ ਇਹ ਪਿਛਲੇ 1 ਮਹੀਨੇ ਤੋਂ ਇਸ ਘਰ ਦੇ ਵਿੱਚ ਇਸ ਪਰਟੀਕੁਲਰ ਰੂਮ ਦੇ ਵਿੱਚ ਇਸ ਪਰਟੀਕੁਲਰ AC ਦਾ ਇੰਨਾ ਟੈਂਪਰੇਚਰ ਹੈ, ਤਾਂ ਉਸ ਹਿਸਾਬ ਨਾਲ ਹੀ ਉਹ ਸੈੱਟ ਕਰੇਗਾ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਏਜੰਟਸ ਹੋਣਗੇ AI ਦੇ, ਔਰ ਉਹ ਏਜੰਟਸ ਪ੍ਰੋਡਕਟ ਦੇ ਵਿੱਚ ਡਿਪਲੋਏ ਹੋਣਗੇ, ਔਰ ਤੁਸੀਂ ਦੇਖੋਗੇ ਕਿ ਹਰੇਕ ਪ੍ਰੋਡਕਟ ਹੈ ਜਿਹੜਾ ਉਹ AI ਇਨੇਬਲਡ ਹੋਏਗਾ।
0: ਡਾਕਟਰ ਸਾਹਿਬ, ਅਕਸਰ ਜਦੋਂ AI ਦੀ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਮੌਜੂਦਾ ਦੌਰ ਦੇ ਵਿੱਚ, ਤੇ ਇੱਕ ਡਰ ਵੀ ਹੈ ਕਿ ਆਉਣ ਵਾਲੇ ਸਮੇਂ ਵਿੱਚ AI ਨੌਕਰੀਆਂ ਖਾ ਜਾਏਗਾ, ਕੀ ਇਹ ਡਰ ਸਹੀ ਹੈ ਜਾਂ ਗਲਤ ਹੈ?
1: ਸਰ ਥੋੜ੍ਹਾ ਇਹਨੂੰ ਮੈਂ ਥੋੜ੍ਹਾ ਜਿਹਾ ਬੈਲੈਂਸ ਜਿਹਾ ਆਨਸਰ ਦੇਣਾ ਚਾਹੂੰਗਾ। ਕੁਛ ਗੱਲਾਂ 'ਚ ਸਹੀ ਵੀ ਹੈ, ਬਟ ਇੰਨੀ ਵੀ, ਬਿਕੋਜ਼ ਅਸੀਂ ਟਰਾਂਸਫਰਮੇਸ਼ਨ ਫੇਸ 'ਚੋਂ ਲੰਘ ਰਹੇ ਹਾਂ ਇਸ ਟਾਈਮ। ਟਰਾਂਸਫਰਮੇਸ਼ਨ ਫੇਸ 'ਚ ਮਤਲਬ ਜਦੋਂ ਤੁਹਾਨੂੰ ਜੇ ਯਾਦ ਹੋਵੇ ਜਦੋਂ ਬੈਂਕਿੰਗ ਦੇ ਵਿੱਚ ਕੰਪਿਊਟਰ ਇੰਟਰੋਡਿਊਸ ਹੋਇਆ ਸੀ, ਤਾਂ ਉਦੋਂ ਸਾਡੇ ਬਜ਼ੁਰਗ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਕਈਆਂ ਨੇ ਤਾਂ ਨੌਕਰੀਆਂ ਵੀ ਛੱਡਤੀਆਂ ਸੀ ਇਸ ਡਰ ਕੇ ਕਿ ਮੇਰਾ ਹੁਣ ਲੋੜ ਹੀ ਨਹੀਂ ਰਹਿਣੀ। ਤਾਂ ਬਟ ਤੁਸੀਂ ਦੇਖੋ ਟਾਈਪ ਰਾਈਟਰ ਆਇਆ, ਤਾਂ ਹੋਰ ਕਈ ਜਿੰਨੇ ਵੀ ਇਨਵੈਂਸ਼ਨ ਹੁੰਦੀਆਂ, ਤਾਂ ਉਹ ਇੱਕ ਵਾਰੀ ਜਦੋਂ ਟਰਾਂਸਫਰਮੇਸ਼ਨ ਹੁੰਦੀ ਹੈ ਇੱਕ ਡਰ ਹੁੰਦਾ, ਬਟ ਨੋ ਡਾਊਟ ਜਿਹੜੀਆਂ ਰੈਪੀਟੇਟਿਵ ਜੋਬਸ ਹੈ ਉਹ ਖਤਮ ਹੋ ਜਾਣਗੀਆਂ, ਤੇ ਬਟ ਜਿਹੜੀਆਂ ਆਪਣੇ ਕੋਲ ਦੂਸਰੀ ਟਾਈਪ ਦੀਆਂ ਜੋਬਸ ਹੈ, ਨਵੇਂ ਟਾਈਪ ਦੀਆਂ ਜੋਬਸ ਨਿਕਲਣਗੀਆਂ, ਲਾਈਕ ਮੈਂ ਜੇ ਕਹਿ ਸਕਦਾ ਕਿ ਪ੍ਰੋਮਪਟ ਇੰਜੀਨੀਅਰਿੰਗ ਇੱਕ ਨਵਾਂ ਵਰਡ ਸਾਡੀ ਇੱਕ ਫੀਲਡ ਦੇ ਵਿੱਚ ਚੱਲ ਰਿਹਾ, ਤਾਂ ਸਾਨੂੰ ਪ੍ਰੋਮਪਟ ਇੰਜੀਨੀਅਰਸ ਦੀ ਲੋੜ ਪਏਗੀ, ਸਾਨੂੰ AI ਟ੍ਰੇਨਰਸ ਦੀ ਲੋੜ ਪਏਗੀ, ਸਾਨੂੰ AI ਐਥੀਕਲ ਐਕਸਪਰਟਸ ਦੀ ਲੋੜ ਪਏਗੀ, ਜਿਹੜਾ ਕਿ ਬਹੁਤ ਹੀ ਜ਼ਿਆਦਾ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਲੋੜ ਪੈਣੀ ਹੈ ਐਥਿਕਸ ਦੀ। ਬਿਕੋਜ਼ ਰਿਸਪੋਂਸੀਬਲ AI ਇੱਕ ਵਰਡ ਜਿਹੜਾ ਅਸੀਂ ਯੂਜ਼ ਕਰਦੇ ਹਾਂ ਕਿ ਅਸੀਂ ਜਿਹੜਾ AI ਨੂੰ ਰਿਸਪੋਂਸੀਬਲੀ ਯੂਜ਼ ਕਰੀਏ, ਤਾਂ ਇਹ ਥੋੜ੍ਹਾ ਬੈਲੈਂਸ ਹੈ। ਇੱਕ ਨੋ ਡਾਊਟ AI ਵਿਲ ਈਟ ਸਮ ਟਾਈਪਸ ਆਫ ਜੋਬ, ਬਟ ਨੋਟ ਇਟ ਵਿਲ ਕ੍ਰੀਏਟ ਆਲਸੋ ਸਮ ਨਿਊ ਟਾਈਪਸ ਆਫ ਜੋਬ। ਇਹਨੇ ਸਾਨੂੰ ਨਵੇਂ ਟਾਈਪ ਦੀਆਂ ਜੋਬਸ ਨੂੰ ਇੰਟਰੋਡਿਊਸ ਵੀ ਕਰਨਾ, ਤੇ ਸਾਨੂੰ ਇੰਨਾ ਵੀ ਡਰਨ ਦੀ ਲੋੜ ਨਹੀਂ ਹੈਗੀ
0: ਜੀ। ਤੇ ਆਖਰੀ ਸਵਾਲ ਡਾਕਟਰ ਸਾਹਿਬ ਮੇਰਾ, ਕਿ ਜਦੋਂ ਅਸੀਂ ਕਿਸੇ ਵੀ ਤਰੀਕੇ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਸੋਫਟਵੇਅਰ ਜਾਂ ਕੋਈ ਡਿਵਾਈਸ ਯੂਜ਼ ਕਰੀਏ, ਤਾਂ ਕਿਹੜੀ ਕਿਹੜੀ ਗੱਲਾਂ ਦਾ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ?
1: ਸਰ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ AI ਦੀ ਆਊਟਪੁੱਟ ਹੈ, ਪਹਿਲੀ ਗੱਲ ਤਾਂ ਸਾਨੂੰ ਉਹ 100% ਸਹੀ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ। ਤਾਂ ਹਮੇਸ਼ਾ ਕੋਈ, ਮੈਂ ਸਾਰਿਆਂ ਨੂੰ ਇਹੀ, ਆਪਣੇ ਸਟੂਡੈਂਟਸ ਨੂੰ ਵੀ ਇਹੀ ਕਹਿੰਦਾ ਕਿ ਕੋਈ ਵੀ ਤੁਸੀਂ ਪ੍ਰੋਮਪਟ ਲਗਾ ਰਹੇ ਹੋ, ਜਿਹੜੀ ਉਹਦੀ ਆਊਟਪੁੱਟ ਹੈ ਉਹਨੂੰ ਵੇਰੀਫਾਈ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਉਹ ਇੰਗਲਿਸ਼ ਲਿਖ ਰਿਹਾ ਉਹ ਤਾਂ ਐਕੂਰੇਟਲੀ ਲਿਖ ਰਿਹਾ, ਪਰ ਜਿਹੜਾ ਉਹ ਡੇਟਾ ਉਹਦੇ ਵਿੱਚ ਜਿਹੜਾ ਆਊਟਪੁੱਟ ਆ ਰਹੀ ਹੈ ਉਹ 100% ਕਰੈਕਟ ਨਹੀਂ ਹੈ। ਉਹ ਇੱਕ ਕੰਟੈਂਟ ਜਨਰੇਸ਼ਨ ਮਾਡਲ ਹੈ ਜਿਹਨੇ ਤੁਹਾਨੂੰ ਕੰਟੈਂਟ ਹਾਈਪੋਥੈਟੀਕਲੀ ਵੀ ਜਨਰੇਟ ਕਰਕੇ ਦਿੱਤਾ ਹੋ ਸਕਦਾ। ਤਾਂ ਪਹਿਲੀ ਚੀਜ਼ ਤਾਂ ਇਹ ਹੈ ਕਿ ਜਿਹੜਾ ਵੀ AI ਦੀ ਪ੍ਰੋਮਪਟ ਦੀ ਆਊਟਪੁੱਟ ਹੈ ਉਹਨੂੰ ਤੁਸੀਂ ਵੇਰੀਫਾਈ ਕਰਨਾ। ਦੂਸਰੀ, ਆਪਣੀ ਕੋਈ ਵੀ ਨਿੱਜੀ ਜਾਣਕਾਰੀ AI ਮਾਡਲ ਨੂੰ ਨਹੀਂ ਦੇਣੀ। ਮੈਨੂੰ ਪਿੱਛੇ ਜੇ ਇੱਕ ਡਾਕਟਰ ਸਾਹਿਬ ਦਾ ਫੋਨ ਵੀ ਆਇਆ, ਉਹ ਮੇਰੇ ਫਰੈਂਡ ਹੈ, ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਆਪਣੀ ਫੋਟੋ ChatGPT ਨੂੰ ਦੇਤੀ, ਕੀ ਇਹ ਸਹੀ ਹੈ? ਤਾਂ ਮੈਂ ਇਹ ਚੀਜ਼ ਨੂੰ ਕਹੂੰਗਾ ਕਿ ਆਪਣੀਆਂ ਪਰਸਨਲਾਈਜ਼ ਜਿਹੜੀਆਂ ਡਿਟੇਲਸ ਹੈ ਉਹਨਾਂ ਨੂੰ AI ਮਾਡਲ ਨੂੰ ਬਿਲਕੁਲ ਨਹੀਂ ਦੇਣਾ ਸਾਨੂੰ। ਅਤੇ ਤੀਸਰੀ, ਸਾਨੂੰ ਜਿਹੜੇ ਫੋਟੋ, ਵੀਡੀਓ, ਨਿਊਜ਼, ਕੁਛ ਜਿਹੜਾ ਆਪਾਂ ਨੂੰ ਜਿਹੜਾ ਹੁੰਦਾ ਡੀਪ ਫੇਕਸ, ਇਹ ਸਾਰੇ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਸਾਨੂੰ ਵੇਰੀਫਾਈ ਕਰਨਾ ਪਊਗਾ ਕਿ ਇਹ ਐਕਚੁਅਲ ਹੀ ਹੈ, ਕਿਉਂਕਿ ਅਸੀਂ, ਸਾਡੇ ਕੋਲ ਅੱਜ ਦੀ ਡੇਟ 'ਚ ਇੰਨਾ AI ਜਨਰੇਟਡ ਕੰਟੈਂਟ ਵਟਸਐਪ 'ਤੇ ਆ ਰਿਹਾ ਸੀ ਔਰ ਬਿਨਾਂ ਵੇਰੀਫਾਈ ਕੀਤੇ, ਰਿਸਪੋਂਸੀਬਲ ਸਿਟੀਜ਼ਨ ਹੋਣ ਦੇ ਨਾਤੇ ਨਹੀਂ ਅਸੀਂ ਨਾਲ ਦੀ ਨਾਲ ਉਹਨੂੰ ਫਾਰਵਰਡ ਕਰਦੇ ਹਾਂ। ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ AI ਇੱਕ ਇਹਦਾ ਪੋਜ਼ਿਟਿਵ ਐਸਪੈਕਟ ਨੂੰ ਦੇਖ ਕੇ ਇਹਨੂੰ ਯੂਜ਼ ਕਰਨਾ ਹੈ ਅਤੇ ਇਹਨੂੰ ਬਲਾਈਂਡਲੀ ਨਹੀਂ ਯੂਜ਼ ਕਰਨਾ।
0: ਜੀ ਡਾਕਟਰ ਅਭਿਨਵ ਭੰਡਾਰੀ ਜੀ, ਤੁਸੀਂ ਸਾਡੇ ਪ੍ਰੋਗਰਾਮ 'ਚ ਜੁੜੇ, AI ਦੇ ਵਿਸ਼ੇ 'ਤੇ ਬੜੀ ਮਹੱਤਵਪੂਰਨ ਜਾਣਕਾਰੀਆਂ ਸਾਂਝੀ ਕੀਤੀਆਂ। ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ, ਸਰੋਤਿਆਂ ਨੂੰ ਇਹ ਜਾਣਕਾਰੀ ਪਸੰਦ ਆਈ ਹੋਏਗੀ। ਤੁਸੀਂ ਸਾਡੇ ਨਾਲ ਜੁੜੇ, ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸਰ, ਥੈਂਕ ਯੂ, ਧੰਨਵਾਦ ਜੀ।
2: ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਪਸੰਦ ਆਈ ਹੋਏਗੀ, ਅਤੇ ਹੁਣ ਸਮਾਂ ਹੋ ਗਿਆ ਅੱਜ ਦੇ ਵਿਗਿਆਨੀ ਬਾਰੇ ਜਾਣਨ ਦਾ। ਅੱਜ ਅਸੀਂ ਗੱਲ ਕਰ ਰਹੇ ਹਾਂ ਵਿਸ਼ਵ ਪ੍ਰਸਿੱਧ ਵਿਗਿਆਨੀ ਮੈਰੀ ਕਿਊਰੀ ਦੀ, ਜਿਨ੍ਹਾਂ ਨੂੰ ਆਧੁਨਿਕ ਵਿਗਿਆਨ ਦੇ ਇਤਿਹਾਸ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਵਿਗਿਆਨੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੈਰੀ ਕਿਊਰੀ ਦਾ ਜਨਮ ਸੰਨ 1867 ਵਿੱਚ ਪੋਲੈਂਡ ਦੀ ਰਾਜਧਾਨੀ ਵਾਰਸੋ ਵਿੱਚ ਹੋਇਆ ਸੀ। ਬਚਪਨ ਤੋਂ ਹੀ ਉਹ ਪੜ੍ਹਾਈ ਅਤੇ ਵਿਗਿਆਨ ਵਿੱਚ ਬਹੁਤ ਰੁਚੀ ਰੱਖਦੇ ਸਨ। ਉਸ ਸਮੇਂ ਮਹਿਲਾਵਾਂ ਲਈ ਉੱਚ ਸਿੱਖਿਆ ਹਾਸਲ ਕਰਨਾ ਆਸਾਨ ਨਹੀਂ ਸੀ, ਪਰ ਇਸ ਦੇ ਬਾਵਜੂਦ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਬਾਅਦ ਵਿੱਚ ਪੈਰਿਸ ਜਾ ਕੇ ਫਿਜ਼ਿਕਸ ਅਤੇ ਮੈਥਮੈਟਿਕਸ ਦੀ ਪੜ੍ਹਾਈ ਕੀਤੀ। ਮੈਰੀ ਕਿਊਰੀ ਨੇ ਆਪਣੇ ਪਤੀ ਪੀਰੀ ਕਿਊਰੀ ਨਾਲ ਮਿਲ ਕੇ ਰੇਡੀਓ ਐਕਟੀਵਿਟੀ ਉੱਤੇ ਮਹੱਤਵਪੂਰਨ ਖੋਜ ਕੀਤੀ। ਦਰਅਸਲ ਰੇਡੀਓ ਐਕਟੀਵਿਟੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਮੈਰੀ ਕਿਊਰੀ ਨੇ ਹੀ ਕੀਤੀ ਸੀ। ਆਪਣੀ ਖੋਜ ਦੌਰਾਨ ਉਹਨਾਂ ਨੇ ਪੋਲੋਨੀਅਮ ਅਤੇ ਰੇਡੀਅਮ ਨਾਮ ਦੇ ਦੋ ਤੱਤਾਂ ਦੀ ਖੋਜ ਕੀਤੀ। ਪੋਲੋਨੀਅਮ ਦਾ ਨਾਮ ਉਹਨਾਂ ਨੇ ਆਪਣੇ ਦੇਸ਼ ਪੋਲੈਂਡ ਦੇ ਨਾਮ 'ਤੇ ਹੀ ਰੱਖਿਆ ਸੀ। ਸੰਨ 1903 ਵਿੱਚ ਮੈਰੀ ਕਿਊਰੀ ਨੇ ਆਪਣੇ ਪਤੀ ਪੀਰੀ ਕਿਊਰੀ ਅਤੇ ਵਿਗਿਆਨੀ ਹੈਨਰੀ ਬੈਕਰਲ ਨਾਲ ਮਿਲ ਕੇ ਫਿਜ਼ਿਕਸ ਦਾ ਨੋਬਲ ਪ੍ਰਾਈਜ਼ ਜਿੱਤਿਆ। ਇਸ ਤਰ੍ਹਾਂ ਉਹ ਨੋਬਲ ਪ੍ਰਾਈਜ਼ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ। ਇਸ ਤੋਂ ਬਾਅਦ ਸੰਨ 1911 ਵਿੱਚ ਉਹਨਾਂ ਨੂੰ ਕੈਮਿਸਟਰੀ ਵਿੱਚ ਇੱਕ ਹੋਰ ਨੋਬਲ ਪ੍ਰਾਈਜ਼ ਮਿਲਿਆ। ਅੱਜ ਤੱਕ ਉਹ ਦੁਨੀਆ ਦੀ ਇਕੱਲੀ ਵਿਗਿਆਨੀ ਹੈ ਜਿਨ੍ਹਾਂ ਨੂੰ ਦੋ ਵੱਖ-ਵੱਖ ਵਿਗਿਆਨਕ ਵਿਸ਼ਿਆਂ ਵਿੱਚ ਨੋਬਲ ਪ੍ਰਾਈਜ਼ ਮਿਲਿਆ। ਉਹਨਾਂ ਦੀ ਖੋਜ ਨੇ ਮੈਡੀਕਲ ਵਿਗਿਆਨ ਨੂੰ ਬਹੁਤ ਪ੍ਰਭਾਵਿਤ ਕੀਤਾ। ਰੇਡੀਓ ਐਕਟੀਵਿਟੀ ਉੱਤੇ ਹੋਈ ਖੋਜ ਨੇ ਅੱਗੇ ਚੱਲ ਕੇ ਕੈਂਸਰ ਦੇ ਇਲਾਜ ਵਿੱਚ ਰੇਡੀਏਸ਼ਨ ਥੈਰੇਪੀ ਵਰਗੀਆਂ ਤਕਨੀਕਾਂ ਲਈ ਰਾਹ ਖੋਲ੍ਹਿਆ। ਪਹਿਲੇ ਵਿਸ਼ਵ ਯੁੱਧ ਦੌਰਾਨ ਮੈਰੀ ਕਿਊਰੀ ਨੇ ਮੋਬਾਈਲ ਐਕਸਰੇ ਯੂਨਿਟਸ ਤਿਆਰ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨਾਲ ਜੰਗ ਵਿੱਚ ਜ਼ਖਮੀ ਸੈਨਿਕਾਂ ਦੇ ਇਲਾਜ ਵਿੱਚ ਮਦਦ ਮਿਲੀ। ਲਗਾਤਾਰ ਰੇਡੀਏਸ਼ਨ ਦੇ ਸੰਪਰਕ ਵਿੱਚ ਰਹਿਣ ਕਾਰਨ ਉਹਨਾਂ ਦੀ ਸਿਹਤ ਉੱਤੇ ਵੀ ਗੰਭੀਰ ਅਸਰ ਪਿਆ ਅਤੇ ਸੰਨ 1934 ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਪਰ ਉਹਨਾਂ ਦੀਆਂ ਖੋਜਾਂ ਅਤੇ ਯੋਗਦਾਨ ਅੱਜ ਵੀ ਵਿਗਿਆਨ ਦੀ ਦੁਨੀਆ ਨੂੰ ਰੋਸ਼ਨ ਕਰ ਰਹੀਆਂ ਨੇ। ਸਾਥੀਓ, ਮੈਰੀ ਕਿਊਰੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਜਿਗਿਆਸਾ, ਮਿਹਨਤ ਅਤੇ ਸਮਰਪਣ ਨਾਲ ਵਿਗਿਆਨ ਦੀ ਦੁਨੀਆ ਵਿੱਚ ਵੱਡੇ ਤੋਂ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਨੇ। ਅਤੇ ਸਾਥੀਓ, ਹੁਣ ਪ੍ਰੋਗਰਾਮ ਵਿਗਿਆਨ ਜਗਤ ਵਿੱਚ ਵਾਰੀ ਹੈ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਨਾਲ ਜੁੜੀਆਂ ਕੁਝ ਅਹਿਮ ਖਬਰਾਂ ਦੀ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਯਾਨੀ ਇਸਰੋ ਨੇ ਜਾਣਕਾਰੀ ਦਿੱਤੀ ਹੈ ਕਿ ਉਸਦਾ ਗਗਨਯਾਨ ਮਿਸ਼ਨ ਲਗਾਤਾਰ ਅੱਗੇ ਵੱਧ ਰਿਹਾ ਹੈ। ਇਸ ਮਿਸ਼ਨ ਤਹਿਤ ਭਾਰਤ ਪਹਿਲੀ ਵਾਰ ਆਪਣੇ ਅੰਤਰਿਕਸ਼ ਯਾਤਰੀਆਂ ਨੂੰ ਅੰਤਰਿਕਸ਼ ਵਿੱਚ ਭੇਜਣ ਦੀ ਤਿਆਰੀ ਕਰ ਰਿਹਾ ਹੈ। ਭਾਰਤ ਦੇ ਆਉਣ ਵਾਲੇ ਸ਼ੁਕਰਯਾਨ ਮਿਸ਼ਨ ਨੂੰ ਹੁਣ ਸਵੀਡਨ ਦਾ ਵੀ ਸਹਿਯੋਗ ਮਿਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੀਡਨ ਯਾਤਰਾ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਇਸ ਸੰਬੰਧੀ ਸਹਿਮਤੀ ਬਣੀ ਹੈ। ਇਸ ਮਿਸ਼ਨ ਤਹਿਤ ਇਸਰੋ ਸ਼ੁਕਰ ਗ੍ਰਹਿ ਯਾਨੀ ਵੀਨਸ ਦੇ ਵਾਤਾਵਰਣ ਅਤੇ ਸਤ੍ਹਾ ਦਾ ਅਧਿਐਨ ਕਰੇਗਾ। ਯੂਨੀਵਰਸਿਟੀ ਆਫ ਵਾਰਵਿਕ ਇੰਗਲੈਂਡ ਅਤੇ ਨਾਸਾ ਨਾਲ ਜੁੜੇ ਖੋਜਾਰਥੀਆਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਸੂਰਜ ਮੰਡਲ ਤੋਂ ਬਾਹਰ ਮੌਜੂਦ ਕਈ ਨਵੇਂ ਗ੍ਰਹਿਾਂ ਦੀ ਪਛਾਣ ਕੀਤੀ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ AI ਭਵਿੱਖ ਵਿੱਚ ਅੰਤਰਿਕਸ਼ ਖੋਜ ਨੂੰ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾ ਸਕਦੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਯਾਨੀ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਲਾਈਮੇਟ ਚੇਂਜ ਹੁਣ ਲੋਕਾਂ ਦੀ ਸਿਹਤ ਉੱਤੇ ਸਿੱਧਾ ਅਸਰ ਪਾ ਰਿਹਾ ਹੈ। ਵੱਧਦੀ ਗਰਮੀ ਅਤੇ ਪ੍ਰਦੂਸ਼ਣ ਕਾਰਨ ਸਾਹ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਮਾਮਲੇ ਵੱਧ ਰਹੇ ਨੇ। ਸਾਊਥ ਕੋਰੀਆ ਦੇ ਵਿਗਿਆਨੀਆਂ ਨੇ ਇੱਕ ਅਜਿਹਾ ਵੇਅਰੇਬਲ ਡਿਵਾਈਸ ਤਿਆਰ ਕੀਤਾ ਜੋ ਸਰੀਰ ਦੀਆਂ ਹਰਕਤਾਂ ਨਾਲ ਖੁਦ ਹੀ ਚਾਰਜ ਹੋ ਸਕਦਾ ਹੈ। ਖੋਜਾਰਥੀਆਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਸਮਾਰਟ ਵਾਚਿਸ ਅਤੇ ਮੈਡੀਕਲ ਡਿਵਾਈਸਿਸ ਨੂੰ ਵਾਰ ਵਾਰ ਚਾਰਜ ਕਰਨ ਦੀ ਲੋੜ ਘੱਟ ਹੋ ਸਕਦੀ ਹੈ। ਅਤੇ ਆਸਟ੍ਰੇਲੀਆ ਦੀ ਮੋਨੈਸ਼ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਸਾਹਮਣੇ ਆਇਆ ਕਿ ਬਹੁਤ ਜ਼ਿਆਦਾ ਪ੍ਰੋਸੈਸ ਫੂਡ ਅਤੇ ਸ਼ੂਗਰੀ ਡਰਿੰਕ ਦਾ ਸੇਵਨ ਦਿਮਾਗੀ ਸਿਹਤ ਉੱਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਮਾਹਿਰਾਂ ਨੇ ਲੋਕਾਂ ਨੂੰ ਸੰਤੁਲਿਤ ਅਤੇ ਤਾਜ਼ਾ ਖੁਰਾਕ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਸਾਥੀਓ, ਇਹ ਸਨ ਕੁਝ ਖਬਰਾਂ ਅਤੇ ਜਾਣਕਾਰੀਆਂ ਇਸ ਹਫ਼ਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਨਾਲ ਜੁੜੀਆਂ ਹੋਈਆਂ। ਅਤੇ ਹੁਣ ਪ੍ਰੋਗਰਾਮ ਵਿਗਿਆਨ ਜਗਤ ਦੇ ਅਖੀਰਲੇ ਹਿੱਸੇ ਵਿੱਚ ਸਮਾਂ ਹੋ ਗਿਆ ਹੈ ਅੱਜ ਦੇ ਐਪੀਸੋਡ ਦੇ ਸਵਾਲ ਦਾ। ਸੋ ਸਵਾਲ ਇਹ ਹੈ ਕਿ ਬਿਜਲੀ ਦੀ ਚਮਕ ਪਹਿਲਾਂ ਕਿਉਂ ਦਿਖਾਈ ਦਿੰਦੀ ਹੈ ਅਤੇ ਗੜਗੜਾਹਟ ਦੀ ਆਵਾਜ਼ ਬਾਅਦ ਵਿੱਚ ਕਿਉਂ ਸੁਣਾਈ ਦਿੰਦੀ ਹੈ?

ਤਾਂ ਸਵਾਲ ਦਾ ਸਹੀ ਜਵਾਬ ਹੈ ਕਿ ਰੋਸ਼ਨੀ ਦੀ ਰਫ਼ਤਾਰ ਆਵਾਜ਼ ਨਾਲੋਂ ਕਾਫ਼ੀ ਜ਼ਿਆਦਾ ਤੇਜ਼ ਹੁੰਦੀ ਹੈ। ਇਸ ਕਰਕੇ ਜਦੋਂ ਬਿਜਲੀ ਕੜਕਦੀ ਹੈ ਤਾਂ ਉਸ ਦੀ ਚਮਕ ਸਾਨੂੰ ਪਹਿਲਾਂ ਦਿਖਾਈ ਦਿੰਦੀ ਹੈ, ਜਦਕਿ ਗੜਗੜਾਹਟ ਦੀ ਆਵਾਜ਼ ਕੁਝ ਸਮੇਂ ਬਾਅਦ ਸਾਡੇ ਤੱਕ ਪਹੁੰਚਦੀ ਹੈ। ਇਸ ਦੇ ਨਾਲ ਹੀ ਅੱਜ ਦਾ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ। ਉਮੀਦ ਹੈ ਕਿ ਇਹ ਐਪੀਸੋਡ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਲੇ ਐਪੀਸੋਡ ਵਿੱਚ ਅਸੀਂ ਮੁੜ ਹਾਜ਼ਰ ਹੋਵਾਂਗੇ ਵਿਗਿਆਨ ਅਤੇ ਟੈਕਨੋਲੋਜੀ ਦੀ ਦੁਨੀਆ ਨਾਲ ਜੁੜੇ ਇੱਕ ਹੋਰ ਦਿਲਚਸਪ ਵਿਸ਼ੇ ਦੇ ਨਾਲ। ਮੈਂ ਹਾਂ ਰਿਪੂਦਮਨ ਸਿੰਘ, ਤੁਸੀਂ ਸੁਣ ਰਹੇ ਸੀ ਵਿਗਿਆਨ ਜਗਤ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ।

0: ਮਨ ਕੀ ਬਾਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਭਾਰਤ ਦੀ ਜਨਤਾ ਨਾਲ ਸਾਂਝੀ ਕਰਨਗੇ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
1: ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਦੇ ਸਾਰੇ ਕੇਂਦਰ ਤੇ ਸਾਰੇ ਚੈਨਲ ਇਸ ਨੂੰ ਪ੍ਰਸਾਰਿਤ ਕਰਨਗੇ। ਇਸ ਪ੍ਰਸਾਰਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦੇ ਵਿਚਾਰਾਂ ਦਾ ਪੰਜਾਬੀ ਅਨੁਵਾਦ ਰਿਲੇ ਕੀਤਾ ਜਾਵੇਗਾ, ਜਿਸ ਦਾ ਮੁੜ ਪ੍ਰਸਾਰਣ ਤੁਸੀਂ ਸੁਣ ਸਕਦੇ ਹੋ ਰਾਤੀ 8 ਵਜੇ। ਇਸ ਤੋਂ ਇਲਾਵਾ ਆਕਾਸ਼ਵਾਣੀ ਦੀ ਵੈਬਸਾਈਟ ਉੱਪਰ FM ਗੋਲਡ ਤੇ ਉਰਦੂ ਸਰਵਿਸ ਦੀ ਲਾਈਵ ਸਟ੍ਰੀਮਿੰਗ ਤੇ ਵੀ ਇਹ ਪ੍ਰੋਗਰਾਮ ਸੁਣਿਆ ਜਾ ਸਕੇਗਾ।
1: ਆਪ ਸਭ ਕੇ ਬੀਚ ਮਨ ਕੀ ਬਾਤ, ਜਨ ਕੀ ਬਾਤ, ਜਨ ਜਨ ਕੀ ਬਾਤ, ਜਨ ਮਨ ਕੀ ਬਾਤ।
0: ਆਕਾਸ਼ਵਾਣੀ ਪਟਿਆਲਾ ਦੀ ਲਾਈਵ ਸਟ੍ਰੀਮਿੰਗ ਤੇ ਮਨ ਕੀ ਬਾਤ ਸੁਣਨ ਲਈ ਨਿਊਜ਼ ਔਨ AIR ਪ੍ਰਸਾਰ ਭਾਰਤੀ ਐਪ ਡਾਊਨਲੋਡ ਕਰੋ ਤੇ ਸੁਣੋ ਮਨ ਕੀ ਬਾਤ। ਇਸ ਦਾ ਪ੍ਰਸਾਰਣ ਦੂਰਦਰਸ਼ਨ ਦੇ ਰਾਸ਼ਟਰੀ ਨਿਊਜ਼ ਤੇ ਬਾਕੀ ਭਾਰਤੀ ਚੈਨਲਾਂ ਤੇ ਵੀ ਕੀਤਾ ਜਾਵੇਗਾ। ਸੁਣਨਾ ਨਾ ਭੁੱਲਣਾ ਮਨ ਕੀ ਬਾਤ 31 ਮਈ ਸਵੇਰੇ 11 ਵਜੇ।
2: ਨੱਬੇ ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।

0: ਐਫਐਮ ਬੈਂਡ 100.6 ਤੋਂ ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ, ਇਸ ਸਮੇਂ ਰਾਤ ਦੇ ਠੀਕ 9:45 ਵੱਜ ਰਹੇ ਹਨ ਤੇ ਹੁਣ ਵੇਲਾ ਹੋ ਗਿਆ ਹੈ ਹਿੰਦੀ ਵਿੱਚ ਸਮਾਚਾਰ। ਹੁਣ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ, ਅਤੇ ਉਸ ਤੋਂ ਬਾਅਦ ਰਾਤ 9 ਵਜੇ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।
1: आकाशवाणी से समाचार संध्या के साथ मैं लवलीन निगम।

ਕਰਨਾਟਕਾ ਦੇ ਮੁੱਖ ਮੰਤਰੀ ਸਿਦਾਰਮਈਆ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ ਤੇ ਡੀ ਕੇ ਸ਼ਿਵ ਕੁਮਾਰ ਰਾਜ ਦੇ ਅਗਲੇ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ 'ਚ ਹਰ ਗੈਰ ਕਾਨੂੰਨੀ ਪ੍ਰਵਾਸੀ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਦੇਸ਼ 'ਚੋਂ ਕੱਢਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਪੰਜਾਬ ਸਮੇਤ 12 ਰਾਜਾਂ ਨੂੰ 10,000 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਹੈ। CBI ਨੇ ਟਵੀਸ਼ਾ ਸ਼ਰਮਾ ਕਤਲ ਕੇਸ ਵਿੱਚ ਟਵੀਸ਼ਾ ਦੀ ਸੱਸ ਅਤੇ ਸੇਵਾ ਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਗਿਰੀਬਲਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਸਿੱਧ ਉਰਦੂ ਸ਼ਾਇਰ ਅਤੇ ਸਾਹਿਤਕਾਰ ਬਸ਼ੀਰ ਬਦਰ ਦਾ ਅੱਜ ਭੋਪਾਲ ਵਿੱਚ 91 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਪੰਜਾਬ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ 'ਚ ਪਈਆਂ ਵੋਟਾਂ ਦੀ ਗਿਣਤੀ ਭਲਕੇ ਹੋਵੇਗੀ। ਭਾਰਤੀ ਜਨਤਾ ਪਾਰਟੀ ਨੇ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ BJP ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਮੋਹਾਲੀ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮ ਫੋਰਸਿਸ ਪ੍ਰੋਪਰੈਟਰੀ ਇੰਸਟੀਚਿਊਟ ਦੇ 2 ਕੈਡਿਟਾਂ ਨੂੰ ਭਾਰਤੀ ਸਮੁੰਦਰੀ ਫੌਜ ਵਿੱਚ ਬਤੌਰ ਅਫਸਰ ਕਮਿਸ਼ਨ ਮਿਲਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਅੱਜ ਅਤੇ ਕੱਲ੍ਹ 29 ਮਈ ਨੂੰ ਕਈ ਥਾਵਾਂ 'ਤੇ ਗਰਜ ਚਮਕ ਨਾਲ ਮੀਂਹ ਪੈਣ ਬਾਰੇ ਰੈੱਡ ਅਲਰਟ ਜਾਰੀ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ 3 T20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅੱਜ ਰਾਤੀ 11 ਵਜੇ ਚੈਂਸਲ ਫੋਰਡ ਵਿਖੇ ਹੋਵੇਗਾ।

FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏਅਰ ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਸਟੂਡੀਓ ਦੀ ਘੜੀ ਮੁਤਾਬਕ ਰਾਤ ਦੇ 10:02 ਹੋ ਰਹੇ ਨੇ ਅਤੇ ਹੁਣ ਵੇਲਾ ਹੋ ਗਿਆ ਹੈ ਪੰਜਾਬੀ ਗੀਤਾਂ ਨਾਲ ਸਜੇ ਹੋਏ ਪ੍ਰੋਗਰਾਮ ਦਾ, ਪੰਜਾਬੀ ਤੜਕਾ ਦਾ। ਆਓ ਪੰਜਾਬੀ ਤੜਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੇਜਿੰਦਰ ਸਿੰਘ। ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੇ ਸੁਨੇਹੇ ਸਾਨੂੰ ਵਟਸਐਪ ਰਾਹੀਂ ਭੇਜ ਸਕਦੇ ਹੋ, ਆਪਣੀ ਫਰਮਾਇਸ਼, ਆਪਣੇ ਗੀਤ ਦੀ ਫਰਮਾਇਸ਼ ਭੇਜ ਸਕਦੇ ਹੋ ਅਤੇ ਆਪਣਾ ਨਾਮ ਅਤੇ ਪਤਾ ਲਿਖ ਕੇ ਸਾਨੂੰ ਭੇਜ ਸਕਦੇ ਹੋ। ਅਸੀਂ ਤੁਹਾਡੇ ਸੁਨੇਹੇ ਪੜ੍ਹਦੇ ਜਾਵਾਂਗੇ ਅਤੇ ਤੁਹਾਡੀ ਫਰਮਾਇਸ਼ ਦੇ ਅਨੁਸਾਰ ਸਾਨੂੰ ਤੁਹਾਨੂੰ ਗੀਤ ਸੁਣਾਉਂਦੇ ਜਾਵਾਂਗੇ। ਆਓ ਪੰਜਾਬੀ ਤੜਕਾ ਪ੍ਰੋਗਰਾਮ ਵਿੱਚ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ, ਜਿਸ ਵਿੱਚ ਤੁਸੀਂ ਗੀਤ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ਾਂ 'ਚ। ਆਓ ਅਸੀਂ ਆਪਣੇ ਸੰਦੇਸ਼ ਪੜ੍ਹਦੇ ਹਾਂ। ਸਾਨੂੰ ਸੰਦੇਸ਼ ਭੇਜਣ ਵਾਲਿਆਂ ਦੇ ਵਿੱਚ ਸਭ ਤੋਂ ਪਹਿਲੇ ਸਾਡੇ ਸਰੋਤਿਆਂ ਦੇ ਸੰਦੇਸ਼ ਆਏ ਨੇ। ਪਹਾੜਗੰਜ ਮੁਲਤਾਨੀ ਡਾਂਡਾ ਤੋਂ ਅਨਿਲ ਮੋਹਨ, ਉਸ਼ਾ ਮੋਹਨ, ਤਿੱਲੂ ਨਾਇਕ, ਮਧੂ ਨਾਇਕ, ਬੰਗਾਲੀ ਪੰਜਾ ਨਾਗਪੁਰ ਤੋਂ ਪ੍ਰਕਾਸ਼ ਰੰਬਾੜੇ, ਭਾਰਤੀ ਰੰਬਾੜੇ, ਜਾਨਵੀ ਰੰਬਾੜੇ, ਕਾਸ਼ੀ ਨਿਵਾਸ ਨਾਗਪੁਰ ਤੋਂ ਹਰਸ਼ਲ ਰੰਬਾੜੇ, ਵੈਸ਼ਨਵੀ ਰੰਬਾੜੇ, ਗਾਂਧੀਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜੁਲਾ ਰਾਠੌੜ, ਵਿਸ਼ਾਲ ਨਿਸ਼ਾ, ਲੋਕੂਕਾ ਕਲੋਨੀ ਲੋਹਾਰੂ, ਹਰਿਆਣਾ ਤੋਂ ਬਿੱਲੂ ਸਿੰਘ ਚੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ ਚੰਡਾਲੀਆ, ਬਰਖਾ, ਨਰਿੰਦਰ ਕੁਮਾਰ, ਯੋਗੇਂਦਰ ਕੁਮਾਰ, ਹਰਦੋਈ ਰੋਡ ਲਖਨਊ ਤੋਂ ਮਾਸਟਰ ਬਿੱਲੂ ਪ੍ਰਵੇਸ਼, ਬੇਗਮ ਇਮਰਾਨਾ ਨਾਸ, ਨਵਾਜ਼ਿਸ਼ ਸ਼ੇਖ, ਦਾਨਿਸ਼ ਸ਼ੇਖ, ਅਮਨ ਅਫਰੀਦੀ, ਰਾਧਾ ਨਾਮਦੇਵ, ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ, ਪੱਛਮੀ ਬਿਹਾਰ ਦਿੱਲੀ ਤੋਂ ਨੀਰਜ ਅਗਰਵਾਲ, ਸਚਿਨ ਅਗਰਵਾਲ, ਡੀ ਕੇ ਅਲਵੀ, ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ, ਪਿੰਡ ਤੇਜਾ ਮੋੜੀ ਤੋਂ ਅੰਬਾਲਾ।

ਬੰਸੀ ਲਾਲ ਸੰਧੂ ਜੀ ਅਤੇ ਤਜਿੰਦਰ ਜੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

0: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
1: ਤੁਸੀਂ ਟਿਊਨ ਔਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ FM ਬੈਂਡ 102 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜਿਹੜੀ ਨਿਊਜ਼ ਔਨ AIR ਐਪ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੋਂ। ਆਓ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ। ਪੰਜਾਬੀ ਤੜਕਾ ਵਿੱਚ ਅਗਲੇ ਸੰਦੇਸ਼ ਸ਼ਾਮਿਲ ਕਰਦੇ ਹਾਂ, ਸਾਨੂੰ ਵਟਸਐਪ ਰਾਹੀਂ ਸੰਦੇਸ਼ ਭੇਜੇ ਗਏ ਨੇ। ਫਕੀਰ ਸਿੰਘ ਸੋਮਾ ਸ਼ੈਂਟੀ ਅਤੇ ਤੇਜਾ ਸਿੰਘ ਪਿੰਡ ਬਾਗੜੀਆਂ ਤੋਂ, ਚੌਟਾਲਾ ਹਰਿਆਣਾ ਤੋਂ ਦਾਰਾ ਪੰਡਿਤ ਸੰਜੇ ਸ਼ਰਮਾ, ਪ੍ਰਿਯੰਕਾ ਸ਼ਰਮਾ, ਰਘਵੀਰ ਨਗਰ ਤੋਂ ਦਿਲਾਵਰ ਖਾਨ, ਹਸੀਨਾ ਬਾਨੋ, ਐਲੀਆ ਨਾਇਰ ਅਤੇ ਲੱਡੂ, ਗ੍ਰਾਮ ਪਿੰਡ ਹਿੰਗੜੀ ਤੋਂ ਅਲੋਟ, ਜ਼ਿਲ੍ਹਾ ਰਤਲਾਮ ਮੱਧ ਪ੍ਰਦੇਸ਼ ਤੋਂ ਜਗਦੀਸ਼ ਦਾਕੜ, ਨਾਇਮਾ ਸ਼੍ਰੀਮਤੀ ਰੰਜੂ ਬਾਈ, ਯੁਵਰਾਜ ਸਿੰਘ, ਸ਼ਿਵਾਂਗੀ ਦਾਕੜ, ਕਾਪਸਹੇੜਾ ਬਾਰਡਰ ਨਵੀਂ ਦਿੱਲੀ ਤੋਂ ਬਿਟੀਆ ਆਮਨਾ ਨਸਰੀਨ, ਬੇਬੀ ਆਸਮਾ ਪ੍ਰਵੀਨ, ਬਾਗਵਾਨ ਮੰਜ਼ਿਲ ਛੋਟੀ ਬਲੀਆ ਤੋਂ ਨੂਰ ਆਇਸ਼ਾ, ਅਹਿਮਦ ਬਾਗਵਾਨ, ਅਖਲਾਕ ਅਹਿਮਦ ਅਤੇ ਬਾਈ ਅਹਿਮਦ ਬਾਗਵਾਨ। ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ, ਅਲਤਾਫ ਹੁਜਰੇ, ਸੈਫੁੱਲਾ ਸਬਾਹਤ, ਕਿਰਤ ਹੁਜਰੇ ਅਤੇ ਰਿਹਾਨ ਸ਼ੇਖ। ਪਿੰਡ ਜਲਵੇੜਾ ਤੋਂ ਭੁਪਿੰਦਰ ਸਿੱਧੂ, ਇਹਨਾਂ ਦਾ ਮੈਸੇਜ ਆਇਆ ਜੀ। ਪਿੰਡ ਪੰਚਾਇਤ ਬਠਿੰਡਾ ਪਾਟਨ, ਜ਼ਿਲ੍ਹਾ ਦੁਰਗ ਛੱਤੀਸਗੜ੍ਹ ਤੋਂ ਅੰਜਨੀ ਜੋਤੀ ਵਰਮਾ, ਨਿਧੀ ਨਿਖਿਲ ਵਰਮਾ, ਇਹਨਾਂ ਦੁਆਰਾ ਮੈਸੇਜ ਭੇਜੇ ਗਏ ਨੇ। ਬੱਸ ਸਟੈਂਡ ਪਿੰਡ ਬੁਰਜ ਹਨੂੰਮਾਨਗੜ੍ਹ ਫਜ਼ਿਲਕਾ ਪੰਜਾਬ ਤੋਂ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਵਰਮਾ ਅਤੇ ਵਰਮਾ ਫੈਮਿਲੀ। ਪਿੰਡ ਉਗਾਲਾ, ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਜਿੰਦਰ ਕੁਮਾਰ, ਮਲਕੀਤ ਕੌਰ, ਔਰਤ ਆਰਤੀ ਰਾਣੀ, ਰਾਘਵ, ਹਰਮਨ ਅਤੇ ਪਰਿਵਾਰ। ਬੱਸ ਸਟੈਂਡ ਹਨੂੰਮਾਨਗੜ੍ਹ ਫਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਮਦਨ ਲਾਲ ਵਰਮਾ ਜੀ। ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ, ਜੰਨਤ। ਰਾਮ ਸਿੰਘਪੁਰ, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਅਸ਼ੋਕ ਬੱਬਰ, ਪਵਨ, ਰਾਜੇਸ਼, ਅਜੇ, ਰਾਹੁਲ ਅਤੇ ਮਨੂ ਬੱਬਰ। ਪਿੰਡ ਪਿੱਪਰਲੋੜ ਛੱਤੀਸਗੜ੍ਹ ਤੋਂ ਦੀਪੇਸ਼ ਵਰਮਾ, ਪੂਨਮ ਵਰਮਾ, ਜੋਤੀ ਸ਼ਿਵਾਂਸ਼ ਵਰਮਾ। ਸੁਰਿੰਦਰ ਸਿੰਘ ਲਾਡੀ, ਪਿੰਡ ਸੂਲਰ ਪਟਿਆਲਾ, ਲਾਡੀ ਧਾਲੀਵਾਲ, ਸਮਾਣਾ ਮੰਡੀ ਤੋਂ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ। ਨਵੀਂ ਬਸਤੀ ਗੰਜ ਡੁੰਡਵਾਰਾ ਤੋਂ ਮੁਹੰਮਦ ਯਾਸੀਨ, ਹਾਸ਼ਮੀ, ਨਾਜਮਾ ਬੇਗਮ, ਤੌਸੀਫ, ਤੈਮੂਰ ਅਤੇ ਕਲੀਮ ਅੰਸਾਰੀ। ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾਮਨ ਸ਼ੇਂਡੇ, ਸ਼ੀਲਾ ਦੇਵੀ ਸ਼ੇਂਡੇ ਅਤੇ ਸਿਧਾਰਥ ਗੋਨਾਨੀ। ਬਿਹਾਰੀ ਕਲੋਨੀ ਦਿੱਲੀ ਤੋਂ ਵੀਨਾ ਮਸਕੀਨ, ਤੁਲਸੀ ਮਸਕੀਨ, ਚੇਤਨਿਆ ਮਸਕੀਨ। ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਸ਼ੀਤਾ ਖੁਰਾਨਾ, ਕੇਸ਼ੂ ਖੁਰਾਨਾ। ਸਹਾਰਨਪੁਰ ਤੋਂ ਆਸ਼ਾ ਨਾਰੰਗ, ਸੋਨਾਲੀ, ਸੁਰੇਸ਼ ਨਾਰੰਗ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਾਨੀ ਅਤੇ ਨਿਮਿਤ ਅਹੁਜਾ। ਰੋਹਦਾਸ ਚੌਂਕ ਪੰਡਰਪੁਰ ਸਿਟੀ ਤੋਂ ਪ੍ਰਸ਼ਾਂਤ ਸ਼ਿੰਦੇ, ਸੁਨੀਤਾ ਸ਼ਿੰਦੇ, ਯਸ਼ਰਾਜ, ਰਿਸ਼ੀ ਸ਼ਿੰਦੇ, ਕ੍ਰਿਸ਼ਨਾ ਗੋੜਕੇ, ਇਹਨਾਂ ਸਾਰਿਆਂ ਦੇ ਸਾਨੂੰ ਮੈਸੇਜ ਆਏ ਨੇ। ਇਹਨਾਂ ਤੋਂ ਇਲਾਵਾ ਸਾਨੂੰ ਆਏ ਨੇ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ, ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਰਾਹੁਲ, ਪ੍ਰਿਯੰਕਾ, ਗੁਰਕਿਰਤ, ਮੰਨਤ, ਸਿਮਰਨ, ਗੁਰਸ਼ਬਦ ਸਿੰਘ, ਰਾਹੁਲ। ਸਿਧਾਰਥ ਨਗਰ, ਦਰਿਆਪੁਰ, ਬਬਲੀ ਤੋਂ ਗਜਾਨਨ ਜੇਲੇ, ਨਵਦੀਪ ਜੇਲੇ, ਸ਼ਹਿਰੀ, ਵਟਨੇਰ, ਅਕੋਲਾ, ਆਦਿੱਤਿਆ ਦਮੋਦਰ, ਅਰੁਣਾ ਦਮੋਦਰ। ਮੁਹੱਲਾ ਫਤਿਹਗੜ੍ਹ, ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲਪੁਰੀ, ਵੀਕੇਪੁਰੀ, ਕੈਲਾਸ਼ਪੁਰੀ, ਨੀਲਮਪੁਰੀ, ਰਾਮਾਪੁਰੀ, ਪਾਲੀ, ਸੁਨੀਲ ਪਾਠਕ ਅਤੇ ਵੀਕੇਪੁਰੀ, ਵਿਨੋਦਪੁਰੀ। ਬਹਾਦੁਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪ੍ਰਵੀਨ, ਅਬਦੁੱਲਾ ਆਜ਼ਾਦ। ਅਸਤੂਪੁਰ, ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ, ਮੁਹੰਮਦ ਸਾਦਿਕ ਅੰਸਾਰੀ। ਕਨੇਰਾ ਮੱਲਾ, ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਸਬਜ਼ੀ ਮੰਡੀ ਝੱਜਰ ਤੋਂ ਬਿੱਟੂ ਬਾਰੀਆ, ਲੀਟਾ ਭਾਟੀਆ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ, ਆਰਜੂ ਅਤੇ ਗੁੱਡੂ ਜਜੋਰੀਆ।

ਦਿਆ। ਤਹਿਸੀਲ ਬਾਦਰਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਸਚਿਨ ਕੰਡਵਾਰਾ, ਸਤੀਸ਼ ਕੰਡਵਾਸਰਾ ਅਤੇ ਯੋਗੇਸ਼ ਅਤੇ ਯੋਧਵ। ਇਹਨਾਂ ਤੋਂ ਇਲਾਵਾ ਸਾਨੂੰ ਮੈਸੇਜ ਆਏ ਛੋਟੀ ਬਲੀਆ ਮੁੰਬਈ, ਫੂਲ ਪੱਟੀ ਤੋਂ ਅਹਿਮਦ ਬਾਈ ਫੁੱਲ ਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ ਫੁੱਲ ਵਾਲੇ, ਆਮਨਾ ਨਸਰੀਨ, ਆਸਮਾਪੁਰੀ, ਆਸ਼ੂ ਅਹਿਮਦ ਫੁੱਲ ਵਾਲੇ। ਤਖਤਪੁਰ ਛੱਤੀਸਗੜ੍ਹ ਤੋਂ ਮਿਸ਼ਰੀ ਲਾਲ, ਵਿਸ਼ਵਕਰਮਾ, ਮੀਰਾ ਦੇਵੀ, ਵਿਸ਼ਾਲ, ਮਾਨਸ ਅਤੇ ਗੰਗਾ ਦੇਵੀ। ਪਿੰਡ ਚੌਧਰੀਵਾਸ, ਹਰਿਆਣਾ ਤੋਂ ਮਾਂਗੇ ਰਾਮ ਸਤੌੜ, ਰੀਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ। ਇਹਨਾਂ ਤੋਂ ਇਲਾਵਾ ਪਿੰਡ ਹਾਂਡੀ ਖੇੜਾ, ਜ਼ਿਲ੍ਹਾ ਸਿਰਸਾ ਤੋਂ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ। ਮਨਾਲੀ ਹਿਮਾਚਲ ਤੋਂ ਹਰਸ਼, ਵਿਨੇ, ਵਿਨੀਤ, ਰੋਜਸਬਾਈ ਅਤੇ ਚੰਡੀਗੜ੍ਹ ਸਿਟੀ ਤੋਂ ਬਿਮਲਾ ਅਤੇ ਸਤੀਸ਼ ਅਨੇਜਾ। ਇਹਨਾਂ ਤੋਂ ਇਲਾਵਾ ਬਠਿੰਡਾ ਰੋਡ ਮੰਡੀ ਡਬਵਾਲੀ ਤੋਂ ਰਜੇਸ਼, ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ ਨਾਰੰਗ, ਤਾਨੀਆ ਨਾਰੰਗ, ਗੁਰਮੀਤ ਸਿੰਘ ਮਿੱਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ ਸ਼ਾਸਤਰੀ ਨਗਰ, ਬੀੜ ਸ਼ਹਿਰ ਤੋਂ ਕਿਸ਼ਨ ਸਪਕਾਲ, ਆਸ਼ਾ, ਸੋਨੀਆ, ਵਿਸ਼ਾਲ ਸਪਕਾਲ, ਪੂਰਨਾ ਜੰਕਸ਼ਨ, ਮਸਤਾਨਾਪੁਰ ਤੋਂ ਅਨੰਤਾ ਭਗਤ, ਅਰੁਣਾ, ਚੇਤਨ, ਸੁਲੋਚਨਾ ਭਗਤ, ਅਤੇ ਚੰਡੀਗੜ੍ਹ ਤੋਂ ਸਤੀਸ਼ ਨਿੱਜਾ, ਬਿਮਲਾ ਨਿੱਜਾ, ਸ਼ੇਫਾਲੀ, ਸ਼ੈਫੀ, ਮਾਸਟਰ ਡੈਵਿਸ, ਝੱਜਰ ਹਰਿਆਣਾ ਤੋਂ ਬਿੱਟੂ ਪਾਟੀਆ ਅਤੇ ਰੀਟੂ ਪਾਟੀਆ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ, ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜਾਬੀ ਤੜਕਾ। ਪੰਜਾਬੀ ਤੜਕਾ ਵਿੱਚ ਤੁਸੀਂ ਸੁਣ ਰਹੇ ਸੀ ਗੀਤ ਬੱਬੂ ਮਾਨ ਦੀ ਆਵਾਜ਼ਾਂ 'ਚ। ਅਤੇ ਮੈਨੂੰ ਤੇਜਿੰਦਰ ਸਿੰਘ ਨੂੰ ਪੰਜਾਬੀ ਤੜਕਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਮਿਲਦੇ ਹਾਂ ਫਿਰ ਅਗਲੇ ਪ੍ਰੋਗਰਾਮ 'ਚ।

0: ਪਲੇਟ ਭਰ ਕੇ ਸੀਟ ਮਲ ਲੈਣੀ ਨੀ, ਬਾਕੀ ਨਿੱਕ ਸੁੱਕ ਮੈਂ ਉੱਥੇ ਮੰਗਾਈ ਜਾਊਂਗੀ ਵਿਆਹਰਿਆਂ ਤੋਂ।
1: ਨੀ ਭੈਣੇ ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ, ਨਾ ਖਾ ਹੋਇਆ ਬਚਿਆ ਪਿਆ ਰਹੂ। ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ।
1: ਨੀ ਭੈਣੇ ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਐਫਐਮਐਂਡ ਸੋ ਸ਼ਰੀਏ 2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਇਸ ਸਮੇਂ ਰਾਤ ਦੇ ਠੀਕ 10:30 ਵੱਜ ਰਹੇ ਹਨ ਅਤੇ ਹੁਣ ਵਿਹਲਾ ਹੋ ਗਿਆ ਹੈ। ਹਿੰਦੀ ਪੁਰਾਣੇ ਹਿੰਦੀ ਗੀਤੀ ਗੀਤ ਪੁਰਾਣੇ ਹਿੰਦੀ ਗੀਤਾਂ ਫਿਲਮੀ ਗੀਤਾਂ ਦਾ ਨਾਲ ਸਜੇ ਹੋਏ ਪ੍ਰੋਗਰਾਮ ਰਜਨੀਗੰਧਾ ਦਾ। ਇਸ ਪ੍ਰੋਗਰਾਮ ਵਿੱਚ ਤੁਹਾਨੂੰ ਪੰਜਾਬ ਪੁਰਾਣੇ ਹਿੰਦੀ ਗੀਤ ਸੁਣਾਏ ਜਾਣਗੇ। ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਨਾਲ।

ਇਹ ਗੀਤ ਹੈ ਫਿਲਮ ਕੁਰਬਾਨੀ ਤੋਂ, ਅਤੇ ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕੰਚਨ, ਮਨਹਰ ਅਤੇ ਆਨੰਦ ਨੇ, ਅਤੇ ਬੋਲ ਲਿਖੇ ਨੇ ਇੰਦੀਵਰ ਨੇ, ਅਤੇ ਸੰਗੀਤ ਦਿੱਤਾ ਕਲਿਆਣ ਜੀ ਆਨੰਦ ਜੀ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਰਜਨੀਗੰਧਾ ਦਾ। ਆਓ ਇਸੇ ਪ੍ਰੋਗਰਾਮ ਤਹਿਤ ਸੁਣਦੇ ਹਾਂ ਅਗਲਾ ਗੀਤ ਫਿਲਮ ਦੋਸਤਾਨਾ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਨੇ। ਇਸ ਗੀਤ ਦੇ ਬੋਲ ਲਿਖੇ ਨੇ ਆਨੰਦ ਬਖਸ਼ੀ ਨੇ ਅਤੇ ਸੰਗੀਤ ਹੈ ਲਕਸ਼ਮੀਕਾਂਤ ਪਿਆਰੇ ਲਾਲ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਤਹਿਤ। ਆਓ ਇਸੇ ਪ੍ਰੋਗਰਾਮ ਵਿੱਚ ਸੁਣਦੇ ਹਾਂ ਅਗਲਾ ਗੀਤ ਫਿਲਮ ਧਰਮ ਕਰਮ ਤੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਕੇਸ਼ ਨੇ, ਇਸ ਗੀਤ 'ਤੇ ਬੋਲ ਲਿਖੇ ਨੇ ਮਜਰੂ ਨੇ ਅਤੇ ਸੰਗੀਤ ਦਿੱਤਾ ਰਾਹੁਲ ਦੇਵ ਬਰਮਨ ਨੇ।

ਅਗਲਾ ਗੀਤ ਸੁਣਦੇ ਹਾਂ ਫਿਲਮ ਜਾਨ ਬਾਜ਼ 'ਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕਿਸ਼ੋਰ ਕੁਮਾਰ ਅਤੇ ਸਪਨਾ ਨੇ। ਇਸ ਗੀਤ ਦੇ ਬੋਲ ਲਿਖੇ ਨੇ ਇੰਦੀਵਰ ਨੇ ਅਤੇ ਸੰਗੀਤ ਦਿੱਤਾ ਕਲਿਆਣ ਜੀ ਆਨੰਦ ਜੀ ਨੇ।